ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਬੜੇ ਹੀ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ ਭਾਈ ਸਾਹਿਬ ਜੀ ਦਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਆਓ ਭਾਈ ਸਾਹਿਬ ਜੀ ਪਾਸੋਂ 7:30 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਉਪਰੰਤ ਜਿਵੇਂ ਆਪ ਸੰਗਤਾਂ ਨੂੰ ਪਤਾ ਹੈ ਕਿ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹਰੇਕ ਸ਼ੁੱਕਰਵਾਰ ਬੱਚਿਆਂ ਦੀ ਗੁਰਮਤਿ ਕਲਾਸ ਹੁੰਦੀ ਹੈ। 7:30 ਵਜੇ ਬੱਚਿਆਂ ਦੀ ਗੁਰਮਤਿ ਕਲਾਸ ਆਰੰਭ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ

ਭਾਗੂ ਭਗਤ ਭਗਤ ਹੈ ਪਿਆਰੀ ਖਾਨੋ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਨੀ ਸਾਰੀ।

ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਨ ਲੇਖਾਰੀ ਡੱਲੇ ਵਾਸੀ ਸੰਗਤ ਭਾਰੀ ਮਲਿਆ ਸਹਾਰੂ ਭਲੇ ਛੀਂਬੇ ਗੁਰਦਰਗੈ ਦਰਬਾਰੀ ਪਾਂਧਾ ਬੂਲਾ ਜਾਣੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਇਸ ਪੌੜੀ ਦੀ ਅੰਤਲੀ ਤੁਕ ਜਿਹੜੀ ਹੈ, ਜੋ ਸਾਰੀ ਪੌੜੀ ਦਾ ਤੱਤਸਾਰ ਹੁੰਦਾ ਹੈ, ਨਿਚੋੜ ਹੁੰਦਾ ਹੈ, ਉਹਦੇ ਵਿੱਚ ਕਹਿੰਦੇ ਡੱਲੇ ਵਾਸੀ ਸੰਗਤ ਭਾਰੀ। ਡੱਲਾ ਇੱਕ ਨਗਰ ਦਾ ਨਾਮ ਹੈ, ਵਾਸੀ ਦਾ ਭਾਵ ਉੱਥੇ ਰਹਿਣ ਵਾਲੀ ਜੋ ਸੰਗਤ ਹੈ, ਭਾਈ ਗੁਰਦਾਸ ਕਹਿੰਦੇ ਉਹ ਬੜੀ ਭਾਰੀ ਸੰਗਤ ਹੈ। ਭਾਰੀ ਦਾ ਭਾਵ ਕੀ ਹੈ? ਗੁਣਵਾਨ। ਉਹੀ ਵਸਤੂ ਭਾਰੀ ਹੁੰਦੀ ਹੈ ਜਿਹਦੇ ਵਿੱਚ ਗੁਣ ਜ਼ਿਆਦਾ ਹੋਵਣ, ਕੀਮਤ ਉਹਦੀ ਜ਼ਿਆਦਾ ਹੁੰਦੀ ਹੈ, ਉਹਦਾ ਹੀ ਮੁੱਲ ਜ਼ਿਆਦਾ ਹੈ। ਭਾਰੀ ਵਸਤੂ ਹੀ ਜ਼ਿਆਦਾ ਗੁਣਾਂ ਵਾਲੀ ਮੰਨੀ ਜਾਂਦੀ ਹੈ। ਇੱਥੇ ਭਾਰੀ ਦਾ ਭਾਵ ਹੈ ਬਹੁਤੇ ਗੁਣਾਂ ਵਾਲੀ ਜਿਹੜੀ ਸੰਗਤ ਹੈ ਉਹ ਡੱਲੇ ਨਗਰ ਦੀ ਹੈ। ਭਾਈ ਗੁਰਦਾਸ ਜੀ ਨੇ ਇਹ ਖਾਸੀਅਤ ਦਿੱਤੀ ਹੈ ਇਸ ਪੌੜੀ ਦੇ ਅੰਦਰ, ਇੱਕੋ ਨਗਰ ਦੇ ਬਹੁਤ ਸਾਰੇ ਸਿੱਖਾਂ ਦੇ ਨਾਮ ਦੱਸੇ ਨੇ ਅਤੇ ਇੱਕ ਨਗਰ ਵਾਸਤੇ ਇਹ ਪੌੜੀ ਉਚਾਰਨ ਕੀਤੀ। ਉਂਝ ਬਾਕੀ ਦੇ ਪੌੜੀਆਂ ਦੇ ਵਿੱਚ ਕਈ ਕਈ ਸਿੱਖਾਂ ਦਾ ਨਾਮ ਹੈ, ਉਹ ਸਿੱਖ ਇੱਕ ਇਲਾਕੇ ਦੇ ਨਹੀਂ ਸਨ, ਇੱਕ ਪਿੰਡ ਦੇ ਨਹੀਂ ਸਨ, ਇੱਕ ਨਗਰ ਦੇ ਨਹੀਂ ਸਨ। ਕੋਈ ਕਿਤੇ ਦਾ ਰਹਿਣ ਵਾਲਾ ਹੈ, ਕੋਈ ਕਿਤੇ ਦਾ ਰਹਿਣ ਵਾਲਾ ਹੈ। ਲੇਕਿਨ ਡੱਲੇ ਦੀ ਸੰਗਤ ਵਾਸਤੇ ਵਿਸ਼ੇਸ਼ ਕਰਕੇ ਇਹ ਪੌੜੀ ਉਹਨਾਂ ਨੇ ਲਿਖੀ ਹੈ। ਕੇਵਲ ਇਹ ਪੌੜੀ ਨਹੀਂ, ਜਿਸ ਪੌੜੀ ਦੀ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਉਹਦੇ ਵਿੱਚ ਵੀ ਇਸ ਨਗਰ ਦਾ ਜਿਹੜਾ ਮੁਖੀ ਸਿੱਖ ਹੋਇਆ ਉਹਦਾ ਨਾਮ ਸੀ ਭਾਈ ਪਾਰੋ। ਲਿਖਿਆ ਸੀ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਹੰਸਾਂ ਵਿੱਚੋਂ ਸ੍ਰੇਸ਼ਟ ਹੰਸ ਭਾਈ ਪਾਰੋ। ਜੁਲਕਾ ਇਹਦੀ ਵੰਸ਼ ਦਾ ਨਾਮ ਹੈ। ਪੂਰੇ ਗੁਰੂ ਨੇ ਇਹਦੇ ਉੱਤੇ ਆਪਣੀ ਕਿਰਪਾ ਟਿਕਾ ਦਿੱਤੀ ਸੀ ਭਾਈ ਪਾਰੋ ਉੱਤੇ। ਕੱਲ੍ਹ ਆਪਾਂ ਇਹਦੀ ਵਿਚਾਰ ਕੀਤੀ ਹੈ। ਹੁਣ ਪਾਰੋ ਵਰਗੇ ਹੋਰ ਕਈ ਸਿੱਖ ਇਸ ਡੱਲੇ ਪਿੰਡ ਵਿੱਚ ਰਹਿੰਦੇ ਨੇ। ਡੱਲਾ ਨਗਰ ਸ੍ਰੀ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨੇੜੇ ਹੈ। ਸ਼ਾਇਦ ਇਸ ਪਿੰਡ ਨੂੰ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਜਾਗ ਲੱਗੀ ਹੋਵੇ, ਕਿਉਂਕਿ ਇੱਥੇ ਲੰਬਾ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਹਿਣਾ ਕੀਤਾ ਸੀ, 13-13 ਤੋਲਣਾ ਕੀਤਾ ਸੀ। ਕਈ ਵਰੇ ਇੱਥੇ ਗੁਰੂ ਨਾਨਕ ਮਹਾਰਾਜ ਰਹੇ ਸੁਲਤਾਨਪੁਰ ਵਿਖੇ, ਅਤੇ ਕੇਵਲ ਸੁਲਤਾਨਪੁਰ ਨਹੀਂ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਹਨ, ਨਗਰ ਹਨ, ਉਹਨਾਂ ਦਾ ਇੱਥੇ ਆਉਣਾ ਜਾਣਾ ਸੀ। ਤਾਂ ਹੋ ਸਕਦਾ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਇਸ ਨਗਰ ਉੱਤੇ ਵੀ ਪੈ ਗਈ ਹੋਵੇ। ਇਹ ਸਾਰੇ ਦਾ ਸਾਰਾ ਨਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖੀ ਵਿੱਚ ਪਰਪੱਕ ਹੋ ਗਿਆ ਸੀ, ਅਤੇ ਉਹਨਾਂ ਵਿੱਚੋਂ ਕੁਝ ਕੁ ਚੋਣਵੇਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਕੀਤਾ ਹੈ। ਉਂਝ ਵਿਦਵਾਨ ਮੰਨਦੇ ਨੇ 72 ਗੁਰੂ ਕੇ ਉਹ ਸਿੱਖ ਜਿਹੜੇ ਬੜੇ ਵਿਵੇਕੀ ਸਨ, ਜਿਨ੍ਹਾਂ ਨੇ ਬੜੀ ਵੱਡੀ ਘਾਲ ਕਮਾਈ ਕੀਤੀ ਹੈ, ਨਾਮਨਾ ਖੱਟਿਆ ਹੈ, ਉਹ 72 ਸਿੱਖ ਇਸ ਨਗਰ ਦੇ ਹੀ ਵਾਸੀ ਸਨ, ਡੱਲੇ ਪਿੰਡ ਦੇ ਰਹਿਣ ਵਾਲੇ ਸਨ। ਇਹਨਾਂ ਸਾਰੇ ਸਿੱਖਾਂ ਦਾ ਵਿਸ਼ੇਸ਼ ਕਰਕੇ ਜਿਹੜਾ ਜ਼ਿਕਰ ਹੈ ਉਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਉਣ ਦਾ ਹੈ। ਅਤੇ ਆਪਾਂ ਸਾਰੇ ਜਾਣਦੇ ਹਾਂ
ਗੋਇੰਦਵਾਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਦੇ ਨਾਲ ਪਵਿੱਤਰ ਧਰਤੀ ਵਸ ਗਈ ਸੀ। ਅੱਜ ਦੇ ਜਿਹੜੇ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਪਿਰਥੀ ਮੱਲ ਤੁਲਸਾ ਭੱਲਾ ਮੱਲਣ ਗੁਰ ਸੇਵਾ ਹਿਤਕਾਰੀ। ਇੱਕ ਸਿੱਖ ਦਾ ਨਾਮ ਸੀ ਪਿਰਥੀ ਮੱਲ, ਇੱਕ ਦਾ ਨਾਮ ਸੀ ਭਾਈ ਤੁਲਸਾ, ਇੱਕ ਦਾ ਨਾਮ ਸੀ ਭਾਈ ਮੱਲਣ। ਗੁਰ ਸੇਵਾ ਹਿਤਕਾਰੀ, ਇਹ ਸਾਰੇ ਦੇ ਸਾਰੇ ਸਿੱਖ ਗੁਰੂ ਦੀ ਸੇਵਾ ਹਿਤਕਾਰੀ ਹੋ ਕੇ ਕਰਦੇ ਸਨ। ਹਿਤਕਾਰੀ ਦਾ ਭਾਵ ਹੈ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਹਿੱਤ ਪ੍ਰੇਮ ਨੂੰ ਆਖਦੇ ਨੇ, ਹਿਤਕਾਰੀ ਸੇਵਾ ਸੀ ਇਹਨਾਂ ਸਿੱਖਾਂ ਦੀ। ਪਿਰਥੀ ਮੱਲ ਤੁਲਸਾ ਅਤੇ ਮੱਲਣ, ਇੱਕ ਤਾਂ ਬਾਬਾ ਪਿਰਥੀ ਚੰਦ ਹੋਏ ਨੇ, ਇਹ ਪਿਰਥੀ ਮੱਲ ਹੈ। ਆਪਾਂ ਸਾਰਿਆਂ ਨੇ ਬੜੀ ਵਾਰ ਸੁਣਿਆ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਦਾ ਨਾਮ ਸੀ, ਔਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਦਾ ਨਾਮ ਸੀ ਬਾਬਾ ਪਿਰਥੀ ਚੰਦ। ਲੇਕਿਨ ਇਹ ਡੱਲੇ ਦਾ ਰਹਿਣ ਵਾਲਾ ਸਿੱਖ, ਇਹਦਾ ਨਾਮ ਹੈ ਪਿਰਥੀ ਮੱਲ। ਇਹ ਸਾਰੇ ਸੇਵਾ ਕਰਨ ਵਾਲੇ ਸੀ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਹਿਤਕਾਰੀ ਸਿੱਖ ਸਨ। ਕਿਉਂਕਿ ਬਾਣੀ ਦੇ ਅੰਦਰ ਸੇਵਾ ਇੱਕ ਬਹੁਤ ਵੱਡਾ ਵਿਸ਼ਾ ਹੈ। ਸੇਵਾ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬਹੁਤ ਕੁਝ ਲਿਖੇ। ਕੇਵਲ ਗੁਰੂ ਸਾਹਿਬਾਨਾਂ ਨੇ ਨਹੀਂ, ਗੁਰੂ ਸਾਹਿਬਾਨਾਂ ਤੋਂ ਇਲਾਵਾ ਜਿਹੜੇ ਭਗਤ ਹੋਏ ਨੇ ਉਹਨਾਂ ਨੇ ਵੀ ਸੇਵਾ ਦੇ ਬਾਰੇ ਜ਼ਿਕਰ ਕੀਤਾ ਹੈ। ਸੇਵਾ ਕਉ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਉ, ਸੰਤ ਜਪਾਵੇ ਨਾਮ। ਸੇਵਾ ਕਰਨੀ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ, ਉਹਨਾਂ ਦੇ ਆਪਣੇ ਬੋਲਾਂ ਵਿੱਚ ਵੀ ਆਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਬਾਕੀ ਗੁਰੂ ਸਾਹਿਬਾਨਾਂ ਨੇ, ਭਗਤ ਜਨਾਂ ਨੇ, ਭੱਟ ਜਨਾਂ ਨੇ ਸੇਵਾ ਬਾਰੇ ਬਹੁਤ ਕੁਝ ਲਿਖਿਆ ਹੈ। ਅਸਲ ਵਿੱਚ ਬਾਣੀ ਕਹਿੰਦੀ ਹੈ ਇਹ ਜੀਵਨ ਹੀ ਗੁਰੂ ਦੀ ਸੇਵਾ ਸਿਮਰਨ ਭਗਤੀ ਵਾਸਤੇ ਹੈ। ਇੱਕ ਬੋਲ ਆਪਾਂ ਬੜੀ ਵਾਰ ਪੜ੍ਹਿਆ, ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤਾਂ ਹੀ ਤੈਨੂੰ ਇਹ ਦੇਹੀ ਮਿਲੀ ਹੈ ਤਾਂ ਕਿ ਤੂੰ ਗੁਰੂ ਦੀ ਸੇਵਾ ਕਰ ਸਕੇਂ, ਗੁਰੂ ਦਾ ਸਿਮਰਨ ਕਰ ਸਕੇਂ, ਪਰਮਾਤਮਾ ਦੀ ਇਬਾਦਤ ਬੰਦਗੀ ਕਰ ਸਕੇਂ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਫਿਰ ਬੋਲ ਆਉਂਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਤਰ੍ਹਾਂ ਦੇ ਬੋਲ ਇਸ ਦੇਹੀ ਵਾਸਤੇ ਨੇ। ਇਹ ਦੋ ਵੱਡੇ ਪੈਰ ਮੰਨੇ ਗਏ ਨੇ, ਇੱਕ ਸਿਵਾ ਸੇਵਾ ਹੈ, ਇੱਕ ਸਿਮਰਨ ਹੈ। ਪਿਰਥੀ ਮੱਲ ਤੁਲਸਾ ਭਲਾ ਮੱਲਣ ਗੁਰ ਸੇਵਾ ਹਿਤਕਾਰੀ। ਇਹ ਭਾਈ ਪਿਰਥੀ ਮੱਲ, ਇਹ ਭਾਈ ਤੁਲਸਾ ਜੀ ਅਤੇ ਭਾਈ ਮੱਲਣ ਜੀ, ਇਹਨਾਂ ਨੂੰ ਭੱਲਾ ਕਰਕੇ ਲਿਖੇ ਹੈ। ਭੱਲਾ ਵੰਸ਼ ਦਾ ਨਾਮ ਹੈ, ਭੱਲਾ ਗੋਤ ਦਾ ਨਾਮ ਹੈ। ਪਰ ਸੇਵਾ ਦੇ ਵਿੱਚ ਇਹ ਬੜੇ ਨਿਪੁੰਨ ਸਨ। ਫਿਰ ਕਹਿੰਦੇ ਰਾਮੂ ਦੀਪਾ ਉਗਰ ਸੈਨ ਨਾ ਗੌਰੀ ਗੁਰ ਸ਼ਬਦ ਵਿਚਾਰੀ। ਅਗਲੇ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ, ਇੱਕ ਦਾ ਨਾਮ ਭਾਈ ਰਾਮੂ ਜੀ ਹੈ, ਦੂਜੇ ਦਾ ਨਾਮ ਭਾਈ ਦੀਪਾ ਜੀ ਹੈ, ਤੀਜੇ ਦਾ ਨਾਮ ਭਾਈ ਉਗਰ ਸੈਨ ਹੈ, ਫਿਰ ਭਾਈ ਨਗੌਰੀ ਜੀ ਦਾ ਨਾਮ ਆਉਂਦਾ ਹੈ। ਕਿਉਂਕਿ ਇਹ ਉਸ ਵੇਲੇ ਦੇ ਨਾਮ ਨੇ ਜਦੋਂ ਅਜੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਹੋਈ, ਅਜੇ ਇਹ ਨਵੀਂ ਨਵੀਂ ਸਿੱਖੀ ਦੀ ਪਨੀਰੀ ਹੈ। ਇਸ ਕਰਕੇ ਸਾਨੂੰ ਨਾਮ ਅਜੀਬ ਜਿਹੇ ਲੱਗਦੇ ਹਨ।
ਜਿਵੇਂ ਜਿਵੇਂ ਸਿੱਖੀ ਦਾ ਪਸਾਰਾ ਹੋਇਆ ਉਵੇਂ ਨਾਮ ਵੀ ਤਬਦੀਲ ਹੁੰਦੇ ਗਏ। ਫਿਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤੇ ਪੱਕੀ ਮੋਹਰ ਲਾ ਕੇ ਖਾਲਸੇ ਨੂੰ ਸਿੰਘ ਦਾ ਨਾਮ ਦੇ ਦਿੱਤਾ ਸੀ। ਪਰ ਇਹ ਅਜੇ ਨਵੀਂ ਨਵੀਂ ਪਨੀਰੀ ਦੇ ਸਿੱਖ ਨੇ, ਜਿਨ੍ਹਾਂ ਨੇ ਪਹਿਲੇ ਗੁਰੂਆਂ ਦੇ ਸਮੇਂ ਸਿੱਖੀ ਨੂੰ ਧਾਰਨ ਕੀਤਾ ਹੈ। ਔਰ ਇਹਨਾਂ ਸਿੱਖਾਂ ਬਾਰੇ ਭਾਈ ਗੁਰਦਾਸ ਕਹਿੰਦੇ ਨੇ, ਗੁਰ ਸ਼ਬਦ ਵਿਚਾਰੀ। ਇਹ ਗੁਰੂ ਦੇ ਸ਼ਬਦ ਦੇ ਨਾਲ ਡੂੰਘੀ ਸਾਂਝ ਪਾ ਕੇ ਰੱਖਣ ਵਾਲੇ ਸਿੱਖ ਸਨ। ਕਿਹੜੇ? ਭਾਈ ਰਾਮੂ ਜੀ, ਭਾਈ ਦੀਪਾ ਜੀ, ਭਾਈ ਉਗਰਸੈਨ ਜੀ ਅਤੇ ਭਾਈ ਨਾਗੌਰੀ ਜੀ ਗੁਰ ਸ਼ਬਦ ਵਿਚਾਰੀ ਵਿਚਾਰਵਾਨ ਪੁਰਸ਼ ਹੋ ਗਏ। ਪਹਿਲੀ ਪੰਕਤੀ ਵਿੱਚ ਜਿਹੜੇ ਸਿੱਖ ਸਨ ਉਹਨਾਂ ਨੂੰ ਹਿਤਕਾਰੀ ਸੇਵਾ ਕਰਨ ਵਾਲੇ ਆਖਿਆ। ਹੁਣ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਗੁਰ ਸ਼ਬਦ ਵਿਚਾਰੀ ਆਖਿਆ, ਗੁਰੂ ਦੀ ਸ਼ਬਦ ਦੀ ਸਾਂਝ ਵਿਚਾਰ, ਕਿਉਂਕਿ ਬਾਣੀ ਦੀ ਵਿਚਾਰ ਇਹ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ। ਜੋ ਆਪਾਂ ਬਾਣੀ ਪੜ੍ਹਦੇ ਹਾਂ, ਜੋ ਕੀਰਤਨ ਦੇ ਨਾਲ ਸੁਣਦੇ ਹਾਂ ਜਾਂ ਪਾਠ ਕਰਦੇ ਹਾਂ, ਉਹਦੇ ਅਰਥ ਭੇਦ ਆਉਣੇ ਬੜੇ ਲਾਜ਼ਮੀ ਨੇ ਤਾਂ ਬਾਣੀ ਸੌਖੀ ਸਮਝ ਪੈ ਜਾਂਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਪਰ ਉਪਕਾਰ ਉਦੋਂ ਕਰਦੀ ਹੈ ਜਦੋਂ ਇਹਦੀ ਵਿਚਾਰ ਕੀਤੀ ਜਾਏ। ਅਤੇ ਇਹ ਜਿਹੜੇ ਸਿੱਖ ਸਨ ਗੁਰੂ ਦੇ ਸ਼ਬਦ ਦੇ ਵਿਚਾਰਵਾਨ ਹੋ ਨਿਬੜੇ ਸਨ। ਫਿਰ ਕਹਿੰਦੇ ਨੇ, ਮੋਸਨ ਰਾਮੂ ਮਹਿਤਿਆ ਅਮਰੂ ਗੋਪੀ ਹਉਮੈ ਮਾਰੀ। ਇਹ ਜਿਹੜੇ ਅਗਲੇ ਸਿੱਖ ਨੇ ਇਹਨਾਂ ਬਾਰੇ ਕਹਿੰਦੇ ਨੇ, ਇਹਨਾਂ ਨੇ ਹਉਮੈ ਨੂੰ ਮਾਰਿਆ ਹੋਇਆ ਸੀ। ਉਂਝ ਸਾਰੇ ਗੁਣ ਹੀ ਸਨ ਇਹਨਾਂ ਸਿੱਖਾਂ ਵਿੱਚ, ਉਹ ਵਿਚਾਰਵਾਨ ਵੀ ਸਨ, ਸੇਵਾ ਵਿੱਚ ਵੀ ਨਿਪੁੰਨ ਸਨ, ਪਰ ਜਿਹੜਾ ਹਉਮੈ ਹੰਕਾਰ ਹੈ ਉਹਨਾਂ ਨੂੰ ਇਹਨਾਂ ਨੇ ਮਾਰ ਕੇ ਗੁਰੂ ਦਰਬਾਰ ਵਿੱਚ ਸੇਵਾ ਕੀਤੀ ਹੈ। ਹਉਮੈ ਨੂੰ ਮਾਰ ਦਿੱਤਾ ਸੀ ਇਹਨਾਂ ਨੇ, ਕਿਉਂਕਿ ਹਉਮੈ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਅੜਚਨ ਹੈ, ਰੁਕਾਵਟ ਹੈ। ਹਉਮੈ ਗੁਰੂ ਤੋਂ ਟੁੱਟੇ ਹੋਏ ਬੰਦੇ ਦੀ ਨਿਸ਼ਾਨੀ ਵੀ ਹੈ। ਐਸਾ ਨਹੀਂ ਬਾਣੀ ਮੰਨਦੀ ਕਿ ਉਹ ਹੰਕਾਰੀ ਵੀ ਹੋਵੇ ਅਤੇ ਗੁਰੂ ਵਾਲਾ ਵੀ ਹੋਵੇ, ਐਸਾ ਕਿਤੇ ਨਹੀਂ ਲਿਖਿਆ। ਹਾਂ, ਬਾਣੀ ਨੇ ਇਹ ਗੱਲ ਤਾਂ ਆਖੀ ਹੈ, ਜਿਹੜਾ ਗੁਰੂ ਵਾਲਾ ਹੋਏਗਾ ਉਹ ਨਿਮਾਣਾ ਹੋਏਗਾ, ਨਿਰਮਾਣ ਹੋਏਗਾ, ਨਿਮਰਤਾ ਵਿੱਚ ਹੋਏਗਾ, ਅਤੇ ਜਿਹੜਾ ਹੰਕਾਰੀ ਹੋਏਗਾ ਉਹ ਗੁਰੂ ਤੋਂ ਟੁੱਟਾ ਹੋਏਗਾ, ਉਹ ਗੁਰੂ ਤੋਂ ਬੇਮੁੱਖ ਹੋਏਗਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ, ਵਾਚੀਏ, ਅਧਿਐਨ ਕਰੀਏ, ਇੱਕ ਅੱਖਰ ਵੀ ਨਹੀਂ ਕਿ ਹੰਕਾਰੀ ਬੰਦਾ ਗੁਰੂ ਵਾਲਾ ਹੋਏਗਾ, ਹੰਕਾਰੀ ਬੰਦੇ ਵਿੱਚ ਗੁਰੂ ਦਾ ਗਿਆਨ ਹੋਏਗਾ, ਗੁਰੂ ਦਾ ਉਪਦੇਸ਼ ਹੋਏਗਾ। ਐਸਾ ਨਹੀਂ ਹੈ। ਭਾਵੇਂ ਧਾਰਮਿਕ ਅਸਥਾਨਾਂ 'ਤੇ ਆਪਾਂ ਦੇਖਦੇ ਹਾਂ ਵੱਡੇ ਵੱਡੇ ਹੰਕਾਰੀ ਮਿਲ ਜਾਂਦੇ ਨੇ, ਗੁਰੂ ਸਾਹਿਬਾਨਾਂ ਦੇ ਨਾਲ ਗੋਸ਼ਟੀਆਂ ਕਰਨ ਵਾਲੇ ਤੀਰਥਾਂ 'ਤੇ ਬੈਠੇ ਹੋਏ ਰਿਸ਼ੀ ਮੁਨੀ ਬੜੇ ਹੰਕਾਰੀ ਸਨ, ਬੜੇ ਅਭਿਮਾਨੀ ਸਨ, ਜਿਨ੍ਹਾਂ ਦਾ ਜ਼ਿਕਰ ਪਾਤਸ਼ਾਹ ਨੇ ਕੀਤਾ। ਖਾਧੀ ਖੂਨ ਸਜੋਗੀ ਸਰਾਂ ਗੋਸ਼ਟ ਕਰਨ ਸਭੇ ਉਠਾਈ, ਗੁਰੂ ਨਾਨਕ ਮਹਾਰਾਜ। ਭਾਈ ਗੁਰਦਾਸ ਦੀ ਗੱਲ ਹੈ ਬਾਣੀ ਦੀ। ਗੁੱਸਾ ਆ ਗਿਆ ਸੀ ਜੋਗੀਆਂ ਨੂੰ, ਹੈ ਤਾਂ ਰਿਸ਼ੀ ਸਨ, ਨਾਥ, ਧਾਰਮਿਕ ਲਿਬਾਸ ਵੀ ਇਹਨਾਂ ਨੇ ਪਾਇਆ ਹੋਇਆ ਸੀ, ਲੇਕਿਨ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ, ਗੁਰੂ ਨਾਨਕ ਮਹਾਰਾਜ ਜੀ ਦੀ ਕਰਨੀ ਨੂੰ ਦੇਖ ਕੇ ਖੁਣਸ ਆ ਗਈ, ਗੁੱਸਾ ਆ ਗਿਆ, ਰੋਹ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ ਗੁਰੂ ਨਾਨਕ ਮਹਾਰਾਜ ਜੀ ਨੂੰ ਦੇਖ ਕੇ ਇਹ ਜੋਗੀ ਲੋਕ। ਭਾਈ ਗੁਰਦਾਸ ਕਹਿੰਦੇ ਨੇ, ਇਹ ਜਿਹੜੇ ਡੱਲਾ ਪਿੰਡ ਦੇ ਸਿੱਖ ਸਨ, ਡੱਲਾ ਦੇ ਨਿਵਾਸੀ ਸਨ, ਜਿਨ੍ਹਾਂ ਦਾ ਨਾਮ ਇੱਥੇ ਦੇ ਰਹੇ ਨੇ, ਇਹ ਉਹਨਾਂ ਵਿੱਚ ਖੂਬੀਆਂ ਸਨ, ਇਹ ਉਹਨਾਂ ਵਿੱਚ ਗੁਣ ਸੀ ਡੱਲੇ ਦੇ ਸਿੱਖਾਂ ਵਿੱਚ। ਕਿਹੜੇ ਕਿਹੜੇ?
ਇੱਕ ਤਾਂ ਉਹ ਸੇਵਾ ਵਿੱਚ ਹਿੱਤਕਾਰੀ ਸਨ, ਦੂਜੇ ਗੁਰ ਸ਼ਬਦ ਦੇ ਵਿਚਾਰੀ ਸਨ, ਤੀਜਾ ਗੁਣ ਉਹਨਾਂ ਦੇ ਵਿੱਚ ਹੈ ਹਉਮੈ ਮਾਰੀ। ਉਹਨਾਂ ਨੇ ਹੰਕਾਰ ਨੂੰ ਮਾਰਿਆ ਹੋਇਆ ਸੀ, ਹਉਮੈ ਨੂੰ ਦੂਰ ਕੀਤਾ ਹੋਇਆ ਸੀ। ਹੰਕਾਰੀ ਬੰਦੇ ਨੂੰ ਨਾ ਬਾਣੀ ਦਾ ਰਸ ਆਉਂਦਾ ਹੈ, ਨਾ ਬਾਣੀ ਵਿੱਚੋਂ ਸੁੱਖ ਮਿਲਦਾ ਹੈ। ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣੇ ਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹੇ ਸਿਰ ਡੰਡਾ ਹੈ। ਸਾਕਤ ਬੰਦੇ ਦੇ ਅੰਦਰ ਹੰਕਾਰ ਰੂਪੀ ਕੰਡਾ ਹੁੰਦਾ, ਉਹ ਹਰੀ ਦੇ ਨਾਮ ਦਾ ਰਸ ਮਾਣ ਨਹੀਂ ਸਕਦੇ। ਉਹਨਾਂ ਨੂੰ ਬਾਣੀ ਵਿੱਚੋਂ ਕਦੇ ਆਨੰਦ ਨਹੀਂ ਆਉਂਦਾ, ਕਦੇ ਰਸ ਨਹੀਂ ਆਉਂਦਾ। ਉਹ ਜਿਵੇਂ ਜਿਵੇਂ ਤੁਰਦੇ ਨੇ, ਜਿਵੇਂ ਪੈਰ ਵਿੱਚ ਕੰਡਾ ਹੋਰ ਚੁਭਦਾ ਹੈ, ਹੋਰ ਦੁੱਖ ਦਿੰਦਾ ਹੈ, ਹੋਰ ਪੀੜਾ ਆਉਂਦੀ ਹੈ। ਹਉਮੈ ਹੰਕਾਰ ਦਾ ਕੰਡਾ ਮਨੁੱਖ ਨੂੰ ਬੜਾ ਦੁੱਖ ਦਿੰਦਾ ਹੈ ਕਿ ਇਹ ਮੇਰੇ ਕਹਿਣੇ ਵਿੱਚ ਕਿਉਂ ਨਹੀਂ ਹੈ, ਇਹ ਮੇਰੀ ਗੱਲ ਕਿਉਂ ਨਹੀਂ ਮੰਨਦਾ, ਇਹ ਮੇਰਾ ਵਿਰੋਧੀ ਕਿਉਂ ਹੈ। ਹੰਕਾਰੀ ਬੰਦੇ ਵਿੱਚ ਇਹ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚੱਲੇ, ਜਿਵੇਂ ਜਿਵੇਂ ਚੱਲਦਾ ਹੈ, ਤੁਰਦਾ ਹੈ, ਜ਼ਿੰਦਗੀ ਨਿਰਵਾਹ ਕਰਦਾ ਹੈ, ਚੁਭੈ ਉਹ ਚੁਭਦਾ ਹੈ, ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ, ਦੁੱਖ ਪਾਵੇਂ ਉਹ ਦੁਖੀ ਹੁੰਦਾ ਹੈ। ਜਮਕਾਲ ਸਹੇ ਸਿਰ ਡੰਡਾ ਹੈ, ਮਾਨੋ ਹੰਕਾਰ ਇੱਕ ਜਮਾਂ ਦੇ ਡੰਡੇ ਦੀ ਤਰ੍ਹਾਂ ਉਹਦੇ ਸਿਰ ਵਿੱਚ ਵੱਜ ਰਿਹਾ ਹੈ, ਸਤਿਗੁਰੂ ਜੀ ਕਹਿੰਦੇ। ਪਰ ਡੱਲੇ ਦੇ ਸਿੱਖ ਨਾ ਤਾਂ ਇਹਨਾਂ ਵਿੱਚ ਹਉਮੈ ਹੈ, ਨਾ ਇਹਨਾਂ ਵਿੱਚ ਹੰਕਾਰ ਹੈ। ਅਗਲਾ ਬੋਲ ਹੈ, ਸਹਾਰੂ ਗੰਗੂ ਭਲੇ ਭਾਗੂ, ਭਗਤ ਭਗਤ ਹੈ ਪਿਆਰੀ। ਇੱਕ ਦਾ ਨਾਮ ਹੈ ਭਾਈ ਸਹਾਰੂ ਜੀ, ਦੂਜੇ ਦਾ ਨਾਮ ਹੈ ਭਾਊ ਗੰਗੂ ਜੀ, ਭਾਈ ਗੰਗੂ ਜੀ। ਇਹ ਸਾਰੇ ਭੱਲੇ ਹਨ। ਇੱਕ ਦਾ ਨਾਮ ਹੈ ਭਾਗੂ, ਇੱਕ ਦਾ ਨਾਮ ਹੈ ਭਗਤੂ। ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰਿਆਂ ਦੇ ਅੰਦਰ ਕੀ ਹੈ, ਭਗਤ ਹੈ ਪਿਆਰੀ, ਭਗਤੀ ਪਿਆਰੀ ਲੱਗਦੀ ਹੈ ਇਹਨਾਂ ਨੂੰ। ਇਹ ਚੌਥਾ ਗੁਣ ਆ ਗਿਆ, ਇੱਕ ਹਉਮੈ ਮਾਰੀ, ਇੱਕ ਸ਼ਬਦ ਵਿਚਾਰੀ, ਇੱਕ ਸੇਵਾ ਹਿੱਤਕਾਰੀ, ਅਤੇ ਚੌਥਾ ਗੁਣ ਇਹਨਾਂ ਵਿੱਚ ਕੀ ਹੈ, ਭਗਤ ਹੈ ਪਿਆਰੀ, ਭਗਤੀ ਨਾਲ ਪ੍ਰੇਮ ਕਰਨਾ, ਭਗਤੀ ਦੇ ਨਾਲ ਸੁਨੇਹ ਕਰਨਾ। ਇਹ ਗੁਣ ਵੀ ਡੱਲੇ ਦੀ ਸੰਗਤ ਵਿੱਚ ਸੀ, ਡੱਲੇ ਦੇ ਸਿੱਖਾਂ ਵਿੱਚ ਸੀ, ਭਗਤੀ ਪ੍ਰੇਮਾ ਭਗਤੀ। ਕਿਉਂਕਿ ਪਰਮਾਤਮਾ ਦੇ ਦਰ 'ਤੇ ਪ੍ਰੇਮਾ ਭਗਤੀ ਦੀ ਗੱਲ ਆਉਂਦੀ ਹੈ ਵਾਰ ਵਾਰ, ਭਾਵਨਾ ਦੀ ਭਗਤੀ, ਸ਼ਰਧਾ ਦੀ ਭਗਤੀ, ਪ੍ਰੇਮ ਦੀ ਭਗਤੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਥਾਂ ਪੈ ਜਾਂਦਾ, ਕਬੂਲ ਹੋ ਜਾਂਦਾ, ਪ੍ਰਵਾਨ ਹੋ ਜਾਂਦਾ, ਜਿਨ੍ਹਾਂ ਨੇ ਗੁਰੂ ਦੀ ਆਖੀ ਹੋਈ ਗੱਲ ਨੂੰ ਸਤ ਕਰਕੇ ਮੰਨ ਲਿਆ ਹੈ। ਗੁਰੂ ਦੀ ਆਖੀ ਹੋਈ ਗੱਲ ਨੂੰ ਸਤ ਕਰਕੇ ਮੰਨਣਾ ਬੜਾ ਹੀ ਔਖਾ ਹੈ। ਪਾਤਸ਼ਾਹ ਕਹਿੰਦੇ ਨੇ ਕਿ ਜੋ ਕੁਝ ਗੁਰੂ ਆਖਦਾ ਹੈ ਉਹਨੂੰ ਸਤ ਕਰਕੇ ਮੰਨਣਾ ਬੜੀ ਔਖੀ ਗੱਲ ਹੈ, ਪਰ ਜੇਕਰ ਕੋਈ ਮੰਨ ਲੈਂਦਾ ਹੈ ਤਾਂ ਫਿਰ ਮੰਨੇ ਪਾਵੇਂ ਮੁਖ ਦੁਆਰ, ਮੰਨੇ ਪਰਵਰ ਸਾਧਾਰ, ਮੰਨੇ ਤਰੇ ਤਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ। ਮੰਨਣਾ ਹੈ ਤਾਂ ਔਖਾ, ਪਰ ਮੰਨਣ ਵਾਲਿਆਂ ਵਿੱਚ ਖੂਬੀਆਂ ਬਹੁਤ ਹੁੰਦੀਆਂ ਨੇ, ਚੰਗਿਆਈਆਂ ਬਹੁਤ ਹੁੰਦੀਆਂ ਨੇ, ਗੁਣ ਬੜੇ ਹੁੰਦੇ ਨੇ, ਗੁਰੂ ਨਾਨਕ ਦੇਵ ਜੀ ਆਖਦੇ ਨੇ। ਮੰਨੇ ਕੀ ਗੱਤ ਕਹੀ ਨਾ ਜਾਏ, ਉਹਨਾਂ ਦੀ ਅਵਸਥਾ 'ਤੇ ਆਖੀ ਨਹੀਂ ਜਾ ਸਕਦੀ, ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਲਿਖੀ ਨਹੀਂ ਜਾ ਸਕਦੀ। ਜੇ ਕੋ ਕਹੇ ਪਿੱਛੇ ਪਛਤਾਏ,
ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨਾਂ ਵਿੱਚ ਪਿਆਰ ਵਾਲੀ ਭਗਤੀ ਹੈ, ਬੱਧਾ ਰੁੱਧੀ ਭਗਤੀ ਨਹੀਂ, ਹੱਠ ਵਾਲੀ ਭਗਤੀ ਨਹੀਂ ਹੈ, ਕਸ਼ਟ ਦੇਣ ਵਾਲੀ ਭਗਤੀ ਨਹੀਂ, ਪ੍ਰੇਮ ਵਾਲੀ ਭਗਤੀ ਹੈ। ਜਿਵੇਂ ਬਾਬਾ ਫਰੀਦ ਜੀ ਉਹਨਾਂ ਦੀ ਬਾਣੀ ਵਿੱਚ ਵੀ ਪ੍ਰੇਮਾ ਭਗਤੀ ਦੀ ਗੱਲ ਆਉਂਦੀ ਹੈ ਕਿ ਨਮਾਜ਼ ਉਹੀ ਚੰਗੀ ਹੈ ਜਿਹੜੀ ਭਾਵਨਾ ਨਾਲ ਪੜ੍ਹੀ ਜਾਏ, ਪ੍ਰੇਮ ਦੇ ਨਾਲ ਪੜ੍ਹੀ ਜਾਏ, ਸ਼ਰਧਾ ਭਾਵਨਾ ਦੇ ਨਾਲ ਝੁਕਿਆ ਜਾਏ, ਨਮਾਜ਼ ਉਹੀ ਚੰਗੀ ਹੈ, ਪੂਜਾ ਵੀ ਉਹੀ ਚੰਗੀ ਹੈ। ਫਿਰ ਅਗਲਾ ਬੋਲ ਹੈ, ਕਹਿੰਦੇ ਖਾਨੂੰ ਛੂਰਾ ਤਾਰੂ ਤਰੇ ਵੇਗਾ ਪਾਸੇ ਕਰਨੀ ਸਾਰੀ। ਇਹ ਵੀ ਸਿੱਖਾਂ ਦੇ ਨਾਮ ਸਨ, ਭਾਈ ਖਾਨੂੰ ਜੀ, ਭਾਈ ਛੂਰਾ ਜੀ, ਭਾਈ ਤਾਰੂ ਜੀ, ਤਰੇ ਇਹ ਸਾਰੇ ਤਰ ਗਏ, ਭਾਈ ਵੇਗਾ ਜੀ, ਭਾਈ ਪਾਸੀ ਜੀ। ਕਰਨੀ ਸਾਰੀ, ਇਹਨਾਂ ਦੀ ਜਿਹੜੀ ਕਰਨੀ ਸੀ ਉਹ ਬੜੀ ਸ੍ਰੇਸ਼ਟ ਸੀ। ਕਰਨੀ ਦਾ ਭਾਵ ਹੈ ਕਿਰਤ, ਰਹਿਣੀ, ਰਹਿਣ ਸਹਿਣ, ਜੀਵਨ। ਸਾਰੀ ਦਾ ਭਾਵ ਹੈ ਸ੍ਰੇਸ਼ਟ, ਚੰਗੀ। ਸਾਰੀ ਦਾ ਭਾਵ ਕੀ ਹੁੰਦਾ? ਜੋ ਸ੍ਰੇਸ਼ਟ ਹੋਵੇ, ਜੋ ਚੰਗੀ ਹੋਵੇ, ਜੋ ਉੱਤਮ ਹੋਵੇ। ਸਾਰੀ ਜਾਂ ਸਾਰੇ ਇਹ ਸ਼ਬਦ ਬਾਣੀ ਵਿੱਚ ਆਉਂਦੇ ਨੇ। ਸਾਰੀ ਜਾਂ ਸਾਰੇ ਦਾ ਅਰਥ ਸ੍ਰੇਸ਼ਟ ਵੀ ਹੈ ਅਤੇ ਸਾਰੇ ਦਾ ਅਰਥ ਬਹੁਤ ਸਾਰੇ ਵੀ ਨੇ, ਕਈ ਜਾਣੇ। ਸਾਰੇ ਸ੍ਰੇਸ਼ਟ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਬੋਲ ਆਉਂਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਥੇ ਸਾਰੇ ਦਾ ਭਾਵ ਹੈ ਸ੍ਰੇਸ਼ਟ, ਚੰਗਾ। ਸਾਰੇ ਦਾ ਭਾਵ ਹੈ ਸ੍ਰੇਸ਼ਟ। ਇੱਥੇ ਵੀ ਭਾਈ ਗੁਰਦਾਸ ਜੀ ਕਹਿੰਦੇ ਡੱਲੇ ਵਿੱਚ ਰਹਿਣ ਵਾਲੇ ਸਿੱਖਾਂ ਦੀ ਜਿਹੜੀ ਕਰਨੀ ਸਾਰੀ, ਉਹਨਾਂ ਦੀ ਕਰਨੀ ਬੜੀ ਸ੍ਰੇਸ਼ਟ ਸੀ। ਸ੍ਰੇਸ਼ਟ ਕਰਨੀ ਕਿਹੜੀ ਹੁੰਦੀ ਹੈ? ਕਿਰਤ ਕਰਨਾ, ਨਾਮ ਜਪਣਾ, ਵੰਡ ਸਕਣਾ, ਉੱਚੀ ਰਹਿਣੀ ਵਿੱਚ ਰਹਿਣਾ, ਇਹ ਸਾਰੀ ਕਰਨੀ ਹੈ, ਇਹ ਸ੍ਰੇਸ਼ਟ ਕਰਨੀ ਦਾ ਨਾਮ ਹੈ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਨੀ ਸਾਰੀ ਸ੍ਰੇਸ਼ਟ ਕਿਰਤ ਆਪ ਵੀ ਕੀਤੀ, ਸਿੱਖਾਂ ਨੂੰ ਕਰਨ ਦਾ ਤਰੀਕਾ ਵੀ ਦੱਸਿਆ। ਚਾਰ ਤਰ੍ਹਾਂ ਦੀ ਕਿਰਤ ਦਾ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਦੇ ਅੰਦਰ। ਨੌਕਰੀ ਕਰਨੀ, ਵਪਾਰ ਕਰਨਾ, ਖੇਤੀਬਾੜੀ ਕਰਨੀ ਅਤੇ ਸੌਦਾ ਤੋਲਣਾ, ਹੱਟੀ ਚਲਾਉਣੀ। ਸ਼ਬਦ ਦੇ ਰਾਹੀਂ ਵੀ ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ, ਮਨਹਾਲੀ ਕਿਰਸਾਨੀ ਕਰਨੀ, ਹਾਣ ਹੱਟ ਕਰ ਆਰਜ਼ਾ, ਸੁਣ ਸ਼ਾਸਤ ਸੌਦਾਗਰੀ, ਲਾਏ ਚਿੱਤ ਕਰ ਚੱਕਰੀ। ਇਹ ਜ਼ਿੰਦਗੀ ਨਿਰਵਾਹ ਕਰਨ ਲਈ ਬਾਹਰੀ ਕਿਰਤ ਨੇ, ਇਹਦੇ ਚਾਰ ਪੈਮਾਨੇ, ਚਾਰ ਤਰੀਕੇ ਦੱਸੇ ਨੇ ਪਾਤਸ਼ਾਹ ਜੀ ਨੇ। ਡੱਲੇ ਦੇ ਸਿੱਖਾਂ ਦੀ ਕਰਨੀ ਬਹੁਤ ਹੀ ਉੱਤਮ ਸੀ, ਮਹਾਨ ਕਰਨੀ ਦੇ ਇਹ ਮਾਲਕ ਸਨ, ਸ੍ਰੇਸ਼ਟ ਕਰਨੀ ਸੀ ਇਹਨਾਂ ਦੀ। ਇਹਨਾਂ ਦੀ ਜ਼ਿੰਦਗੀ ਵਿੱਚ ਮਲੀਨਤਾ ਨਹੀਂ ਸੀ, ਮੈਲ ਬਿਲਕੁਲ ਵੀ ਨਹੀਂ ਸੀ, ਖੋਟ ਨਹੀਂ ਸੀ ਡੱਲੇ ਦੇ ਸਿੱਖਾਂ ਦੇ ਅੰਦਰ। ਜਿਵੇਂ ਕੋਈ ਖਰਾ ਹੁੰਦਾ ਨਾ, ਕੋਈ ਵੀ ਚੀਜ਼ ਜਿਹੜੀ ਚੰਗੀ ਹੁੰਦੀ ਹੈ, ਸ੍ਰੇਸ਼ਟ ਹੁੰਦੀ ਹੈ, ਸ਼ੁੱਧ ਹੁੰਦੀ ਹੈ, ਖਰੀ ਚੀਜ਼ ਜਿਹੜੀ ਹੁੰਦੀ ਹੈ, ਉਹਦਾ ਹੀ ਮੁੱਲ ਹੁੰਦਾ, ਉਹਦੇ ਹੀ ਕੀਮਤ ਹੁੰਦੀ ਹੈ, ਉਹੀ ਬਾਜ਼ਾਰ ਵਿੱਚ ਮਹਿੰਗੀ ਵਿਕਦੀ ਹੈ। ਜਿਹੜੀ ਖੋਟੀ ਹੋਵੇ, ਜਿਹਦੇ ਵਿੱਚ ਮਲੀਨਤਾ ਹੋਵੇ, ਰਲੇਵਾਂ ਹੋਵੇ, ਐਸਾ ਤਾਂ ਕੁਝ ਨਹੀਂ, ਉਹਦੀ ਕੀਮਤ ਹੀ ਨਹੀਂ ਪੈਂਦੀ, ਉਹ ਬਾਜ਼ਾਰ ਵਿੱਚ ਐਵੇਂ ਹੀ ਰਹਿ ਜਾਂਦੀ ਹੈ। ਸਤਿਗੁਰੂ ਜੀ ਨੇ ਉਦਾਹਰਣ ਬੜੀ ਸੁੰਦਰ ਦਿੱਤੀ ਹੈ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਆਸਾ ਕੀ ਵਾਰ ਦੀ ਪਵਿੱਤਰ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਛੁੱਟੇ ਤਿਲ ਬਵਾੜ ਜਿਉਂ ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬਪੁੜੇ ਪੀ ਤਨ ਵਿੱਚ ਸੁਆ। ਅਨਾਜ ਦੇ ਉਹ ਬੂਟੇ, ਖਾਸ ਕਰਕੇ ਤਿਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਚੰਗੀ ਕੁਆਲਿਟੀ ਦਾ ਅਨਾਜ ਪੈਦਾ ਨਹੀਂ ਹੋਇਆ,
ਚੰਗੀ ਕੁਆਲਿਟੀ ਦੇ ਬੀਜ ਪੈਦਾ ਨਹੀਂ ਹੋਏ। ਹੋਇਆ ਕੀ ਹੈ, ਉਹਨਾਂ ਵਿੱਚ ਰਾਖ ਭਰ ਗਈ ਹੈ, ਸਵਾਹ ਜਿਹੀ ਭਰ ਗਈ ਹੈ। ਕਿਰਸਾਨ ਕਿਰਸਾਨੀ ਕਰਦਾ ਹੈ ਅਤੇ ਬੜਾ ਧਿਆਨ ਰੱਖਦਾ ਹੈ, ਜਿਹੜੇ ਵਾਧੂ ਬੂਟੇ ਅਜਾਈ ਬੂਟੇ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਾ ਉਹਨਾਂ ਨੂੰ ਨਦੀਨ ਸਮਝ ਕੇ ਬਾਹਰ ਕੱਢ ਦਿੱਤਾ ਜਾਂਦਾ, ਖੇਤ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਬਾਕੀ ਦੀ ਜਿਹੜੀ ਫਸਲ ਹੈ, ਬਾਕੀ ਦੀ ਜਿਹੜੀ ਖੇਤੀ ਹੈ, ਉਹਨੂੰ ਵੀ ਖਰਾਬ ਕਰ ਦਿੰਦੀ ਹੈ। ਉਹਨਾਂ ਨੂੰ ਪਹਿਲਾਂ ਹੀ ਪੁੱਟ ਕੇ ਸੁੱਟ ਦਿੱਤਾ ਜਾਂਦਾ, ਜੇ ਕੋਈ ਰਹਿ ਜਾਏ ਤਾਂ ਫਿਰ ਉਹ ਖੇਤ ਵਿੱਚ ਇਕੱਲੇ ਹੀ ਬੂਟੇ ਰਹਿ ਜਾਂਦੇ ਨੇ, ਸੁੰਨੇ ਤਿਲ ਬੁਆੜ ਜਿਉਂ ਉਹ ਸੁੰਨੇ ਰਹਿ ਗਏ ਖੇਤੇ ਅੰਦਰ ਛੁੱਟਿਆਂ। ਉਹਨਾਂ ਦਾ ਕੋਈ ਮਾਲਕ ਨਹੀਂ ਬਣਿਆ, ਫਿਰ ਉਹਨਾਂ ਨੂੰ ਕੋਈ ਵੀ ਲੈ ਜਾਂਦਾ ਐਵੇਂ ਹੀ। ਪਰ ਜਿਹੜੇ ਗੁਣਵਾਨ ਹਨ ਉਹਨਾਂ ਦੀ ਕੀਮਤ ਹੈ, ਉਹਨਾਂ ਦੀ ਕਦਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੇ ਇਸ ਤਰ੍ਹਾਂ ਦੇ ਬੋਲ ਬਖਸ਼ਿਸ਼ ਕੀਤੇ ਨੇ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਹੁਕਮਨਾਮੇ ਦੇ ਰੂਪ ਵਿੱਚ ਕਿਤੇ ਕਿਤੇ ਇਹ ਸ਼ਬਦ ਆ ਵੀ ਜਾਂਦਾ ਹੈ, ਸਤਿਗੁਰੂ ਜੀ ਦਾ ਇਹ ਬੋਲ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਸੱਪ ਦੀ ਆਰਜਾ ਵਾਂਗੂ ਉਹ ਜੀਵਨ ਹੈ, ਬਲ ਰਿਹਾ ਹੈ, ਸੜ ਰਿਹਾ ਹੈ, ਕਿਹੜਾ ਜਿਹੜਾ ਸਿਮਰਨ ਤੋਂ ਹੀਣਾ ਹੈ। ਉਹ ਭਾਵੇਂ ਅਮੀਰ ਵੀ ਹੋਵੇ, ਧਨਾੜ ਵੀ ਹੋਵੇ, ਸ਼ਾਹੂਕਾਰ ਵੀ ਹੋਵੇ, ਹੁਕਮਰਾਨ ਵੀ ਹੋਵੇ, ਨਵਖੰਡਨ ਕੋ ਰਾਜ ਕਮਾਵੇ, ਨੌ ਖੰਡ ਪ੍ਰਿਥਵੀ ਉੱਤੇ ਉਹਦਾ ਰਾਜ ਭਾਗ ਹੋ ਵੀ ਜਾਵੇ, ਅੰਤ ਚੱਲੇ ਗੁਹਾਰੀ। ਲੇਕਿਨ ਅੰਤ ਨੂੰ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਉਹ ਹਾਰ ਕੇ ਹੀ ਜਾਂਦਾ ਹੈ, ਅਜਾਈ ਗਵਾ ਕੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜ਼ਿੰਦਗੀ ਦੀ ਬਾਜੀ ਮਾਨੋ ਇੱਕ ਜੂਆ ਹੈ ਅਤੇ ਜੂਏ ਦੀ ਤਰ੍ਹਾਂ ਉਹ ਹਾਰ ਕੇ ਗਏ। ਉਗਰੂ ਨੰਦੂ ਸੂਦਨਾ ਪੂਰੋ ਝੰਟਾ ਪਾਰ ਉਤਾਰੀ, ਇਹ ਵੀ ਸਿੱਖਾਂ ਦੇ ਨਾਮ ਨੇ। ਪਾਰ ਉਤਾਰੀ ਦਾ ਭਾਵ ਕੀ ਹੈ, ਗੁਰੂ ਦੀ ਨਜ਼ਰ ਵਿੱਚ ਇਹ ਪ੍ਰਵਾਨ ਹੋ ਗਏ, ਕਬੂਲ ਹੋ ਗਏ ਅਤੇ ਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਭਾਵ ਸਾਗਰ ਵਿੱਚੋਂ ਪਾਰ ਕਰ ਦਿੱਤਾ ਦੂਜੇ ਪਾਸੇ। ਭਾਵ ਕਿ ਜਿਹੜਾ ਭਿਆਨਕ ਸਾਗਰ ਹੈ ਨਾ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਜੀਵ ਡੁੱਬ ਰਹੇ ਨੇ, ਸੜ ਰਹੇ ਨੇ, ਅਤੇ ਸਤਿਗੁਰੂ ਨੇ ਉਹਨਾਂ ਨੂੰ ਕਿਰਪਾ ਕਰਕੇ ਭਾਵ ਸਾਗਰ ਵਿੱਚ ਡੁੱਬਣ ਨਹੀਂ ਦਿੱਤਾ, ਪਾਰ ਉਤਾਰੀ ਇਹਨਾਂ ਨੂੰ ਪਾਤਸ਼ਾਹ ਜੀ ਨੇ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਦੂਜੇ ਪਾਸੇ ਲਾ ਦਿੱਤਾ। ਇਹ ਸੰਸਾਰ ਵਿੱਚ ਡੁੱਬੇ ਨਹੀਂ, ਜਿਵੇਂ ਆਪਾਂ ਹੁਣੇ ਬੋਲ ਪੜਿਆ ਹੈ, ਮੰਨੇ ਤਰੇ ਤਾਰੇ, ਦੋ ਗੁਣ ਹਨ ਉਹਦੇ ਵਿੱਚ, ਮੰਨਣ ਵਾਲੇ ਵਿੱਚ, ਆਪ ਤਰਨਾ ਹੈ, ਦੂਜਿਆਂ ਨੂੰ ਤਾਰਨਾ ਹੈ। ਆਪ ਵੀ ਨਹੀਂ ਡੁੱਬਣਾ ਅਤੇ ਆਪਣੇ ਸੰਗੀਆਂ ਨੂੰ ਵੀ ਨਹੀਂ ਡੁੱਬਣ ਦੇਣਾ। ਨਹੀਂ ਤਾਂ ਬਾਣੀ ਕਹਿੰਦੀ ਹੈ, ਇਸ ਜਗਤ ਦੀ ਤੁਲਨਾ ਕੀਤੀ ਹੈ, ਲੰਮੀ ਲੰਮੀ ਨਦੀ ਵਹੇ ਕੰਧੀ ਘੇਰੇ ਹੇਤ। ਭਗਤ ਬਾਣੀ ਦੇ ਸਲੋਕਾਂ ਦੇ ਵਿੱਚ ਹੀ ਬੋਲਾਉਂਦਾ। ਇਹ ਜਗਤ ਕੀ ਹੈ, ਇਹ ਸੰਸਾਰ ਕੀ ਹੈ, ਇੱਕ ਬੜੀ ਵੱਡੀ ਡੂੰਘੀ ਅਤੇ ਭਿਆਨਕ ਨਦੀ। ਕਈ ਨਦੀਆਂ ਹੁੰਦੀਆਂ ਨਾ, ਬਹੁਤ ਵੱਡੀਆਂ ਡੂੰਘੀਆਂ ਅਤੇ ਭਿਆਨਕ, ਬੜੀਆਂ ਤਬਾਹੀ ਮਚਾਉਣ ਵਾਲੀਆਂ ਨਦੀਆਂ। ਕਈ ਦਰਿਆ ਐਸੇ ਹੁੰਦੇ ਨੇ, ਕਈ ਨਦੀਆਂ ਐਸੀਆਂ ਹੁੰਦੀਆਂ ਨੇ, ਉਹਨਾਂ ਵਿੱਚ ਜਦੋਂ ਹੜ੍ਹ ਆਉਂਦਾ ਹੈ ਨਾ, ਫਿਰ ਉਹ ਬੜੀ ਤਬਾਹੀ ਮਚਾਉਂਦੀਆਂ ਨੇ। ਲੰਮੀ ਲੰਮੀ ਨਦੀ ਵਹੇ ਕੰਧੀ ਘੇਰੇ ਹੇਤ। ਵੱਡੇ ਵੱਡੇ ਜਿਹੜੇ ਪਾਸੇ ਬੰਨ ਲਾਏ ਹੁੰਦੇ ਨਾ, ਉਹਨਾਂ ਨੂੰ ਵੀ ਢਾਹ ਲੱਗ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਗੁਰੂ ਨੇ ਉਹਨਾਂ ਦੀ ਜ਼ਿੰਦਗੀ ਰੂਪੀ ਬੇੜੇ ਇਸ ਭਵ ਸਾਗਰ ਵਿੱਚ ਡੁੱਬਣ ਨਹੀਂ ਦਿੱਤੇ। ਇੱਕ ਹੋਰ ਬੋਲ ਆਉਂਦਾ ਉਹਦੇ ਵਿੱਚ, ਸਤਿਗੁਰੂ ਜੀ ਕਹਿੰਦੇ, ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਚੇਤ, ਕੱਪੜ ਘੁੰਮਣ ਘੇਰੀ।
ਜਦੋਂ ਪਾਣੀ ਦਾ ਬਹੁਤ ਜ਼ਿਆਦਾ ਵੇਗ ਹੁੰਦਾ ਨਾ, ਤੇਜ਼ ਪਾਣੀ ਹੁੰਦਾ, ਉਹ ਘੁੰਮਣ ਵੀ ਲੱਗ ਪੈਂਦਾ, ਘੁੰਮਣ ਘੇਰੀ ਬਣ ਜਾਂਦੀ ਹੈ। ਉਸ ਘੁੰਮਣ ਘੇਰੀ ਵਿੱਚ ਜਿਹੜਾ ਫਸ ਜਾਏ ਫਿਰ ਉਹ ਨਹੀਂ ਨਿਕਲ ਸਕਦਾ, ਉਹ ਪਾਣੀ ਹਮੇਸ਼ਾ ਉਹਨੂੰ ਥੱਲੇ ਹੀ ਲੈ ਕੇ ਜਾਏਗਾ, ਡੁੱਬੇਗਾ ਜ਼ਰੂਰ। ਉਹਨੂੰ ਕਹਿੰਦੇ ਕੱਪਰ, ਕੱਪਰ ਉਹਨੂੰ ਕਹਿੰਦੇ ਜਿਹੜਾ ਘੁੰਮਦਾ ਹੋਇਆ ਪਾਣੀ, ਘੁੰਮਣ ਘੇਰੀ ਵਾਲਾ ਪਾਣੀ ਹੁੰਦਾ, ਉਹਨੂੰ ਕੱਪਰ ਆਖਿਆ ਬਾਣੀ ਦੇ ਅੰਦਰ। ਖਾਸ ਕਰਕੇ ਜਿਹੜੇ ਪਾਣੀ ਵਾਲੇ ਜਹਾਜ਼ ਉਸ ਘੁੰਮਣ ਘੇਰੀ ਵਿੱਚ ਫਸ ਜਾਣ, ਉਹ ਜ਼ਰੂਰ ਡੁੱਬ ਜਾਂਦੇ ਨੇ। ਆਪਾਂ ਕਈ ਵਾਰੀ ਦੇਖਦੇ ਹਾਂ ਵੱਡੇ ਵੱਡੇ ਬੇੜੇ, ਵੱਡੇ ਵੱਡੇ ਪਾਣੀ ਵਾਲੇ ਜਹਾਜ਼ ਡੁੱਬ ਜਾਂਦੇ ਨੇ, ਕਈ ਜੀਵ ਵਿੱਚ ਹੀ ਡੁੱਬ ਗਏ। ਅੱਜ ਵੀ ਖਬਰਾਂ ਆ ਜਾਂਦੀਆਂ ਨੇ, ਤੇਜ਼ ਲਹਿਰਾਂ ਦੇ ਕਰਕੇ ਜਾਂ ਘੁੰਮਣ ਘੇਰੀ ਦੇ ਕਰਕੇ ਉਹ ਜਹਾਜ਼ ਉੱਥੇ ਫਸ ਗਏ ਫਿਰ ਡੁੱਬ ਗਏ। ਜ਼ਿੰਦਗੀ ਰੂਪੀ ਬੇੜੀ ਨੂੰ ਗੁਰੂ ਰੂਪੀ ਮਲਾਹ ਨੇ ਉਸ ਕੱਪਰ ਵਿੱਚ ਘੁੰਮਣ ਘੇਰੀ ਵਿੱਚ ਫਸਣ ਨਹੀਂ ਦਿੱਤਾ। ਪਤਨ ਰਹੇ ਸੁਚੇਤ, ਪਤਨ ਕਹਿੰਦੇ ਨੇ ਉਹ ਮਲਾਹ ਜਿਹੜਾ ਦੂਜੇ ਪਤਨ 'ਤੇ ਲੈ ਜਾਏਗਾ। ਸਾਰੇ ਮਲਾਹ ਸੂਝਵਾਨ ਨਹੀਂ ਹੁੰਦੇ, ਸਿਆਣੇ ਨਹੀਂ ਹੁੰਦੇ। ਜਿਹੜਾ ਮਲਾਹ ਬੇੜੀ ਨੂੰ ਚਲਾਉਣ ਵਾਲਾ ਤਜ਼ਰਬੇਕਾਰ ਹੁੰਦਾ, ਜਿਹਦਾ ਰੋਜ਼ ਦਾ ਕੰਮ ਹੈ, ਉਹ ਬੜੇ ਧਿਆਨ ਦੇ ਨਾਲ ਦੇਖਦਾ ਕਿ ਇਸ ਪਾਸੇ ਪਾਣੀ ਦੇ ਵਿੱਚ ਘੁੰਮਣ ਘੇਰੀ ਹੈ, ਕੱਪਰ ਹੈ, ਇੱਧਰ ਬੇੜਾ ਨਹੀਂ ਲੈ ਕੇ ਜਾਣਾ। ਗੁਰੂ ਸਾਵਧਾਨੀ ਦੇ ਨਾਲ ਸੁਚੇਤ ਹੋ ਕੇ ਸਿੱਖ ਦੇ ਉੱਤੇ ਪਰਉਪਕਾਰ ਕਰਦਾ ਹੈ, ਕਿਰਪਾ ਕਰਦਾ ਹੈ, ਅਤੇ ਇਹਨਾਂ ਸਿੱਖਾਂ ਨੂੰ, ਡੱਲੇ ਵਾਸੀਆਂ ਨੂੰ, ਉਗਰੂ, ਨੰਦੂ, ਸੂਦਨਾ, ਪਾਰੋ, ਇਹਨਾਂ ਸਾਰਿਆਂ ਨੂੰ ਗੁਰੂ ਅਮਰਦਾਸ ਜੀ ਨੇ ਪਾਰ ਉਤਾਰੀ, ਇਸ ਜਗਤ ਤੋਂ, ਇਸ ਭਵ ਸਾਗਰ ਤੋਂ ਪਾਰ ਉਤਾਰ ਦਿੱਤਾ, ਡੁੱਬਣ ਨਹੀਂ ਦਿੱਤਾ। ਫਿਰ ਕਹਿੰਦੇ ਮਲੀਆ ਸਹਾਰੂ ਭੱਲੇ ਛੀਂਬੇ ਗੁਰਦਰਗਹਿ ਦਰਬਾਰੀ, ਇਹ ਵੀ ਸਿੱਖਾਂ ਦੇ ਹੀ ਨਾਮ ਨੇ, ਭਾਈ ਮਲੀਆ ਜੀ, ਭਾਈ ਸਹਾਰੂ ਜੀ, ਇਹ ਕੋਈ ਭੱਲੇ ਹਨ, ਕੋਈ ਛੀਂਬੇ ਹਨ। ਗੁਰ ਦਰਗਾਹ ਦਰਬਾਰੀ, ਇਹ ਮਾਨੋ ਗੁਰੂ ਦੀ ਦਰਗਾਹ, ਗੁਰੂ ਦੇ ਦਰਬਾਰ ਵਿੱਚ ਉੱਤਮ ਸਿੱਖਾਂ ਦਾ ਨਾਮ ਹੈ, ਸ਼੍ਰੋਮਣੀ ਸਿੱਖਾਂ ਦਾ ਨਾਮ ਹੈ। ਗੁਰੂ ਦਾ ਜਿਹੜਾ ਦਰਬਾਰ ਹੈ, ਇਹਨੂੰ ਦਰਗਾਹ ਕਰਕੇ ਵੀ ਲਿਖਿਆ ਹੈ, ਦੀਵਾਨ ਕਰਕੇ ਵੀ ਲਿਖਿਆ ਹੈ, ਬੜੇ ਨਾਮ ਦਿੱਤੇ ਨੇ ਸਤਸੰਗਤ ਨੂੰ, ਮਾਨ ਸਰੋਵਰ ਦਾ ਨਾਮ ਵੀ ਦਿੱਤਾ ਹੈ, ਕਈ ਤਰ੍ਹਾਂ ਦੇ ਨਾਮ ਦਿੱਤੇ ਗਏ ਨੇ ਸਤਸੰਗਤ ਨੂੰ, ਗੁਰੂ ਦੀ ਸੰਗਤ ਨੂੰ। ਅਤੇ ਇਹ ਸਿੱਖਾਂ ਦਾ ਜਿਨ੍ਹਾਂ ਦਾ ਨਾਮ ਲੈਣਾ ਕੀਤਾ ਹੈ, ਜ਼ਿਕਰ ਕੀਤਾ ਹੈ, ਇਹ ਗੁਰੂ ਦੀ ਸੰਗਤ ਦੇ ਦਰਬਾਰੀ, ਦਰਬਾਰੀ ਦਾ ਭਾਵ ਹੈ ਦਰਬਾਰ ਲਾਉਣ ਵਾਲੇ, ਮੁਖੀ ਸਿੱਖ, ਚੋਣਵੇਂ ਸਿੱਖ। ਇੱਕ ਤਾਂ ਹੁੰਦਾ ਨਾ ਦਰਬਾਰ, ਅਤੇ ਦਰਬਾਰ ਨੂੰ ਚਲਾਉਣ ਵਾਲਾ ਦਰਬਾਰੀ, ਮੁਖੀ। ਇਹ ਜਿਹੜੇ ਸਿੱਖ ਨੇ ਡੱਲੇ ਪਿੰਡ ਦੇ ਰਹਿਣ ਵਾਲੇ, ਇਹ ਦਰਬਾਰੀ ਹੋ ਨਿਬੜੇ, ਮੁਖੀ ਹੋ ਨਿਬੜੇ। ਇਸੇ ਕਰਕੇ ਇਹਨਾਂ ਨੂੰ ਕਿਹਾ ਗਿਆ ਇਹ ਸਾਰੇ ਹੀ ਵਿਵੇਕੀ ਹੋ ਗਏ ਸਨ, ਸਾਰੇ ਹੀ ਬ੍ਰਹਮ ਗਿਆਨੀ। 72 ਸਿੱਖਾਂ ਦਾ ਖਾਸ ਕਰਕੇ ਜ਼ਿਕਰ ਆਉਂਦਾ ਗੁਰੂ ਇਤਿਹਾਸ ਦੇ ਅੰਦਰ। ਇਹ ਦਰਬਾਰੀ ਬਣ ਗਏ, ਇਹ ਮੁਖੀ ਹੋ ਗਏ, ਜਿਵੇਂ ਕੋਈ ਕਚਹਿਰੀ ਹੁੰਦੀ ਹੈ ਨਾ, ਉਸ ਕਚਹਿਰੀ ਦਾ ਮੁਖੀ ਹੁੰਦਾ, ਕੋਈ ਬਾਦਸ਼ਾਹ ਹੁੰਦਾ, ਜੱਜ ਹੁੰਦਾ। ਇਸੇ ਤਰ੍ਹਾਂ ਗੁਰੂ ਦੇ ਦਰਬਾਰ ਦੇ ਇਹ ਸਿੱਖ ਡੱਲੇ ਵੇਲੇ ਪਿੰਡ ਵਿੱਚ ਰਹਿਣ ਵਾਲੇ ਗੁਣਾਂ ਦੇ ਨਾਲ ਭਰਪੂਰ ਸਨ। ਸਿੱਖੀ ਦੇ ਗੁਣ ਇਹਨਾਂ ਦੇ ਅੰਦਰ ਕੁੱਟ ਕੁੱਟ ਕੇ ਭਰੇ ਹੋਏ ਸਨ, ਗੁਣਾਂ ਦੀ ਕੋਈ ਕਮੀ ਨਹੀਂ ਸੀ। ਭਗਤੀ ਵਾਲਾ ਗੁਣ ਇਹਨਾਂ ਦੇ ਅੰਦਰ ਵਿਸ਼ੇਸ਼ ਕਰਕੇ ਭਰਿਆ ਹੋਇਆ ਸੀ, ਇਹ ਸਾਰੇ ਹੀ ਗੁਣਵਾਨ ਸਨ। ਉਂਝ ਆਪਾਂ ਰੋਜ਼ ਹੀ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਕਿ ਰੱਬ ਨੂੰ ਕਈ ਗਾਉਂਦੇ ਨੇ, ਕਈ ਹੀ ਉਹਦਾ ਧਿਆਨ ਧਰਦੇ ਨੇ, ਕਈਆਂ ਨੇ ਉਸ ਪਰਮਾਤਮਾ ਦੀ ਸਿਫਤੋਂ ਸਲਾਹ ਨਾ ਕਰਨੀ ਕੀਤੀ ਹੈ। ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਕੁਝ ਤਾਂ ਉਹ ਨਾ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ, ਜਿਨ੍ਹਾਂ ਬਾਰੇ ਸਾਨੂੰ ਪਤਾ ਹੈ, ਉਹ ਗੁਰੂ ਦਾ ਸਿੱਖ ਹੈ, ਉਹ ਰੱਬ ਦਾ ਭਗਤ ਹੈ, ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਉੱਤਮ ਪੁਰਸ਼ ਹੈ।
ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਕਈ ਅਨੇਕਾਂ ਅਣਗਿਣਤ ਹੀ ਐਸੇ ਨੇ ਜਿਹੜੇ ਤੈਨੂੰ ਗਾ ਰਹੇ ਨੇ, ਜਿਨ੍ਹਾਂ ਦੇ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ, ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ, ਜਿਨ੍ਹਾਂ ਨੂੰ ਅਸੀਂ ਕੁਝ ਜਾਣਦੇ ਵੀ ਨਹੀਂ। ਆਪਾਂ ਤਾਂ ਉਹਨਾਂ ਬਾਰੇ ਹੀ ਜਾਣਦੇ ਹਾਂ ਨਾ ਜਿਨ੍ਹਾਂ ਦੇ ਬਾਰੇ ਕਿਤੇ ਲਿਖਿਆ ਗਿਆ, ਲਿਖਤ ਵਿੱਚ ਆ ਗਿਆ ਵੀ ਉਹ ਭਗਤ ਹੋਇਆ ਹੈ। ਉਂਝ ਆਪਾਂ 15 ਭਗਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ। ਅਨੇਕਾਂ ਐਸੇ ਭਗਤ ਨੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਪਰ ਉਹਨਾਂ ਦੀ ਬਾਣੀ ਨਹੀਂ ਹੈ। ਅਨੇਕਾਂ ਐਸੇ ਭਗਤ ਨੇ ਜਿਨ੍ਹਾਂ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਧਰੂ ਹੈ, ਪ੍ਰਹਲਾਦ ਹੈ, ਅਮਰੀਕ ਹੈ, ਇਤਾਦਕ ਕਈ ਭਗਤ ਨੇ। ਉਹਨਾਂ ਦੀ ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਉਹ ਭਗਤੀ ਭਾਵਨਾ ਵਾਲੇ ਸਨ। ਬਹੁਤ ਸਾਰੇ ਐਸੇ ਨਮਾਜ਼ੀ ਹਨ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵੀ ਨਹੀਂ ਆਉਂਦਾ, ਬਾਣੀ ਵੀ ਨਹੀਂ ਆਉਂਦੀ, ਪਰ ਉਹ ਨਮਾਜ਼ ਪੜ੍ਹਦੇ ਸਨ, ਸੱਚੇ ਨਮਾਜ਼ੀ, ਬੁੱਲ੍ਹੇ ਸ਼ਾਹ ਵਰਗੇ ਪੀਰ ਫਕੀਰ। ਕਈ ਐਸੇ ਹਨ ਸਤਿਗੁਰੂ ਕਹਿੰਦੇ ਉਹਨਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ, ਉਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਹਾਂ, ਉਹ ਅੱਖਾਂ ਤੋਂ ਪਰੋਖੇ ਹਨ ਪਰ ਉਹ ਗਾ ਰਹੇ ਨੇ, ਤੇਰੀ ਸਿਫਤ ਸਲਾਹ ਕਰ ਰਹੇ ਨੇ, ਜੋ ਸਾਡੀ ਨਿਗਾਹ ਤੋਂ ਦੂਰ ਹਨ, ਸਾਡੇ ਗਿਆਨ ਦੇ ਇਹਨਾਂ ਇੰਦਰੀਆਂ ਦੀ ਪਕੜ ਤੋਂ ਪਰਾਂ ਹਨ। ਹੋਰ ਕਿਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਹਾ ਵਿਚਾਰੇ। ਮੈਂ ਉਹਨਾਂ ਬਾਰੇ ਕੀ ਵਿਚਾਰ ਕਰਾਂ, ਕਿਹਦਾ ਕਿਹਦਾ ਨਾਮ ਲਵਾਂ, ਕਈਆਂ ਨੂੰ ਤਾਂ ਆਪਾਂ ਜਾਣਦੇ ਵੀ ਨਹੀਂ ਹਾਂ। ਭਾਈ ਗੁਰਦਾਸ ਜੀ ਲਿਖ ਰਹੇ ਨੇ, ਮਲੀਆ ਸਹਾਰੂ ਭੱਲੇ ਛੀਮੇ ਗੁਰਦਰਗੇ ਦਰਬਾਰੀ। ਇਹ ਸਾਰੇ ਸਿੱਖ ਗੁਰੂ ਦੇ ਦਰਬਾਰੀ ਸਿੱਖ ਸਨ, ਭਾਵ ਕਿ ਮੁਖੀ ਸਿੱਖ ਸਨ, ਇਹ ਗੁਣਵਾਨ ਬੰਦੇ ਸਨ। ਇੱਥੋਂ ਦੀ ਸੰਗਤ ਦੇ ਲਗਭਗ ਸਾਰੇ ਸਿੱਖ ਬੜੇ ਹੀ ਗੁਣਵਾਨ ਸਨ, ਕਰਨੀ ਵਾਲੇ ਸਨ, ਕਿਰਤੀ ਬੰਦੇ ਸਨ, ਸੱਚੀ ਕਿਰਤ ਨਾਮ ਨੂੰ ਜਪਣ ਵਾਲੇ। ਜਿੰਨੇ ਦਾ ਇਹ ਬਾਰੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬੋਲ ਆਉਂਦੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜੇ ਹਰੀ ਦਾ ਨਾਮ ਲੈਂਦੇ ਨੇ ਤੇ ਨਿਰਮਲ ਕੰਮ ਕਰਦੇ ਨੇ, ਖੋਟੇ ਕੰਮ ਨਹੀਂ ਕਰਦੇ। ਮੰਨੋ ਇਹ ਸਾਰੇ ਉਹ ਸਿੱਖ ਨੇ, ਰੱਬ ਦਾ ਨਾਮ ਵੀ ਲੈਂਦੇ ਨੇ, ਗੁਰੂ ਦਰਬਾਰ ਵਿੱਚ ਵੀ ਆਉਂਦੇ ਹਨ, ਉਹਨਾਂ ਦੀ ਕਰਨੀ ਵੀ ਸਾਰੀ ਹੈ, ਉਹਨਾਂ ਦੀ ਰਹਿਣੀ ਵੀ ਚੰਗੀ ਹੈ, ਪਾਵਨ ਹੈ, ਪਵਿੱਤਰ ਹੈ। ਬਹੁਤ ਸਾਰੇ ਐਸੇ ਸਿੱਖ ਭਗਤਾਂ ਦੀ ਜੇ ਬਾਣੀ ਪੜ੍ਹੀਏ, ਭਗਤਾਂ ਨੇ ਆਪ ਲਿਖਿਆ ਕਿ ਰੱਬ ਦੇ ਦਰ ਦੀ ਜਿਹੜੀ ਭਗਤੀ ਹੈ, ਪਰਮਾਤਮਾ ਦੇ ਦਰ ਦੀ ਜਿਹੜੀ ਭਗਤੀ ਹੈ, ਉਹ ਮਨੁੱਖਾ ਜਾਮੇ ਵਿੱਚ ਮਿਲਦੀ ਹੈ, ਮਨੁੱਖਾ ਦੇਹੀ ਵਿੱਚ ਪ੍ਰਾਪਤ ਹੁੰਦੀ ਹੈ, ਉਂਝ ਨਹੀਂ ਮਿਲਦੀ। ਲੇਕਿਨ ਮਨੁੱਖਾ ਜਾਮੇ ਵਿੱਚ ਵੀ ਸਾਰਿਆਂ ਨੂੰ ਨਹੀਂ ਮਿਲਦੀ, ਮਨੁੱਖਾ ਸਰੀਰ ਲੈ ਕੇ ਸਾਰੇ ਥੋੜ੍ਹੀ ਭਗਤ ਬਣ ਜਾਂਦੇ ਹਨ, ਮਨੁੱਖਾ ਦੇਹੀ ਲੈ ਕੇ ਵੀ ਕੋਈ ਟਾਵਾਂ ਟਾਵਾਂ, ਕੋਈ ਵਿਰਲਾ ਹੀ ਰੱਬ ਦਾ ਭਗਤ ਬਣਦਾ ਹੈ। ਇੱਕ ਸ਼ਬਦ ਹੈ ਭਗਤ ਬਾਣੀ ਦੇ ਅੰਦਰ, ਆਪਾਂ ਬਹੁਤ ਵਾਰੀ ਪੜ੍ਹਿਆ ਹੈ, ਪਹਿਲ ਪੁਰੀਏ ਪੁੰਡਰਕਵਾਨਾ ਤਾਚੇ ਹੰਸਾ ਸਗਲੇ ਜਨਾ। ਫਿਰ ਬੋਲ ਅੱਗੇ ਆਏਗਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਣਾ।

ਅਸੀਂ ਜਿੰਨੇ ਵੀ ਜੀਵ ਹਾਂ, ਸੰਸਾਰੀ ਲੋਕ ਹਾਂ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਰਮ ਭਰਮ ਕੇ ਭਟਕ ਭਟਕ ਕੇ ਤੁਮ ਚੇ ਦੁਆਰਾ, ਚੇ ਦਾ ਭਾਵ ਹੈ ਦੇ, ਤੇਰੇ ਦੁਆਰੇ ਤੇ ਆ ਗਏ ਹਾਂ। ਚੇ ਦਾ ਭਾਵ ਦੇ ਜਾਂ ਤੇ ਕਰ ਸਕਦੇ ਹਾਂ ਆਪਾਂ। ਅਸੀਂ ਆਏ ਹਾਂ ਭਰਮ ਭਰਮ ਕੇ, ਅਸੀਂ ਆਏ ਹਾਂ ਭਟਕ ਭਟਕ ਕੇ। ਭਗਤ ਨਾਮਦੇਵ ਜੀ ਕਹਿੰਦੇ ਪਿੰਦੀ ਉਹ ਬੁੱਕਲੇ, ਜੇ ਆਪਾਂ ਚੱਲਦੇ ਹੋਏ ਖੂਹ ਦੇਖੇ ਹਨ ਅਤੇ ਖੂਹਾਂ ਦੇ ਅੰਦਰ ਜਿਹੜੀ ਟਿੰਡ ਹੁੰਦੀ ਹੈ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ ਟਿਕਿਆ ਨਹੀਂ ਹੁੰਦਾ, ਸਹਿਜ ਵਿੱਚ ਨਹੀਂ ਹੁੰਦਾ, ਉਹ ਭਟਕਦਾ ਭਟਕਦਾ ਆਉਂਦਾ ਹੈ। ਇਵੇਂ ਹੀ ਇਹ ਜੀਵ ਭਟਕ ਭਟਕ ਕੇ ਆ ਰਹੇ ਨੇ, ਇੱਕ ਪਾਸੇ ਜਨਮ ਹੋ ਰਿਹਾ, ਦੂਜੇ ਪਾਸੇ ਮੌਤ ਹੋ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਰੋਜ਼ ਹੀ ਜਨਮਦੇ ਨੇ। ਬਾਣੀ ਕਹਿੰਦੀ ਲੱਖਾਂ ਦੀ ਗਿਣਤੀ ਵਿੱਚ ਰੋਜ਼ ਹੀ ਮਨੁੱਖਾਂ ਦੀ ਮੌਤ ਹੋ ਰਹੀ ਹੈ। ਇਹ ਤਾਂ ਇਵੇਂ ਹੀ ਹੈ, ਖੂਹ ਦੀ ਟਿੰਡ ਦੀ ਤਰ੍ਹਾਂ ਲੜੀ ਲੱਗੀ ਹੋਈ ਹੈ, ਇੱਕ ਪਾਸੇ ਖਾਲੀ ਹਨ, ਇੱਕ ਪਾਸੇ ਭਰੀਆਂ ਹੋਈਆਂ ਨੇ। ਭਰ ਕੇ ਆਉਂਦੀਆਂ ਨੇ, ਪਾਣੀ ਡੋਲ ਦਿੰਦੀਆਂ ਨੇ, ਖਾਲੀ ਹੋ ਕੇ ਫਿਰ ਚਲੀਆਂ ਜਾਂਦੀਆਂ ਨੇ। ਇਹ ਸਾਡੀ ਅਵਸਥਾ ਹੈ। ਭਗਤ ਨਾਮਦੇਵ ਜੀ ਕਹਿੰਦੇ ਭਰਮ ਭਰਮ ਆਏ ਤੁਮਚੇ ਦੁਆਰਾ। ਪਰ ਜੇ ਕਿਤੇ ਕੋਈ ਵੱਡੇ ਭਾਗਾਂ ਦੇ ਨਾਲ ਹੇ ਰੱਬ ਜੀ ਤੇਰੇ ਦਰ 'ਤੇ ਆ ਜਾਵੇ, ਜਿਵੇਂ ਭਗਤ ਨਾਮਦੇਵ ਕਹਿੰਦੇ ਮੈਂ ਆ ਗਿਆ ਹਾਂ, ਫਿਰ ਇਹ ਬਖਸ਼ਿਸ਼ ਹੋ ਗਈ ਤੂੰ ਕੌਣ ਰੇ, ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ। ਇਸੇ ਤਰ੍ਹਾਂ ਇਹ ਜਿਹੜੇ ਡੱਲੇ ਦੇ ਸਿੱਖ ਸਨ, ਡੱਲਾ ਪਿੰਡ ਦੀ ਸੰਗਤ ਸੀ, ਇਹਨਾਂ ਦੇ ਵੱਡੇ ਭਾਗ ਸਨ, ਇਹਨਾਂ ਨੂੰ ਗੋਇੰਦਵਾਲ ਵਿੱਚ ਆ ਕੇ ਗੁਰੂ ਦੇ ਦਰਸ਼ਨ ਕਰਨ ਦਾ ਨਸੀਬ ਮਿਲ ਗਿਆ, ਪ੍ਰਾਪਤੀ ਹੋ ਗਈ ਸੇਵਾ ਕਰਨੀ। ਕਹਿੰਦੇ ਨੇ ਇਸ ਪਿੰਡ ਦੇ ਲੋਕਾਂ ਨੇ ਗੋਇੰਦਵਾਲ ਦੀ ਉਸਾਰੀ ਵਿੱਚ ਵੀ ਬੜੀ ਸੇਵਾ ਕੀਤੀ ਸੀ। ਜਦੋਂ ਗੋਇੰਦਵਾਲ ਸਾਹਿਬ ਦੀ ਉਸਾਰੀ ਹੋ ਰਹੀ ਸੀ, ਇਹ ਨਗਰ ਵਸਾਇਆ ਜਾ ਰਿਹਾ ਸੀ, ਔਰ ਖਾਸ ਕਰਕੇ ਜਦੋਂ ਬੌਲੀ ਸਾਹਿਬ ਦੀ ਸੇਵਾ ਹੋਈ, 84 ਪੌੜੀਆਂ ਵਾਲੀ ਬੌਲੀ ਹੈ ਗੋਇੰਦਵਾਲ ਸਾਹਿਬ, ਊਚ ਨੀਚਤਾ ਨੂੰ ਰੱਦ ਕਰਕੇ ਉੱਚੇ ਅਤੇ ਨੀਵਾਂ ਹੋਣ ਦਾ ਹੰਕਾਰ ਤੋੜ ਕੇ ਇੱਕੋ ਥਾਂ ਤੋਂ ਪਾਣੀ ਪੀਣ ਦੀ ਪਰੰਪਰਾ, ਕਿਉਂਕਿ ਅੱਜ ਵੀ ਜਾਈਦਾ ਨਾ ਹਿੰਦੁਸਤਾਨ ਦੇ ਕੁਝ ਜਿਹੜੇ ਬਹੁਤ ਪਿੱਛੇ ਰਹਿ ਗਏ ਪਿੰਡ, ਉਹਨਾਂ 'ਤੇ ਖੂਹ ਵੱਖਰੇ ਵੱਖਰੇ ਹਨ, ਮੁਹੱਲੇ ਵੱਖਰੇ ਵੱਖਰੇ ਹਨ, ਉੱਚੀਆਂ ਜਾਤਾਂ ਵਾਲਿਆਂ ਦੇ ਮੁਹੱਲੇ ਵੱਖਰੇ ਨੇ। ਅੱਜ ਵੀ ਪਿੰਡਾਂ ਨਗਰਾਂ ਵਿੱਚ ਜਾਗਦੇ ਹਾਂ, ਉਹਨਾਂ ਦੇ ਵਿਹੜੇ ਵੱਖਰੇ ਹੁੰਦੇ ਨੇ। ਇਹ ਬੜੀ ਪੁਰਾਣੀ ਪਰੰਪਰਾ ਚੱਲੀ ਆਉਂਦੀ ਹੈ, ਉਹਨਾਂ ਦੇ ਘਰ ਵੱਖਰੇ ਵਿਹੜਿਆਂ ਵਿੱਚ ਹੁੰਦੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਸ ਛੂਤ ਛਾਤ ਦੀ ਬਿਮਾਰੀ ਨੂੰ, ਊਚ ਨੀਚਤਾ ਨੂੰ ਭੰਨ ਦਿੱਤਾ, ਤੋੜ ਦਿੱਤਾ, ਅਤੇ ਆਖਿਆ ਸਾਰੇ ਇੱਕ ਹੀ ਬੌਲੀ 'ਤੇ ਇਸ਼ਨਾਨ ਵੀ ਕਰ ਸਕਦੇ ਨੇ, ਇੱਕ ਹੀ ਬੌਲੀ ਤੋਂ ਪਾਣੀ ਪੀ ਸਕਦੇ ਨੇ, ਭਰ ਸਕਦੇ ਨੇ। ਭਾਵੇਂ ਕੋਈ ਉੱਚ ਜਾਤੀ ਵਾਲਾ ਹੋਵੇ, ਭਾਵੇਂ ਕੋਈ ਨੀਚ ਹੋਵੇ, ਅਕਬਰ ਨੂੰ ਇਹ ਹੁਕਮ ਹੋ ਗਿਆ ਸੀ ਗੁਰੂ ਦਰਬਾਰ ਵੱਲੋਂ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਇਹ ਰੀਤ ਮਰਿਆਦਾ ਹੈ, ਉਪਦੇਸ਼ ਹੈ ਕਿ ਜਿੱਥੇ ਆਮ ਬੰਦੇ ਬੈਠ ਕੇ ਭੋਜਨ ਪਾਉਂਦੇ ਹਨ, ਪ੍ਰਸ਼ਾਦਾ ਛਕਦੇ ਹਨ, ਉੱਥੇ ਤੈਨੂੰ ਵੀ ਬੈਠਣਾ ਪਵੇਗਾ। ਐਸਾ ਸਾਡੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਵਾਰ ਵਾਰ ਆਉਂਦਾ ਹੈ। ਆਪਾਂ ਇਹ ਕਈ ਵਾਰੀ ਵਿਚਾਰ ਕੀਤੀ ਹੈ, ਰਾਣਾ ਰੰਕ ਬਰਾਬਰੀ ਪੈਰੀ ਪਾਉਣਾ ਜੱਗ ਵਰਤਾਇਆ। ਰਾਣਾ ਰਾਜੇ ਨੂੰ ਕਹਿੰਦੇ ਨੇ, ਰੰਕ ਗਰੀਬ ਦਾ ਨਾਮ ਹੈ। ਬਰਾਬਰੀ ਗੁਰੂ ਨਾਨਕ ਮਹਾਰਾਜ ਜੀ ਨੇ ਬਰਾਬਰ ਹੀ ਕਰ ਦਿੱਤੇ ਸੀ ਸਾਰੇ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਇਹ ਡੱਲੇ ਨਿਵਾਸੀ ਗੁਰੂ ਦੇ ਦਰਬਾਰੀ ਬਣ ਗਏ। ਅੱਗੇ ਕਹਿੰਦੇ ਪੰਧਾ ਬੁੱਲਾ ਜਾਣੀਏ ਗੁਰਬਾਣੀ ਗਾਇਨ ਲਿਖਾਰੀ। ਅਗਲੇ ਸਿੱਖਾਂ ਦਾ ਨਾਮ ਹੈ ਭਾਈ ਪਾਂਧਾ ਜੀ, ਭਾਈ ਬੁੱਲਾ ਜੀ। ਇਹ

0: ਗਾਇਣ ਲਿਖਾਰੀ। ਇੱਕ ਤਾਂ ਗੁਰਬਾਣੀ ਗਾਇਣ ਕਰਨ ਵਾਲੇ ਬਣ ਗਏ, ਇੱਕ ਲਿਖਾਰੀ ਵੀ ਬਣ ਗਏ, ਲਿਖਣ ਵਾਲੇ। ਇਹ ਵੀ ਉਸ ਵੇਲੇ ਦੀ ਬਹੁਤ ਵੱਡੀ ਸੇਵਾ ਹੁੰਦੀ ਸੀ ਬਾਣੀ ਲਿਖਣੀ, ਕਿਉਂਕਿ ਉਦੋਂ ਅੱਜ ਵਾਂਗੂ ਲਿਖੀ ਲਿਖਾਈ ਬਾਣੀ ਨਹੀਂ ਸੀ ਲੱਭਦੀ ਨਾ। ਹੁਣ ਤਾਂ ਆ ਜਾਂਦੀ ਹੈ, ਪ੍ਰਿੰਟ ਮੀਡੀਆ ਆ ਗਿਆ। ਅੱਜ ਤਾਂ ਕੋਈ ਕਠਿਨ ਤਪੱਸਿਆ ਨਹੀਂ ਕਰਨੀ ਪੈਂਦੀ, ਗੁਟਕੇ ਸਾਨੂੰ ਮਿਲ ਜਾਂਦੇ ਨੇ, ਉਪਲਬਧ ਹੋ ਜਾਂਦੇ ਹਨ। ਉਸ ਵੇਲੇ ਗੁਰਬਾਣੀ ਐਵੇਂ ਨਹੀਂ ਸੀ ਮਿਲਦੀ। ਸਿੱਖ ਬਾਣੀ ਲਿਖ ਕੇ ਸਿੱਖਾਂ ਵਿੱਚ ਸੰਗਤ ਵਿੱਚ ਵੰਡਦੇ ਸਨ, ਇਹ ਵੱਡੀ ਸੇਵਾ ਹੁੰਦੀ ਸੀ, ਕਿਉਂਕਿ ਮਿਹਨਤ ਕਰਨੀ ਪੈਂਦੀ ਸੀ ਨਾ, ਘਾਲ ਕਰਨੀ ਪੈਂਦੀ ਸੀ। ਸਾਲ ਵਿੱਚ ਦੋ ਵੱਡੇ ਜੋੜ ਮੇਲੇ ਹੁੰਦੇ ਸਨ, ਇੱਕ ਦੀਵਾਲੀ ਵਿੱਚ ਅਤੇ ਇੱਕ ਵਿਸਾਖੀ ਵਿੱਚ, ਦੋ ਵੱਡੇ ਜੋੜ ਮੇਲਿਆਂ 'ਤੇ ਸਾਲ ਸਾਲ ਸਿੱਖ ਘਰ ਬੈਠ ਕੇ ਬਾਣੀ ਲਿਖਦੇ ਰਹਿੰਦੇ ਸਨ, ਲਿਖਦੇ ਰਹਿੰਦੇ ਸਨ। ਅਤੇ ਜੋੜ ਮੇਲੇ ਜਦੋਂ ਹੁੰਦੇ ਸੀ, ਉਦੋਂ ਜਾ ਕੇ ਫਿਰ ਉਹ ਬਾਣੀ ਦੀਆਂ ਪੋਥੀਆਂ ਵੰਡੀਆਂ ਜਾਂਦੀਆਂ ਸਨ। ਕੋਈ ਜਪਜੀ ਸਾਹਿਬ ਦੀ ਬਾਣੀ ਲਿਖ ਕੇ ਲੈ ਆਉਂਦਾ ਸੀ, ਉਹ ਵੰਡਦਾ ਸੀ। ਕੋਈ ਸੁਖਮਨੀ ਸਾਹਿਬ ਦੀ ਬਾਣੀ ਲਿਖ ਕੇ ਵੰਡਦਾ ਸੀ। ਕਲਮ ਦਵਾਤ ਦੇ ਨਾਲ ਕਾਗਜ਼ ਹੀ ਨਹੀਂ ਸੀ ਮਿਲਦਾ, ਪਹਿਲਾਂ ਤਾਂ ਇਹ ਕਠਿਨ ਗੱਲ ਸੀ, ਕਾਗਜ਼ ਆਮ ਥੋੜ੍ਹੀ ਸੀ, ਕਾਗਜ਼ ਲੱਭਣਾ ਪੈਂਦਾ ਸੀ, ਕਲਮਾਂ ਘੜਨੀਆਂ ਪੈਂਦੀਆਂ ਸੀ। ਫਿਰ ਅੰਤਰ ਧਿਆਨ ਹੋ ਕੇ ਬੜੀ ਸਾਵਧਾਨੀ ਦੇ ਨਾਲ ਸੁਚੇਤ ਹੋ ਕੇ ਬਾਣੀ ਲਿਖਣੀ ਪੈਂਦੀ ਸੀ। ਇਹ ਬੜੀ ਵੱਡੀ ਸੇਵਾ ਸੀ ਉਸ ਵੇਲੇ ਦੀ। ਉਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਕਰ ਰਹੇ ਨੇ। ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣ ਲਿਖਾਰੀ। ਇਹ ਸਿੱਖ ਜਿੱਥੇ ਬਾਣੀ ਦਾ ਗਾਇਣ ਕਰਦੇ ਸਨ, ਉੱਥੇ ਇਹ ਬਾਣੀ ਦੇ ਲਿਖਾਰੀ ਵੀ ਸਨ, ਲਿਖ ਲਿਖ ਕੇ ਬਾਣੀ ਸਿੱਖਾਂ ਦੇ ਵਿੱਚ ਵੰਡਦੇ ਸਨ। ਕੋਈ ਮੂਲ ਮੰਤਰ ਲਿਖ ਕੇ ਵੰਡਦਾ ਸੀ, ਕੋਈ ਹੋਰ ਬਾਣੀ ਲਿਖ ਕੇ ਵੰਡਦਾ ਸੀ। ਬਾਣੀ ਲਿਖ ਕੇ ਵੰਡਣੀ ਵੱਡੀ ਸੇਵਾ ਸੀ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵੀ ਆਉਂਦਾ ਹੈ। ਉਂਜ ਤੇ ਗੁਰੂ ਸਾਹਿਬ ਆਉਣ ਵਾਸਤੇ ਹੈ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਲਿਖਾਰੀ ਧੰਨ ਹੈ ਜਿਸ ਨੇ ਸੱਚਾ ਨਾਮ ਲਿਖਣਾ ਕੀਤਾ ਹੈ। ਝੂਠ ਕੂੜ ਤੇ ਹਰ ਕੋਈ ਲਿਖ ਲੈਂਦਾ ਨਾ, ਕੂੜ ਲਿਖਣ ਵਾਲਿਆਂ ਦੀ ਕੋਈ ਗਿਣਤੀ ਨਹੀਂ, ਬੇਸ਼ੁਮਾਰ ਬੰਦੇ ਹਨ, ਅਣਗਿਣਤ ਲੋਕ ਹਨ, ਕੂੜ ਲਿਖ ਲਿਖ ਕੇ, ਗੁਨਾਹ ਲਿਖ ਲਿਖ ਕੇ ਉਹਨਾਂ ਨੇ। ਪਰ ਚੋਣਵੇਂ ਸਿੱਖ ਸਨ ਗੁਰੂ ਦਰਬਾਰ ਦੇ ਅੰਦਰ ਜਿਹੜੇ ਬਾਣੀ ਲਿਖਦੇ ਸਨ, ਵੰਡਦੇ ਸਨ। ਇਸ ਨੂੰ ਵੱਡੀ ਸੇਵਾ ਸਮਝਿਆ ਜਾਂਦਾ ਸੀ ਅਤੇ ਡੱਲੇ ਪਿੰਡ ਦੇ ਬਹੁਤ ਸਾਰੇ ਸਿੱਖਾਂ ਨੇ ਇਹ ਸੇਵਾ ਲੈਣੀ ਕੀਤੀ ਸੀ। ਜਦੋਂ ਜੋੜ ਮੇਲਾ ਹੁੰਦਾ ਸੀ ਗੋਇੰਦਵਾਲ ਸਾਹਿਬ ਵਿਸਾਖੀ ਦਾ, ਉਦੋਂ ਫਿਰ ਇਹ ਸੇਵਾ ਕਰਦੇ ਸਨ, ਬਾਣੀ ਵੰਡਦੇ ਸਨ। ਕਈ ਕਈ ਮਹੀਨੇ ਲਿਖਦੇ ਹੀ ਰਹਿੰਦੇ ਸਨ, ਲਿਖਦੇ ਹੀ ਰਹਿੰਦੇ ਸਨ। ਸਤਿਗੁਰੂ ਜੀ ਨੇ ਐਸੇ ਲਿਖਾਰੀਆਂ ਦੇ ਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਕੀਤਾ ਹੈ। ਇੱਕ ਵਾਰ ਆਪਾਂ ਪੜ੍ਹਦੇ ਹਾਂ, ਜੈਤ ਸ੍ਰੀ ਕੀ ਵਾਰ, ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਇੱਥੋਂ ਇਹ ਵਾਰ ਹੈ। ਉਹਦੇ ਵਿੱਚ ਬੋਲ ਆਉਂਦਾ ਹੈ, ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪਵਿੱਤਰ ਪੁਨੀਤ ਚਾਲੈ ਪ੍ਰਭ ਪੱਥਾ। ਇਸ ਪੌੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਜ਼ਿਕਰ ਕੀਤਾ। ਮੈਂ ਸਦਾ ਹੀ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਤਿੰਨਾਂ ਜੇ ਸੁਣਤੇ ਹਰ ਕਥਾ, ਜੋ ਗੁਰੂ ਦੇ ਵਿਚਾਰ ਸੁਣਦੇ ਹਨ। ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਉਹ ਆਗੂ ਹਨ, ਉਹ ਪੰਚ ਹਨ ਜੋ ਗੁਰੂ ਨੂੰ ਮੱਥਾ ਟੇਕਦੇ ਹਨ, ਝੁਕਾਉਂਦੇ ਹਨ, ਨਿਵਾਵੇਂ ਪ੍ਰਭ ਮੱਥਾ। ਫਿਰ ਕਹਿੰਦੇ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਹੱਥਾਂ ਦਾ ਭਾਵ ਹੈ ਹੱਥ। ਉਹ ਹੱਥ ਜਿਹੜੇ ਲਿਖਦੇ ਨੇ ਬਾਣੀ, ਲਿਖਦੇ ਨੇ ਗੁਰੂ ਦੇ ਬੋਲ, ਸੋਹੇ ਦਾ ਭਾਵ ਹੈ, ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ। ਅੰਤਲੇ ਬੋਲ ਆਉਂਦੇ ਨੇ, ਸੰਤਾਂ ਸੰਗ ਨਿਧਾਨ ਸਗਲਾ ਦੁੱਖ ਲੱਥਾ। ਸਤਸੰਗੀਆਂ ਦੀ ਸੰਗਤ ਕਰਨੀ ਇਹ ਸਾਰੇ ਦੁੱਖਾਂ ਦੀ ਨਿਵਿਰਤੀ ਦਾ ਇੱਕ ਉੱਤਮ ਯਤਨ ਹੈ। ਅਖੀਰ ਵਿੱਚ ਕਹਿੰਦੇ, ਡੱਲੇ ਵਾਸੀ ਸਤ ਸੰਗਤ ਭਾਰੀ। ਡੱਲੇ ਦੇ ਵਿੱਚ ਰਹਿਣ ਵਾਲੀ ਜਿਹੜੀ ਸੰਗਤ ਹੈ, ਭਾਈ ਗੁਰਦਾਸ ਕਹਿੰਦੇ ਉਹ ਭਾਰੀ ਸੰਗਤ ਹੈ। ਭਾਰੀ ਭਾਰੀ ਦਾ ਭਾਵ ਹੈ ਜਿਹਦੇ ਵਿੱਚ ਸਾਰੇ ਗੁਣ ਹੋਣ, ਭਾਰੀ ਦਾ ਭਾਵ ਹੈ ਜਿਹਦੇ ਵਿੱਚ ਬਹੁਤ ਚੰਗਿਆਈਆਂ ਹੋਣ, ਜਿਸ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੋਣ, ਜਿਸ ਦੇ ਵਿੱਚ ਭਾਰੀ ਕਲਾ ਹੋਵੇ। ਅਤੇ ਡੱਲੇ ਵਾਸੀ ਸਾਰੇ ਭਾਰੀ ਸਨ, ਗੁਣਾਂ ਵਾਲੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਿਆ ਜਾਂਦਾ ਨਾ ਭਾਰੀ ਭਾਰੀ ਪੀਰ, ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਆਖਿਆ ਜਾਂਦਾ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਲਿਖਿਆ ਹੈ ਕਿ ਪੰਜ ਗੁਰੂਆਂ ਤੋਂ ਬਾਅਦ ਜਿਹੜੇ ਛੇਵੇਂ ਗੁਰੂ ਹਨ, ਜਿਹੜੇ ਤਖ਼ਤ ਸਿੰਘਾਸਨ 'ਤੇ ਬੈਠੇ ਹਨ, ਉਹ ਤਾਂ ਭਾਰੀ ਗੁਰੂ ਹਨ। ਸੂਰਬੀਰ ਵੀ ਹਨ, ਬਹਾਦਰ ਵੀ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਵਰੂਪ ਵੀ ਹਨ, ਜੋਤ ਵੀ ਹੈ। ਛੱਠਮ ਪੀਰ ਬੈਠਾ ਗੁਰ ਭਾਰੀ, ਹੋਰ ਵੀ ਕਈ ਬੋਲ ਆਉਂਦੇ ਨੇ, ਇਹ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹ ਗੁਰੂ ਗ੍ਰੰਥ ਸਾਹਿਬ 'ਚ ਤਾਂ ਨਹੀਂ ਹੈ, ਇਤਿਹਾਸ ਦਾ ਬੋਲ ਹੈ। ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਪਲੰਘੇ 'ਤੇ ਬੈਠੇ ਹੋਏ ਸਨ, ਗੁਰੂ ਅਰਜਨ ਦੇਵ ਜੀ ਛੋਟੇ ਜਿਹੇ ਬਾਲ ਅਵਸਥਾ ਵਿੱਚ ਸਨ, ਬਚਪਨਾਂ ਦੇ ਵਿੱਚ ਹੀ ਸਨ, ਰਿੜਦੇ ਰਿੜਦੇ ਰਿੜਦੇ ਰਿੜਦੇ ਚਲੇ ਗਏ, ਅਤੇ ਉਸ ਪਲੰਘੇ ਨੂੰ ਜਾ ਕੇ ਉਹਨਾਂ ਨੇ ਹੱਥ ਪਾ ਲਿਆ, ਜਿਸ ਪਲੰਘੇ ਉੱਤੇ ਗੁਰੂ ਅਮਰਦਾਸ ਜੀ ਵਿਰਾਜਮਾਨ ਸਨ, ਬੈਠੇ ਹੋਏ ਸਨ। ਅਤੇ ਉਹਨਾਂ ਨੇ ਇਸ ਪਲੰਘੇ ਨੂੰ ਜ਼ੋਰ ਦੇ ਨਾਲ ਹਿਲਾ ਦਿੱਤਾ, ਤਾਂ ਸੁਭਾਵਕ ਹੀ ਉਹਨਾਂ ਨੇ ਆਖਿਆ ਸੀ ਕਿਹੜਾ ਵੱਡਾ ਪੁਰਖ ਹੈ ਭਾਰੀ। ਇਹ ਕਿਹੜਾ ਵੱਡਾ ਭਾਰੀ ਪੁਰਖ ਹੈ ਜਿਹਨੇ ਸਾਡੀ ਇਸ ਮੰਜੀ ਨੂੰ ਹਿਲਾ ਦਿੱਤਾ ਹੈ, ਪਲੰਘੇ ਨੂੰ ਹਿਲਾ ਦਿੱਤਾ ਹੈ। ਭਾਰੀ ਦਾ ਭਾਵ ਇਹ ਹੀ ਹੈ, ਜਿਹਦੇ ਵਿੱਚ ਗੁਣ ਬੜੇ ਨੇ, ਜਿਹਦੇ ਵਿੱਚ ਚੰਗਿਆਈਆਂ ਬੜੀਆਂ ਨੇ, ਜਿਹਦੇ ਵਿੱਚ ਖੂਬੀਆਂ ਬਹੁਤ। ਸੋ ਇਹ ਡੱਲਾ ਨਗਰ ਦੇ ਸਿੱਖਾਂ ਦੇ ਵਿੱਚ ਖੂਬੀਆਂ ਸਨ, ਗੁਣ ਸਨ, ਚੰਗਿਆਈਆਂ ਸਨ, ਉਹ ਕਿਹੜੀਆਂ ਕਿਹੜੀਆਂ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਉਹ ਲਿਖਾਰੀ ਵੀ ਸਨ, ਉਹ ਚੰਗੇ ਉੱਘੇ ਦਰਬਾਰੀ ਵੀ ਸਨ, ਉਹ ਭਵ ਸਾਗਰ ਤੋਂ ਪਾਰ ਹੋਣ ਵਾਲੇ ਵੀ ਸਨ, ਉਹਨਾਂ ਦੇ ਅੰਦਰ ਪਿਆਰ ਵਾਲੀ ਪ੍ਰੇਮ ਵਾਲੀ ਭਗਤੀ ਵੀ ਸੀ, ਉਹਨਾਂ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਵੀ ਮਾਰਿਆ ਹੋਇਆ ਸੀ, ਉਹ ਸ਼ਬਦ ਦੀ ਗਹਿਰੀ ਵਿਚਾਰ ਦੇ ਨਾਲ ਵੀ ਜੁੜੇ ਹੋਏ ਸਨ, ਉਹ ਗੁਰੂ ਦੀ ਸੇਵਾ ਵਿੱਚ ਹਿੱਤਕਾਰੀ ਵੀ ਸਨ। ਕਿੰਨੇ ਗੁਣ ਆ ਗਏ, ਸੇਵਾ ਵੀ ਆ ਗਈ, ਬਾਣੀ ਲਿਖਣਾ ਵੀ ਆ ਗਿਆ, ਹੰਕਾਰ ਨੂੰ ਮਾਰਨਾ ਵੀ ਆ ਗਿਆ, ਉੱਘੇ ਦਰਬਾਰੀ ਵੀ ਆ ਗਏ, ਜਿਨ੍ਹਾਂ ਨੂੰ ਪੰਚੇ ਸੋਹੇ ਦਰ ਰਾਜ਼ਾਨ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਪੰਚਾਂ ਕਾ ਗੁਰ ਏਕ ਧਿਆਨ ਆਖਿਆ ਹੈ। ਉਹ ਪੰਚ ਜਿਨ੍ਹਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਚਰਨਾਂ ਵਿੱਚ ਥਾਂ ਥਾਂ 'ਤੇ ਨਹੀਂ ਲੱਗਿਆ ਹੁੰਦਾ, ਪੰਚਾਂ ਕਾ ਗੁਰ ਏਕ ਧਿਆਨ, ਕੇਵਲ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਦੀ ਸੁਰਤੀ ਬਿਰਤੀ ਲੱਗੀ ਹੁੰਦੀ ਹੈ, ਇੱਧਰ ਉੱਧਰ ਨਹੀਂ ਭਟਕਦੇ। ਜਿਵੇਂ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸਗਲ ਦੁਆਰ ਕੋ ਛੱਡ ਕੇ ਗਹਿਉ ਤੁਹਾਰੋ ਦੁਆਰ, ਬਾਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਹਰ ਰੋਜ਼ ਹੀ ਪੜ੍ਹਦੇ ਹਾਂ। ਸਾਰੇ ਦਰ ਛੱਡ ਕੇ, ਸਾਰੇ ਆਸਰੇ ਪਰਨੇ ਛੱਡ ਕੇ ਅਸੀਂ ਤੇਰੇ ਦਰ 'ਤੇ ਆਏ ਹਾਂ। ਸੋ ਇਸ ਨਗਰ ਦੇ ਬਹੁਤ ਸਾਰੇ ਸਿੱਖ ਸਨ, ਬਹੁਤ ਸਾਰੀ ਸੰਗਤ ਸੀ, ਇਹਨਾਂ ਦੀ ਕਮਾਈ ਵੱਡੀ ਸੀ, ਇਹਨਾਂ ਦੀ ਕਰਨੀ ਬਹੁਤ ਵੱਡੀ ਸੀ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਗਿਆਨੀ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦਾ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀ ਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਇਸੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਇਸ ਮਹੀਨੇ ਆਪ ਨੂੰ ਸੰਗਤਾਂ ਦੇ ਦਰਸ਼ਨ ਕਰਦੇ ਰਹਿਣਗੇ, ਸੇਵਾ ਕਰਦੇ ਰਹਿਣਗੇ। ਸੋ ਹੁਣ ਸਤਸੰਗ ਜੀ, ਇਸ ਵੀਕ ਦੇ ਫਰਾਈਡੇ ਯੂਥ ਦਰਬਾਰ ਦੀ ਆਰੰਭਤਾ ਕੀਤੀ ਜਾ ਰਹੀ ਹੈ। ਸੋ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੀ ਵਿਚਾਰ ਹੋਇਆ ਕਰੇਗੀ। ਸੋ ਆਪ ਨੂੰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜਿੱਥੇ ਆਪ ਆਉਂਦੇ ਹੋ ਉੱਥੇ ਹੋਰਾਂ ਨੂੰ ਵੀ ਪ੍ਰੇਰ ਕੇ ਲਿਆਇਆ ਕਰੋ। ਜਿਹੜੀ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਉਹ ਵੀ ਗੁਰਦੁਆਰਾ ਸਾਹਿਬ ਵਿਖੇ ਆ ਕਰਕੇ ਬੱਚਿਆਂ ਨੂੰ ਲਿਆਇਆ ਕਰੋ ਅਤੇ ਸਤਿਗੁਰਾਂ ਦੀ ਸੇਵਾ ਅਤੇ ਸਿਮਰਨ ਲਈ ਤਤਪਰ ਕੀਤਾ ਜਾਵੇ ਬੱਚਿਆਂ ਨੂੰ। ਸੋ ਆਓ ਬੱਚੇ, ਆਸਾ ਦੀ ਵਾਰ ਦਾ ਜੋ ਪਹਿਲੇ ਛੱਕੇ ਦੀ ਆਪ ਨੂੰ ਸੰਗਤਾਂ ਦੇ ਨਾਲ ਕੀਰਤਨ ਸਰਵਣ ਕਰਾਉਣਗੇ ਅਤੇ ਵਿਚਾਰ ਅੱਜ ਦੀ ਜਿਹੜੀ ਵਿਚਾਰ ਹੈ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਸੋਢੀ ਆਪ ਨੂੰ ਸੰਗਤਾਂ ਨੂੰ ਸਰਵਣ ਕਰਵਾਉਣਗੇ। ਅਤੇ ਸਤਸੰਗਤ ਜੀ, ਇੱਕ ਹੋਰ ਜ਼ਰੂਰੀ ਬੇਨਤੀ ਹੈ ਕਿ ਹਰ ਫਰਾਈਡੇ ਯੂਥ ਦਰਬਾਰ ਦੇ ਵਿੱਚ ਜੋ ਸਤਿਗੁਰਾਂ ਦੀ ਸਮਾਪਤੀ ਦੀ ਸੇਵਾ ਹੈ, ਸੁਖਾਸਨ ਦੀ ਸੇਵਾ ਹੈ, ਉਹ ਬੱਚੇ ਹੀ ਨਿਭਾਉਂਦੇ ਨੇ। ਚਾਹੇ ਉਹ ਅਰਦਾਸ ਬੇਨਤੀ ਦੀ ਸੇਵਾ ਹੋਵੇ, ਮੁੱਖ ਵਾਕ ਦੀ ਸੇਵਾ ਅਤੇ ਸੁਖਾਸਨ ਦੀ ਸੇਵਾ, ਉਹ ਬੱਚੇ ਹੀ ਕਰਦੇ ਨੇ। ਸੋ ਕਈ ਵਾਰੀ ਮਾਤਾ ਪਿਤਾ ਨੂੰ ਚਾਹ ਹੁੰਦਾ ਕਿ ਸਾਡੇ ਬੱਚੇ ਵੀ ਇਹ ਸੇਵਾ ਦੇ ਹੱਕਦਾਰ ਹੋਣ। ਇਸ ਕਰਕੇ ਜੇ ਤੁਹਾਡੇ ਬੱਚੇ ਇਸ ਕੰਮ ਸੇਵਾ ਕਰਨ ਦੇ ਯੋਗ ਹਨ, ਉਹ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਆ ਕਰਕੇ ਸੇਵਾ ਨਿਭਾ ਸਕਦੇ ਨੇ। ਅਤੇ ਜੇ ਉਹਨਾਂ ਨੂੰ ਸਿਖਲਾਈ ਦੀ ਲੋੜ ਹੈ, ਆਪਾਂ ਸਿਖਲਾਈ ਵੀ ਦੇਵਾਂਗੇ। ਅਤੇ ਬੱਚਿਆਂ ਵਾਸਤੇ ਜਿਹੜੇ ਨੇ ਗਿਫਟਸ ਨੇ ਜਾਂ ਟੋਏ ਕਹਿ ਲਓ, ਉਹ ਵੀ ਦਿੱਤੇ ਜਾਂਦੇ ਨੇ। ਸੋ ਟਿਕਟ ਸਿਸਟਮ ਹੈ, ਜਿਵੇਂ ਆਪ ਜੀ ਭਲੀ ਭਾਤ ਜਾਣੂ ਹੋ ਕਿ ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਜਿਨ੍ਹਾਂ ਦੇ ਨੰਬਰ ਆਉਣਗੇ ਉਹਨਾਂ ਨੂੰ ਫਿਰ ਟਿਕਟਾਂ ਵੰਡੀਆਂ ਜਾਣਗੀਆਂ ਸਮਾਪਤੀ ਤੋਂ ਬਾਅਦ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਲਾਹੇ ਪ੍ਰਾਪਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਆਪਾਂ ਇਹ ਪਰਪਸ ਇੱਕ ਲੈ ਕੇ ਚੱਲੇ ਹਾਂ ਫਰਾਈਡੇ ਕਲਾਸ ਦੇ ਵਿੱਚ। ਜਿਹੜੇ ਬੱਚੇ ਆਸਾ ਦੀ ਵਾਰ, ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਆਪਾਂ ਸਾਰੇ ਪੜ੍ਹਦੇ ਹਾਂ, ਆਸਾ ਕੀ ਵਾਰ ਸੁਣਦੇ ਵੀ ਹਾਂ, ਪਰ ਉਹਦੇ ਵਿੱਚ ਡੀਪ ਜਾਵਾਂਗੇ। ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਕੁ ਮਹਾਰਾਜ ਸਮਤ ਬਖਸ਼ਣਗੇ। ਕਿਉਂ ਪੜ੍ਹਦੇ ਹਾਂ, ਕੀ ਪਰਪਸ ਆ, ਕਿਹੜੇ ਟਾਈਮ ਪੜ੍ਹਦੇ ਹਾਂ, ਕਿਉਂ ਇਹ ਰਾਗ, ਉਹਦੇ ਬਾਰੇ ਜਿੰਨੀ ਕੁ ਮਹਾਰਾਜ ਸੋਝੀ ਦੇਣਗੇ, ਆਪਾਂ ਸਾਰੇ ਰਲ ਮਿਲ ਕੇ ਇਹ ਵਿਚਾਰ ਕਰਾਂਗੇ। ਸੋ ਇੱਕ ਵਾਰੀ ਫਿਰ ਆਪਾਂ ਬੱਚੇ ਛੱਕਾ ਪੜ੍ਹਨਗੇ ਕਰਕੇ ਇਹ ਆਪਾਂ ਇਹਨੂੰ ਮੈਮੋਰਾਈਜ਼ ਵੀ ਕਰਨਾ ਸੋਚਦੇ ਹਾਂ। ਅੱਜ ਬੱਚੇ ਕੋਈ ਹੋਰ ਪ੍ਰੋਗਰਾਮ ਕਰਕੇ ਸਾਰੇ ਨਹੀਂ ਆਏ ਸੀ ਕੀਰਤਨ ਵਾਲੇ। ਸੋ ਆਪਾਂ ਵਨ ਬਾਏ ਵਨ ਇੱਦਾਂ ਹੀ ਹੌਲੀ ਹੌਲੀ ਚੱਲਿਆ ਕਰਾਂਗੇ ਸਾਰੇ। ਇੱਕ ਵਾਰੀ ਫਿਰ ਪੜ੍ਹ ਲਈਏ ਆਪਾਂ। ਸੋ ਮਹਾਰਾਜ ਫਿਰ ਕਿਰਪਾ ਕਰਨ, ਫਿਰ ਆਪਾਂ ਇਹਦੀ ਐਕਸਪਲੇਨੇਸ਼ਨ ਵਾਲੇ ਪਾਸੇ ਨੂੰ ਜਾਂਦੇ ਹਾਂ। ਪੜ੍ਹੀਏ ਇੱਕ ਵਾਰੀ ਹੋਰ ਪੜ੍ਹ ਦਿਓ ਪੂਰਾ ਛੱਕਾ। ਆਓ ਸਾਰੇ ਗਾਈਏ ਨਾਲ, ਉੱਤੇ ਡਿਸਪਲੇ ਹੋ ਰਿਹਾ। ਸ਼ਬਦ ਜਿਹੜਾ ਹੈਗਾ ਆ, ਇਹਨੇ ਉਦੋਂ ਹੀ ਅਸਰ ਕਰਨਾ ਜਦੋਂ ਇਹਦੀ ਸੋਝੀ ਪਊਗੀ, ਹੈ ਨਾ। ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ, ਜਿੱਥੇ ਮੁਕਤਨ ਹੋਵੇ ਜਿੱਚਰ ਸ਼ਬਦ ਨਾ ਕਰੀ ਵਿਚਾਰ। ਮਹਾਰਾਜ ਕਹਿੰਦੇ ਜਿੰਨਾ ਚਿਰ ਸ਼ਬਦ ਦੀ ਵਿਚਾਰ ਵਿੱਚ ਨਹੀਂ ਉਤਰਦੇ, ਉਨਾ ਚਿਰ ਮਨ ਨੇ ਨਹੀਂ ਟਿਕਣਾ। ਮਨ ਤਾਂ ਟਿਕੇਗਾ ਜਿਹਨੂੰ ਪਤਾ ਹੋਵੇਗਾ ਮੈਂ ਕਰ ਕੀ ਰਿਹਾ। ਸੋ ਆਓ ਪਹਿਲਾਂ ਇੱਕ ਵਾਰੀ ਫਿਰ ਸ਼ਬਦ ਨੂੰ ਸੁਣਦੇ ਹਾਂ, ਫਿਰ ਦੇਖਦੇ ਹਾਂ ਮਹਾਰਾਜ ਕਿਰਪਾ ਕਰਦੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਧਰਲੇ ਪਾਸੇ ਆ ਜਾਈਏ, ਸਾਰੇ ਜਾਣੇ ਨੇੜੇ ਨੇੜੇ ਹੋ ਜਾਈਏ, ਬੈਠ ਕੇ ਆਪਾਂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਆਓ 2 ਮਿੰਟ ਪਹਿਲਾਂ ਸਿਮਰਨ, ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਦਇਆ ਕਰੋ ਸਾਡੇ 'ਤੇ, ਸਾਡੇ ਬੱਚਿਆਂ 'ਤੇ, ਸਾਡੇ ਅੰਦਰ ਸ਼ਬਦ ਵੱਸ ਜਾਵੇ।

0: ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ 'ਤੇ ਤਰਸ ਕੀਤਾ। ਆਪਾਂ ਸਾਰਿਆਂ ਨੂੰ ਸੰਗਤ ਵਿੱਚ ਲਿਆ ਕੇ ਬਿਠਾਇਆ, ਕਿਰਪਾ ਕੀਤੀ ਆ। ਆਪਾਂ ਮਹਾਰਾਜ ਜੀ ਦੀ ਬਖਸ਼ਿਸ਼ ਦਾ ਸਦਕਾ ਇਹ ਵਨ ਵੇ ਡਿਸਕਸ਼ਨ ਨਹੀਂ ਹੋਊਗੀ। ਆਪਾਂ ਆਲਵੇਜ ਬੱਚਿਆਂ ਦੇ ਨਾਲ ਜਾਂ ਪੇਰੈਂਟਸ ਵੀ ਰਿਲੇਟ ਹੋ ਸਕਦੇ ਆ। ਡਿਸਕਸ਼ਨ ਟੋਪ ਆਪਾਂ ਗੱਲਬਾਤ ਕਰਿਆ ਕਰਾਂਗੇ ਹਮੇਸ਼ਾ ਜਦੋਂ ਵੀ ਮਹਾਰਾਜ ਕਿਰਪਾ ਕਰਨਗੇ। ਆਸਾ ਦੀ ਵਾਰ ਆਪਾਂ ਸੁਣਦੇ ਹਾਂ ਸਾਰੇ, ਸੁਣਨੀ ਵੀ ਮਹਾਰਾਜ ਸਿੱਖਾਂ ਦਾ ਲਈ ਵਾਸਤੇ ਮਹਾਰਾਜ ਨੇ ਇਹ ਮਰਿਆਦਾ ਵੀ ਬਣਾਈ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਆਸਾ ਦੀ ਵਾਰ ਹੁੰਦੀ ਹੈ, ਦਰਬਾਰ ਸਾਹਿਬ ਤੋਂ ਆਪਾਂ ਸਾਰੇ ਸਵੇਰੇ ਅੰਮ੍ਰਿਤ ਵੇਲੇ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਸੁਣਦੇ ਹਾਂ ਵੱਖਰੇ ਵੱਖਰੇ ਰਾਗੀਆਂ ਤੋਂ। ਅਤੇ ਪਹਿਲਾਂ ਮੇਰਾ ਸਵਾਲ ਹੈਗਾ ਬੱਚਿਆਂ ਵਾਸਤੇ ਕਿ ਆਸਾ ਰਾਗ ਕਿਹੜੇ ਰਾਗ ਵਿੱਚ ਗਾਇਆ ਜਾਂਦੀ ਹੈ? ਦੇਰ ਇਜ਼ ਨੋ ਰੋਂਗ ਆਂਸਰ, ਆਲ ਦਾ ਆਂਸਰ ਇਜ਼ ਰਾਈਟ, ਹੈ ਨਾ। ਜਿੰਨਾ ਸਾਨੂੰ ਪਤਾ ਹੁੰਦਾ ਉਨਾ ਆਪਾਂ ਦੱਸ ਸਕਦੇ ਹਾਂ ਨਾ। ਸੋ ਇਟਸ ਐਨੀ ਵਰੀ ਵਨ ਏ ਟ੍ਰਾਈ ਵਿੱਚ ਰਾਗ ਵੀ ਸਿੰਗ ਔਰ ਈਵਨ ਸਟੇਜ ਵਾਲੇ ਬੱਚੇ ਵੀ ਦੱਸ ਸਕਦੇ ਆ।
1: ਕਾਫੀ
0: ਓਕੇ ਗੁੱਡ, ਹੂ ਐਲਸ? ਆਸਾ ਰਾਗ ਜਿਹੜੀ ਆਸਾ ਕੀ ਵਾਰ ਹੈ ਉਹ ਆਸਾ ਰਾਗ ਵਿੱਚ, ਬਾਕੀ ਰਾਗਾਂ ਵਿੱਚ ਵੀ ਗਾਈ ਜਾ ਸਕਦੀ ਪਰ ਜਿਹੜਾ ਇਹਦਾ ਮੇਨ ਰਾਗ ਹੈ ਉਹ ਆਸਾ ਰਾਗ। ਸੋ ਆਸਾ ਰਾਗ ਗਾਉਣ ਦੇ ਕਿਹੜਾ ਕਿਹੜਾ ਟਾਈਮ ਹੈ? ਸੋ ਅਸੀਂ ਆਪਾਂ ਇਹ ਚੀਜ਼ਾਂ ਆਪਾਂ ਵੀ ਸਿੱਖਣੀਆਂ, ਆਪਣੇ ਬੱਚਿਆਂ ਨੂੰ ਵੀ ਪਾਸ ਹੁਣ ਕਰਨੀਆਂ। ਆਸਾ ਰਾਗ ਜਿਹੜਾ ਹੈ ਮਹਾਰਾਜ ਨੇ ਇਹਨੂੰ ਸਾਨੂੰ ਗਾਉਣ ਵਾਸਤੇ ਦੋ ਸਮੇਂ ਦਾ ਟਾਈਮ ਦਿੱਤਾ ਹੈਗਾ, ਸਵੇਰ ਦਾ ਅੰਮ੍ਰਿਤ ਵੇਲੇ ਦਾ ਅਤੇ ਸ਼ਾਮ ਨੂੰ ਵੀ ਇਹ ਗਾਇਆ ਜਾ ਸਕਦਾ। ਰਾਗਾਂ ਦੀ ਵੀ ਮਰਿਆਦਾ ਹੈ ਅਤੇ ਰਾਗਾਂ ਦਾ ਵੀ ਟਾਈਮ ਹੈ, ਰਾਗਾਂ ਦੇ ਰੁੱਤਾਂ ਦੇ ਆਧਾਰ 'ਤੇ ਰਾਗ ਗਾਏ ਜਾਂਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਮੈਂ ਤੁਹਾਨੂੰ ਬੱਚਿਆਂ ਨੂੰ ਕੁਐਸਚਨ ਕਰ ਰਿਹਾ ਜਾਂ ਦੱਸ ਰਿਹਾ ਇਹਦੇ ਬਾਰੇ ਬਾਅਦ ਦੇ ਵਿੱਚ ਭਾਈ ਬਿਪਨਪ੍ਰੀਤ ਸਿੰਘ ਜੀ ਤੁਹਾਡੇ ਤੋਂ ਕੁਐਸਚਨ ਵੀ ਲੈਣੇ ਆ, ਅੱਜ ਤੁਹਾਨੂੰ ਪ੍ਰਾਈਸ ਵੀ ਦੇਣੇ ਆ, ਉਹ ਤੁਹਾਤੋਂ ਇਹੀ ਕੁਐਸਚਨ ਪੁੱਛਣਗੇ ਜਿਹੜੇ ਆਪਾਂ ਡਿਸਕਸ਼ਨ ਕਰਾਂਗੇ। ਸੋ ਪਹਿਲੀ ਗੱਲ ਤਾਂ ਮਹਾਰਾਜ ਦੀ ਜਿਹੜੀ ਆਸਾ ਕੀ ਵਾਰ ਹੈ ਸਾਰੀ ਆਸਾ ਰਾਗ ਦੇ ਵਿੱਚ ਹੈ, ਅਤੇ ਇਹਦਾ ਗਾਉਣ ਦਾ ਟਾਈਮ ਸ਼ਾਮ ਦਾ ਅਤੇ ਸਵੇਰ ਦਾ। ਤੁਸੀਂ ਦੇਖਿਆ ਹੋਣਾ ਸੋ ਦਰ ਦੀ ਚੌਂਕੀ ਲੱਗਦੀ ਆ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਉਹ ਚੌਂਕੀ ਵੀ ਆਸਾ ਰਾਗ ਵਿੱਚ ਗਾਈ ਜਾਂਦੀ ਹੈ ਕਿਉਂਕਿ ਦੋ ਟਾਈਮ ਮਰਿਆਦਾ ਅਨੁਸਾਰ ਪੜ੍ਹੇ ਜਾਂਦੇ ਨੇ। ਫਿਰ ਆਸਾ ਕੀ ਰਾ ਜਿਹੜੀ ਵਾਰ ਹੈਗੀ ਹੈ ਇਹਦੇ ਵਿੱਚ 24 ਛੱਕੇ ਨੇ, ਜਿਹਦੇ ਵਿੱਚ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦਾ ਸ਼ੰਤ, ਉਸ ਤੋਂ ਬਾਅਦ ਫਿਰ ਪੌੜੀਆਂ ਸਲੋਕ ਅਤੇ ਅਖੀਰ ਵਿੱਚ ਪੌੜੀ। ਸੋ ਇੱਦਾਂ ਇਹਦੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਤਰਤੀਬ ਹੈ ਉਹ ਦਿੱਤੀ ਹੈਗੀ ਆ, ਅਤੇ ਗੁਰੂ ਘਰ ਦੇ ਵਿੱਚ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਕਾਲ ਤੋਂ ਹੀ ਇਹ ਇਸ ਤਰ੍ਹਾਂ ਪ੍ਰਚਲਿਤ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਾਂਗੇ ਕਿ ਇਹੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਸਾ ਕੀ ਵਾਰ ਦਾ ਸਰੂਪ ਜਿਹੜਾ ਆ ਜਿਹੜੀ ਆਪਾਂ ਗੁਟਕਿਆਂ ਦੇ ਉੱਤੇ ਸਵੇਰੇ ਨੇਤਰੇ ਵਿੱਚ ਪੜ੍ਹਦੇ ਹਾਂ ਜਾਂ ਰਾਗੀ ਸਿੰਘ ਪੜ੍ਹਦੇ ਨੇ ਕਿ ਇੱਦਾਂ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ?
1: ਹਾਂਜੀ
0: ਹਾਂਜੀ ਠੀਕ ਹੈ। ਹੂ ਆਲਸ? ਪੇਰੈਂਟਸ ਕੋਈ ਦੱਸਣਾ ਚਾਹੁੰਦੇ? ਪੜ੍ਹਿਆ ਹੋਵੇ ਜੇ ਆਪਾਂ ਸਹਿਜ ਪਾਠ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਹੋਊਗਾ ਕਿ ਜਿਹੜੀ ਆਸਾ ਦੀ ਵਾਰ ਹੈ ਉਹ ਇਸੇ ਤਰ੍ਹਾਂ ਲਿਖੀ ਹੈ ਜਿੱਦਾਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦਾ ਛੱਕਾ, ਫਿਰ ਸਲੋਕ ਅਤੇ ਫਿਰ ਪੌੜੀ। ਜਿਹੜੇ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਆ ਵੀ ਇੱਦਾਂ ਲਿਖੀ ਆ, ਕਿੰਨੇ ਕੁ ਜਾਣੇ ਨੇ? ਸਾਰੇ ਆਪਾਂ ਸੋਚਦੇ ਇੱਦਾਂ ਲਿਖੀ ਹੋਊਗੀ ਪਰ ਨਹੀਂ, ਇੱਦਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਿਰਫ ਸਲੋਕ ਅਤੇ ਪੌੜੀਆਂ ਨੇ। ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਛੰਦ ਹੈ ਜਿਹਨੂੰ ਆਪਾਂ ਪਹਿਲਾਂ ਪੜ੍ਹਿਆ, ਹੁਣ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਾ ਰਾਮ ਰਾਜੇ, ਇਹ ਆਪਾਂ ਨੂੰ ਗੁਟਕਾ ਸਾਹਿਬ ਦੇ ਵਿੱਚ ਜਾਂ ਪੋਥੀਆਂ ਦੇ ਵਿੱਚ ਇਹ ਸਰੂਪ ਮਿਲੇਗਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਾਂਗੇ, ਉੱਥੇ ਸਲੋਕ ਅਤੇ ਪੌੜੀਆਂ ਅਲੱਗ ਮਿਲਣਗੇ ਤੁਹਾਨੂੰ, ਅਤੇ ਜਿਹੜੇ ਸੰਤ ਨੇ ਗੁਰੂ ਰਾਮਦਾਸ ਮਹਾਰਾਜ ਦੇ ਉਹ ਅਲੱਗ ਨੇ। ਸੋ ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਇਹ ਚੀਜ਼ ਲਾਗੂ ਹੋਈ ਹੈਗੀ, ਉਦੋਂ ਤੋਂ ਹੀ ਮਰਿਆਦਾ ਚੱਲਦੀ। ਸੋ ਉਸ ਤੋਂ ਬਾਅਦ ਇਹਦੇ ਵਿੱਚ ਪਹਿਲਾਂ ਮਹਾਰਾਜ ਨੇ ਸਭ ਤੋਂ ਪਹਿਲਾਂ ਛੋਟਾ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਸ਼ੰਤ ਘਰ ਪਹਿਲਾ। ਸੋ ਘਰ ਚੌਥਾ ਸੋਰੀ, ਇਹਦੇ ਵਿੱਚ ਮਹਾਰਾਜ ਨੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਨ ਹੋਇਆ ਇਹ ਸ਼ਬਦ ਹੈ ਆਸਾ ਰਾਗ ਦੇ ਵਿੱਚ, ਜਿਹੜੀ ਆਪਾਂ ਪੌੜੀ ਪੜ੍ਹਦੇ ਪਹਿਲਾਂ, ਸ਼ੰਤ ਜਿਹਨੂੰ ਕਿਹਾ ਜਾਂਦਾ। ਸੋ ਉਹਦਾ ਗਾਉਣ ਦਾ ਜਿਹੜੀ ਮਰਿਆਦਾ ਹੈ ਉਹ ਘਰ ਚੌਥਾ, ਉਹ ਬੱਚਿਆਂ ਨੂੰ ਜ਼ਿਆਦਾ ਪਤਾ, ਜਿਹੜੇ ਤਬਲਾ ਵਜਾਉਂਦੇ ਨੇ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਤਾਲ ਦੇ ਨਾਲ ਉਹਦਾ ਸੰਬੰਧ ਹੈ। ਸੋ ਪਹਿਲੀ ਗੱਲ ਹੋ ਗਈ ਕਿ ਮਹਾਰਾਜ ਦਾ ਆਸਾ ਦਾ ਰਾਗ ਆਸਾ ਰਾਗ ਦੇ ਵਿੱਚ ਗਾਉਣੀ ਹੈ। ਸ਼ਾਮ ਨੂੰ ਅਤੇ ਸਵੇਰ ਨੂੰ ਗਾਇਆ ਜਾ ਸਕਦਾ ਹੈ ਰਾਗ। ਆਸਾ ਦੀ ਵਾਰ ਤਾਂ ਸਵੇਰੇ ਪੜ੍ਹੀ ਜਾਂਦੀ ਹੈ, ਸ਼ਾਮ ਨੂੰ ਨਹੀਂ ਪੜ੍ਹੀ ਜਾਂਦੀ, ਪਰ ਆਸਾ ਰਾਗ ਗਾਇਆ ਜਾ ਸਕਦਾ ਸ਼ਾਮ। ਸੋ ਉਸ ਤੋਂ ਬਾਅਦ ਫਿਰ ਇਹ ਸ਼ਬਦ ਜਿਹੜਾ ਸ਼ੰਤ ਮਹਾਰਾਜ ਨੇ ਉਚਾਰਨ ਕੀਤਾ, ਆ ਜਾਓ ਇੱਕ ਵਾਰੀ ਫਿਰ ਪੜ੍ਹਦੇ ਹਾਂ ਇਕੱਲਾ ਸ਼ੰਤ, ਫਿਰ ਆਪਾਂ ਨਾਲ ਦੀ ਨਾਲ ਚੱਲਦੇ ਫਿਰ ਸ਼ੰਤ ਦੀ ਐਕਸਪਲੇਨੇਸ਼ਨ ਕਰਾਂਗੇ ਕੀ ਮਹਾਰਾਜ ਉਹਦੇ 'ਚ ਕਹਿਣਾ ਚਾਹੁੰਦੇ ਨੇ। ਧਿਆਨ ਦੇ ਨਾਲ ਉਹ ਸ਼ਬਦ ਨੂੰ ਪਹਿਲਾਂ ਆਪਣੇ ਹਿਰਦੇ ਵਿੱਚ ਉਤਾਰੀਏ, ਫਿਰ ਉਹ ਤੋਂ ਬਾਅਦ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਚੱਲਦੇ ਹਾਂ।

ਸੋ ਇਹ ਜਿਹੜਾ ਸ਼ਬਦ ਆਪਾਂ ਗਾਇਨ ਕੀਤਾ ਬੱਚਿਆਂ ਨੇ, ਇਹ ਗੁਰੂ ਰਾਮਦਾਸ ਮਹਾਰਾਜ ਦਾ ਸ਼ੰਦ ਹੈ। ਇਹਦੇ ਵਿੱਚ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣ, ਜਿਹੜੀਆਂ ਮੇਰੀਆਂ ਅੱਖਾਂ ਆ, ਇਹ ਹੁਣ ਅਗਲੀ ਅਵਸਥਾ ਦੀ ਗੱਲ ਮਹਾਰਾਜ ਕਰਦੇ ਹਾਂ। ਹਰ ਅੰਮ੍ਰਿਤ ਭਿੰਨੇ ਲੋਇਣ, ਅੱਖਾਂ ਜਿਹੜੀਆਂ ਆ ਮੇਰੀਆਂ ਅੰਮ੍ਰਿਤ ਪਰਮਾਤਮਾ ਦੇ ਨਾਮ ਦੇ ਨਾਲ ਰਸ ਗਈਆਂ। ਮਨ ਰਾਮ ਰਤਨ, ਮਨ ਪ੍ਰੇਮ ਰਤਨ ਦਾ ਰਾਮ ਰਾਜ। ਮਹਾਰਾਜ ਕਹਿੰਦੇ ਜਦੋਂ ਮੇਰਾ ਰੰਗ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ, ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਮੈਂ, ਜਿਹੜੀਆਂ ਮੇਰੀਆਂ ਅੱਖਾਂ ਸੀਗੀਆਂ, ਲੋਇਣ ਮੀਨ ਅੱਖਾਂ, ਉਹ ਇੱਦਾਂ ਨਾਮ ਦੇ ਰਸ ਦੇ ਨਾਲ ਭਰ ਗਈਆਂ। ਅੱਖਾਂ ਵੀ ਬੋਲਦੀਆਂ ਹੈ ਨਾ, ਸੋ ਅੱਖਾਂ ਦੀ ਵੀ ਆਪਣੀ ਭਾਸ਼ਾ ਆ। ਤੁਸੀਂ ਕ੍ਰੋਧੀ ਹੋਵੋਗੇ, ਵੈਨ ਯੂ ਐਂਗਰ ਐਂਡ ਯੂ ਮੈਡ, ਸੋ ਯੂ ਹੈਵ ਅ ਡਿਫਰੈਂਟ ਆਏ। ਵੈਨ ਯੂ ਆਰ ਨਾ ਫਾਲਿੰਗ ਲਵ ਵਿਦ ਗੁਰੂ ਜੀ, ਯੂ ਹੈਵ ਅ ਡਿਫਰੈਂਟ ਆਏ, ਰਾਈਟ। ਸੋ ਸਾਡੀ ਅੱਖਾਂ ਵੀ ਬੋਲਦੀਆਂ ਨੇ, ਰਾਈਟ। ਸੋ ਅੱਖਾਂ ਮਹਾਰਾਜ ਕਹਿੰਦੇ ਮੇਰੀਆਂ ਪਰਮਾਤਮਾ ਦੇ ਰਾਮ ਦੇ ਰੰਗ ਦੇ ਵਿੱਚ ਰੰਗੀਆਂ ਗਈਆਂ। ਕਦੋਂ? ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵੇ, ਜਦੋਂ ਪਰਮਾਤਮਾ ਦੀ ਕਸਵੱਟੀ, ਪਰਮਾਤਮਾ ਨੇ ਮੈਨੂੰ ਐਕਸੈਪਟ ਕਰ ਲਿਆ, ਮੈਂ ਸਾਰੇ ਟੈਸਟ ਪਾਸ ਕਰ ਗਿਆ। ਕਸਵੱਟੀ ਮੀਨ ਟਾਸਕ, ਵੈਨ ਆਈ ਕੰਪਲੀਟ ਮਾਈ ਟਾਸਕ, ਸੋ ਆਈ ਫੁਲਫਿਲ ਮਾਈ ਆਲ ਦਾ ਡਿਊਟੀਜ਼ ਗੁਰੂਜ਼ ਗਿਵ ਮੀ, ਸੋ ਦੈਨ ਆਈ ਵਿਲ ਬੀ ਬਲੈਸਡ। ਜਦੋਂ ਮੈਂ ਬਲੈਸਡ ਹੋਇਆ, ਫਿਰ ਮਹਾਰਾਜ ਕਹਿੰਦੇ ਕੰਚਨ ਸੁਵਿੰਨਾ, ਜਿਹੜਾ ਕੱਚ ਵਰਗਾ ਸੀਗਾ ਉਹ ਸੋਨਾ ਬਣ ਗਿਆ, ਸੋਨਾ ਬਣ ਗਿਆ। ਸੋਨੇ ਮੀਨ ਗੋਲਡ ਇਜ਼ ਪ੍ਰੈਸਿਸ ਮੈਟਲ, ਰਾਈਟ। ਸੋ ਉਹਦੀ ਬਹੁਤ ਵੈਲਿਊ ਆ। ਇੱਦਾਂ ਹੀ ਮਹਾਰਾਜ ਨੇ ਵਾਰ ਵਾਰ ਸਾਨੂੰ ਸੋਨੇ ਦੇ ਨਾਲ ਤਰਜੀਹ ਦਿੱਤੀ ਹੈ, ਮਨ ਨੂੰ। ਬੋਡੀ ਨਹੀਂ, ਬੋਡੀ ਇਜ਼ ਸੇਮ 5 ਐਲੀਮੈਂਟ ਤੋਂ ਬਣਦੀ ਆ, ਉੱਥੋਂ ਹੀ ਰਹਿੰਦੀ ਆ, ਪਰ ਜਿਹੜਾ ਮਨ ਆ ਉਹ ਸਾਡਾ ਕਦੇ ਕਦੇ ਸੋਨੇ ਦੇ ਨਾਲ ਮਹਾਰਾਜ ਨੇ ਤੁਲਨਾ ਕਰਕੇ ਦਿੱਤੀ। ਸੋ ਮਨ ਰਾਮ ਰਤਨ, ਰਾਮ ਕਸੋਟੀ ਲਾਇਆ ਕੰਚਨ ਸੁਵਿੰਨ। ਮਹਾਰਾਜ ਕਹਿੰਦੇ ਮੇਰਾ ਮਨ ਜਿਹੜਾ ਸੀਗਾ ਪਰਮਾਤਮਾ ਦੇ ਪਿਆਰ ਦੇ ਨਾਲ, ਦੈਨ ਆਈ ਫਾਲ ਇਨ ਲਵ ਵਿਦ ਵਾਹਿਗੁਰੂ, ਸੋ ਉਹ ਮੇਰਾ ਜਿਹੜਾ ਪਿਆਰ ਸੀਗਾ ਉਹਦੇ ਨਾਲ ਮੇਰਾ ਜਿਹੜਾ ਮਨ ਸੀਗਾ ਉਹ ਸੋਨੇ ਵਾਂਗੂ ਕੰਚਨ ਹੋ ਗਿਆ। ਗੁਰਮੁਖ ਰੰਗ ਝਲੂਲਿਆ, ਰੰਗ ਹੁੰਦਾ ਜਦੋਂ ਪ੍ਰੇਮ ਦੇ ਰੰਗ ਦੀ ਗੱਲ ਚੱਲੇ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਰੰਗ, ਇੱਕ ਬਾਣੀ ਵਿੱਚ ਪੰਕਤੀ ਆਵੇਗੀ, ਮਹਾਰਾਜ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇਵਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਸੋ ਲਾਲ ਰੰਗ ਵਾਰ ਵਾਰ ਗੁਰਬਾਣੀ ਵਿੱਚ ਵੀ ਆਊਗਾ, ਪ੍ਰੇਮ ਦਾ ਰੰਗ ਉਹਨੂੰ ਮਹਾਰਾਜ ਨੇ ਕਿਹਾ, ਲਾਲ ਰੰਗ ਤਿਸਕੋ ਲੱਗਾ ਜਿਸ ਕੇਵਡ ਭਾਗਾ। ਇੱਥੇ ਵੀ ਮਹਾਰਾਜ ਉਹੀ ਕਹਿੰਦੇ ਨੇ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਮੇਰੀ ਸਲਾਈਡ ਅਸਲ ਵਿੱਚ ਖਰਾਬ ਹੋ ਗਈ, ਉਹਦੇ ਅਕੋਰਡਿੰਗ ਮੈਨੂੰ ਥੋੜ੍ਹੀ ਜਿਹਾ ਡਿਸਟਰਬੈਂਸ ਹੋ ਰਹੀ ਹੈ। ਕੰਚਨ ਸੁਵਿੰਨਾ, ਮਹਾਰਾਜ ਕਹਿੰਦੇ ਉਹ ਹੋ ਗਿਆ ਉਹਦੇ ਨਾਲ, ਅਤੇ ਮੇਰਾ ਜਿਹੜਾ ਰੰਗ ਸੀਗਾ ਅਤੇ ਮੇਰਾ ਮਨ ਅਤੇ ਤਨ ਉਹ ਪਰਮਾਤਮਾ ਦੇ ਰੰਗ ਦੇ, ਇਹ ਪ੍ਰੇਮ ਦੀ ਗੱਲ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ। ਗੁਰੂ ਰਾਮਦਾਸ ਮਹਾਰਾਜ ਦੇ ਪਿਆਰ ਦਾ ਮੁਜੱਸਮਾ ਨੇ ਨਾ, ਉਹ ਬੜਾ ਪਿਆਰ ਕਰਦੇ ਨੇ, ਉਹਨਾਂ ਦੀ ਬਾਣੀ ਬੜੀ ਪ੍ਰੇਮ ਵਾਲੀ ਹੈ। ਉਹਦੇ ਵਿੱਚ ਮਹਾਰਾਜ ਅੰਦਰਲੀਆਂ ਖਾਤੀਆਂ, ਬਾਹਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਮਹਾਰਾਜ ਦੇ ਉਹ ਸਾਨੂੰ ਸਮਝਾਉਂਦੇ। ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ, ਜਦੋਂ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਸੁਗੰਧ ਦੇ ਵਿੱਚ, ਉਸ ਪਰਮਾਤਮਾ ਦੀ ਬੰਦਗੀ ਦੇ ਰਸ ਵਿੱਚ ਅਸੀਂ ਅੰਦਰ ਬੈਠ ਗਏ, ਉਦੋਂ ਫਿਰ ਜਿਹੜਾ ਸਾਡਾ ਰੰਗ ਸੀਗਾ, ਮਹਾਰਾਜ ਕਹਿੰਦੇ ਮੈਂ ਉਦੋਂ ਪਰਮਾਤਮਾ ਨੂੰ ਆਲਮੋਸਟ ਮਿਲਿਆ। ਇਹ ਪਰਮਾਤਮਾ ਦੇ ਮਿਲਾਪ ਦੀਆਂ ਗੱਲਾਂ, ਉਹ ਤੋਂ ਪਹਿਲਾਂ ਜਦੋਂ ਬੰਦਾ ਤਿਆਰ ਹੁੰਦਾ। ਸੋ ਆਪਾਂ ਜਿਹੜੀ ਸੰਗਤ ਕਰਦੇ ਹਾਂ ਜਾਂ ਆਪਾਂ ਆਉਂਦੇ ਹਾਂ, ਉਹਦਾ ਪਰਪਸ ਵੀ ਸਾਡਾ ਇਹੀ ਹੈ। ਫਿਰ ਅੱਗੇ ਮਹਾਰਾਜ ਲਿਖਦੇ ਨੇ, ਫਿਰ ਪੂਰਾ ਮੂਲ ਮੰਤਰ ਮਹਾਰਾਜ ਨੇ ਲਿਆ। ਅਸਲ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਰੂਪ ਦੇਖਾਂਗੇ ਤੇ ਇੱਥੋਂ ਸ਼ੁਰੂ ਹੁੰਦੀ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਵੱਡਾ ਮੂਲ ਮੰਤਰ ਮਹਾਰਾਜ ਕਈ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ, ਵਾਰ ਵਾਰ ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਜਾਂ ਹੋਰ ਥੈਂ, ਇਹ ਕਈ ਜਗ੍ਹਾ ਦੇ ਉੱਤੇ ਮਹਾਰਾਜ ਫਿਰ ਇਹਨੂੰ ਉਚਾਰਨ ਕਰਦੇ ਨੇ। ਫਿਰ ਇੱਥੋਂ ਬਾਣੀ ਸ਼ੁਰੂ ਹੋ ਕੇ ਫਿਰ ਅੱਗੇ ਆਸਾ ਮਹੱਲਾ ਪਹਿਲਾ। ਫਿਰ ਇੱਕ ਅੱਗੇ ਸ਼ਬਦ ਆਉਂਦਾ, ਬਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਹੁਣ ਇਹ ਧੁਨੀ ਆ, ਇਹਦਾ ਇਹ 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰੀਆਂ ਵੱਖਰੀਆਂ, ਹੈ ਨਾ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ। ਸੋ ਇਹ ਧੁਨੀ ਜਿਹੜੀ ਆ, ਇਹ ਟੁੰਡੇ ਅਸਰਾਜ ਇੱਕ ਰਾਜਾ ਹੋਇਆ, ਉਹਦੇ ਜਦੋਂ ਉਹ ਬਹੁਤ ਵਧੀਆ ਰਾਜਾ ਹੋਇਆ, ਉਹ ਬਹੁਤ ਆਪਣੀ ਸੰਗਤ ਨੂੰ ਵਧੀਆ, ਆਪਣੀ ਉਮਤ ਨੂੰ ਟ੍ਰੀਟ ਕਰਦਾ ਸੀਗਾ, ਉਹ ਬਹੁਤ ਧਰਮੀ ਰਾਜਾ ਸੀਗਾ, ਉਹ ਜਿੱਥੇ ਵਧੀਆ ਸੀ ਉੱਥੇ ਬਲਵਾਨ ਵੀ ਸੀਗਾ, ਅਤੇ ਉੱਥੇ ਸ਼ਬਦ ਆਇਆ ਟੁੰਡਾ। ਕਹਿੰਦਾ ਐਨੀ ਬੜੀ ਟੈਲ ਮੀ ਵਾਟਸ ਮੀਨ ਟੁੰਡਾ, ਕੋਈ ਹੋਰ ਬੱਚਾ
ਟੁੰਡਾ ਕਿਉਂ ਹੁੰਦਾ? ਸੋ ਆਈ ਬ੍ਰਿੰਗ ਅ ਪਿਕਚਰ ਫੋਰ ਯੂ ਗਾਇਸ, ਸੋ ਯੂ ਕੈਨ ਸੀ ਜਿਹਦਾ ਹੱਥ ਇੱਥੋਂ ਨਾ ਹੋਵੇ, ਇਹ ਪੰਜਾਬੀ ਦੇ ਵਿੱਚ ਉਹਨੂੰ ਟੁੰਡਾ ਕਿਹਾ ਜਾਂਦਾ। ਉਹ ਕੰਮ ਸਾਰੇ ਕਰ ਸਕਦਾ ਪਰ ਉਹਦਾ ਹੱਥ ਨਹੀਂ ਸੀ, ਹੈ ਨਾ? ਸੋ ਉਹਨੂੰ ਕਿਹਾ ਜਾਂਦਾ ਟੁੰਡਾ। ਉਹ ਜਿਹੜਾ ਰਾਜਾ ਸੀਗਾ, ਜਿਹੜਾ ਇਹ ਅਸਰਾਜ ਸੀਗਾ, ਟੁੰਡਾ ਅਸਰਾਜ ਇਹ ਕੀ ਤੋਂ ਨਹੀਂ, ਇਹ ਰਾਜਾ ਸੀ, ਕਿੰਗ ਸੀ, ਪਰ ਇਹਦਾ ਇੱਕ ਹੱਥ ਨਹੀਂ ਸੀ। ਦੈਟ ਹੈਜ਼ ਅ ਬਿਹਾਈਂਡ ਸਟੋਰੀ ਦੈਟ ਉਹ ਸਰਦੂਲ ਰਾਜੇ ਦਾ ਪੁੱਤਰ ਸੀਗਾ। ਸੋ ਆਈ ਨੋ ਦ ਸਟੋਰੀ ਬਟ ਆਮ ਨਾ ਕੈਨ ਸ਼ੇਅਰ ਵਿਦ ਯੂ, ਦਿਸ ਇਜ਼ ਯੋਰ ਹੋਮਵਰਕ। ਸੋ ਸਾਰੇ ਬੱਚਿਆਂ ਦੇ ਨਾਲ ਤੁਸੀਂ ਪਰਿਵਾਰ ਵਿੱਚ ਬੈਠ ਕੇ ਇਸ ਸਟੋਰੀ ਨੂੰ ਰਿਸਰਚ ਕਰਨੀ ਹੈ ਨਾ, ਫਿਰ ਆਪਾਂ ਨੈਕਸਟ ਕਲਾਸ ਵਿੱਚ ਉਹਦੇ ਬਾਰੇ ਹੋਰ ਡਿਸਕਸ਼ਨ ਕਰਾਂਗੇ। ਇਹ ਰਾਜਾ ਇਹਦਾ ਹੱਥ ਕਿਉਂ ਵੱਢਿਆ ਗਿਆ? ਸੋ ਇਦਰ ਇਜ਼ ਕੁਐਸਚਨ ਫੋਰ ਯੂ ਗਾਇਸ, ਹੈ ਨਾ? ਸੋ ਇਹਦੇ ਪਿੱਛੇ ਬਹੁਤ ਵੱਡੀ ਸਟੋਰੀ ਆ, ਆਨੋ ਵਾਰੇ ਸ਼ੇਅਰ ਥਰੇ। ਸੋ ਯੂ ਰਿਸਰਚ ਦਾ ਸਟੋਰੀ, ਕਿਉਂ ਹੋਇਆ, ਉਹਦਾ ਹੱਥ ਕਿਉਂ ਕੱਟਿਆ ਗਿਆ, ਉਹਦੇ ਜਿਹੜਾ ਰਾਜੇ ਦੇ ਵਿੱਚ ਉਹਦੇ ਅਕਸਬਜ ਉਹਦੇ ਪੇ ਦੇ ਆਰਡਰ ਦੇ ਨਾਲ, ਉਹਦੇ ਪੇ ਦੇ ਹੁਕਮ ਦੇ ਨਾਲ ਹੀ ਉਹਦਾ ਜਿਹੜਾ ਹੱਥ ਕੱਟਿਆ ਗਿਆ। ਪਰ ਉਹ ਇੰਨਾ ਬਲਵਾਨ ਸੀਗਾ ਕਿ ਬਹੁਤ ਧਰਮੀ ਰਾਜਾ ਹੋਇਆ ਅਤੇ ਬਹੁਤ ਦੂਸਰਾ ਉਹ ਆਪਣੀ ਉਮਤ ਨੂੰ, ਜਿਹੜੀ ਉਹਦੀ ਸੰਗਤ ਸੀਗੀ ਜਾਂ ਜਿਹੜੇ ਉਹਦੇ ਦੇਸ਼ ਵਿੱਚ ਰਹਿੰਦੇ ਸੀ ਉਹਨਾਂ ਨੂੰ ਬਹੁਤ ਉਹ ਹੈਲਪ ਕਰਦਾ ਸੀ। ਤਾਂ ਹੀ ਮਹਾਰਾਜ ਨੇ ਉਹਦੀ ਜਿਹੜੀ ਵਾਰ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣ ਉਹਦਾ ਨਾਂ ਹੀ ਇਜ਼ ਅ ਗੁੱਡ ਪਰਸਨ, ਦੈਟਸ ਵਾਈ ਹਿਜ਼ ਨੇਮ ਇਨ ਦ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੈ ਨਾ? ਹੋਰ ਨਾ ਕਿਸੇ ਦਾ ਨਾਂ ਆ ਗਿਆ, ਉਹਦੀ ਕੋਈ ਕਲਾ ਸੀ, ਉਹਦੇ ਬਾਰੇ ਫਿਰ ਲੋਕ ਵਾਰਾਂ ਗਾਉਂਦੇ ਸੀ, ਉਹਦੀਆਂ ਵਾਰਾਂ ਗਾਉਂਦੇ ਸੀ, ਜਿਹੜੀ ਉਹਦੀ ਪ੍ਰੇਜ਼ ਕਰਦੇ ਸੀਗੇ, ਹੈ ਨਾ? ਉਹਦੀ ਜਦੋਂ ਪ੍ਰੇਜ਼ ਕਰਦੇ ਸੀ ਇਸ ਰਾਗ ਦੇ ਵਿੱਚ, ਇਸ ਵਾਰ ਦੇ ਵਿੱਚ ਗਾਉਂਦੇ ਸੀ। ਅਤੇ ਮਹਾਰਾਜ ਨੇ ਕਿਹਾ ਆਪਾਂ ਕਿਸੇ ਬੰਦੇ ਦੀ ਪ੍ਰੇਜ਼ ਨਹੀਂ ਕਰਨੀ, ਇਸ ਵਾਰ ਦੇ ਵਿੱਚ ਪਰਮਾਤਮਾ ਦੀ ਸਿਫਤ ਕਰੀਏ। ਉਹਦੀ ਪ੍ਰੇਜ਼ ਮੀਨ ਉਹਦੀ ਸਿਫਤ ਕਰਦਾ ਸੀਗੇ ਲੋਕ, ਹੈ ਨਾ? ਢਾਡੀ ਵਾਰਾਂ ਜਿੱਦਾਂ ਆਪਣੇ ਢਾਡੀ ਗਾਉਂਦੇ ਆ, ਇੱਦਾਂ ਵਾਰ ਗਾਈ ਜਾਂਦੀ ਆ, ਢਾਡੀ ਵਾਰਾਂ ਜਿਹੜੀਆਂ, ਹੈ ਨਾ, ਇੱਦਾਂ ਗਾਉਂਦੇ ਆ, ਅਤੇ ਉਹ ਲੋਕ ਉਹਦੀ ਅਸਰਾਜ ਦੀ ਸਿਫਤ ਕਰਦੇ ਸੀ ਕਿਉਂਕਿ ਗੁੱਡ ਰਾਜਾ ਸੀਗਾ। ਪਰ ਮਹਾਰਾਜ ਨੇ ਕਿਹਾ ਉਹ ਧੁਨ ਆਪਾਂ ਲੈਣੀ ਆ ਪਰ ਪਾਉਣੀ ਉਹਦੇ ਵਿੱਚ ਬਾਣੀ। ਸੋ ਜਿਹੜਾ ਸੰਗੀਤ ਆ ਉਹ ਇੱਕ ਪਿਆਲਾ ਹੈ, ਜਿੱਦਾਂ ਪਿਆਲੇ ਦੇ ਵਿੱਚ ਇਫ ਯੂ ਹੈਵ ਅ ਪੋਟ ਔਰ ਗਲਾਸ ਯੂ ਕੈਨ ਪੁੱਟ ਐਨੀਥਿੰਗ ਇਨ, ਰਾਈਟ? ਦੇਰ ਇਜ਼ ਨੋ ਰਿਸਟ੍ਰਿਕਸ਼ਨ, ਇਹਦੇ ਵਿੱਚ ਕੁਛ ਮਾੜਾ ਨਹੀਂ ਪਾਉਣਾ, ਚੰਗਾ ਨਹੀਂ ਪਾਉਣਾ। ਪਰ ਜਿਹੜਾ ਸੰਗੀਤ ਆ ਉਹ ਪਿਆਲਾ ਆ, ਉਹਦੇ ਵਿੱਚ ਕੀ ਪਾਇਆ ਜਾਂਦਾ? ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਦੇ ਵਿੱਚ ਗਏ ਆ, ਸੋ ਉੱਥੇ ਮਹਾਰਾਜ ਨੇ ਰਾਗ ਗਾਇਆ। ਬਗਦਾਦ ਦੇ ਵਿੱਚ ਰਾਗ ਦੀ ਮਨਾਹੀ ਸੀ, ਪੀਪਲ ਨੋਟ ਅਲਾਊਡ ਟੂ ਸਿੰਗ ਅ ਸੌਂਗ ਇਨ ਦੈਟ ਸਿਟੀ, ਬਟ ਵੈਨ ਮਹਾਰਾਜ ਗੋ ਦੇਅਰ ਦੇ ਸਿੰਗ ਦੈਟ ਰਾਗ ਐਟ ਮਾਰਨਿੰਗ ਟਾਈਮ, ਐਂਡ ਉਹ ਲੋਕ ਗੁੱਸੇ ਹੋਏ ਉਹਦੇ ਨਾਲ, ਮਹਾਰਾਜ ਨੂੰ ਪੱਥਰ ਵੀ ਮਾਰੇ ਉੱਥੇ। ਅਤੇ ਮਹਾਰਾਜ ਨੇ ਉੱਥੇ ਦੱਸਿਆ ਸੀਗਾ ਵੀ ਰਾਗ ਨਹੀਂ ਮਾੜਾ, ਉਹ ਰਾਗ ਨੂੰ ਤੁਸੀਂ ਗਾਉਂਦੇ ਕੀ ਆ ਉਹਦੇ ਵਿੱਚ, ਉਹ ਉਹਦੀ ਚੀਜ਼ ਹੈ ਨਾ। ਸੋ ਫਿਰ ਮਹਾਰਾਜ ਇੱਥੇ ਟੁੰਡੇ ਅਸਰਾਜੇ ਦਾ ਕਲੀਅਰ ਹੋ ਗਿਆ ਸਾਰਿਆਂ ਨੂੰ? ਇਹ ਕੁਐਸਚਨ ਪੁੱਛਣਾ ਬਿਪਨਪ੍ਰੀਤ ਸਿੰਘ ਨੇ, ਟੁੰਡੇ ਅਸਰਾਜੇ ਦੀ ਧੁਨੀ ਕਿਉਂ ਲਿਖਿਆ ਗਿਆ, ਇਸ ਕਲੀਅਰ, ਹੈ ਨਾ? ਸੋ ਉਹ ਰਾਜਾ ਸੀ, ਇਹਦੇ ਬਾਰੇ ਤੁਸੀਂ ਆਪਣੀ ਖੋਜ ਫਿਰ ਕਰਨੀ ਜਾ ਕੇ। ਫਿਰ ਮਹਾਰਾਜ ਅੱਗੇ ਸਲੋਕ ਲਿਖਦੇ ਨੇ, ਸਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ। ਇਹ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀ ਹੈ, ਕਰਤ ਨਾ ਲਾਗੀ ਵਾਰ। ਵਟ ਦਾ ਮੀਨ ਕਰਤ ਨਾ ਲਾਗੀ ਵਾਰ? ਕੋਈ ਬੱਚਾ ਇਸ ਕੁਇਕ, ਮਹਾਰਾਜ ਕਹਿੰਦੇ ਜਿਹਨੂੰ ਪਰਮਾਤਮਾ ਬਖਸ਼ਿਸ਼ ਕਰ ਦੇਵੇ ਨਾ ਉਹ ਕੁਇਕ ਏਦਾਂ ਹੀ ਉਹ ਮਨੁੱਖ ਤੋਂ ਦੇਵਤਾ ਬਣ ਜਾਂਦਾ। ਵੈਨ ਦ ਪਰਸਨ ਬਿਕਮ ਹਿਊਮਨ ਟੂ ਐਂਜਲ, ਵਟਸ ਅ ਡਿਫਰੈਂਟ ਬਿਟਵੀਨ, ਕੀ ਉਹਦੇ 'ਚ ਫਰਕ ਪੈਂਦਾ? ਉਹਦੀ ਬਾਡੀ ਤਾਂ ਉਦੇ ਰਹਿੰਦੀ ਹੈ, ਹਿਜ਼ ਮਾਇੰਡ ਚੇਂਜ, ਹਿਜ਼ ਥੌਟ ਪ੍ਰੋਸੈਸ ਚੇਂਜ,

0: ਐਂਜਲ ਬਣ ਜਾਂਦਾ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਾਂ ਫਿਰ ਪੜ੍ਹੀਏ ਇੱਕ ਵਾਰੀ ਹੈਨਾ, ਆਹ ਸਲੋਕ ਪੜ੍ਹਦੇ ਹਾਂ, ਸਲੋਕ ਪੜ੍ਹ ਦੋ। ਸੋ ਧਿਆਨ ਨਾਲ ਆਪਾਂ ਸੁਣੀਏ ਤੇ ਆਪਣੇ ਆਪਣੀਆਂ ਇਹਨੂੰ ਜੇਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ। ਸਾਰੇ ਪੜ੍ਹ ਦੋ ਪਹਿਲਾਂ ਤੋਂ, ਪੂਰਾ ਸ਼ਬਦ ਪੜ੍ਹ ਦਿੰਦੇ ਹਾਂ ਹੈਨਾ, ਆਪਣੇ ਕੋਲ ਟਾਈਮ ਹੈਗਾ।
1: ਹਰ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸੋ ਮਹਾਰਾਜ ਕਹਿੰਦੇ ਆ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲੱਗਦਾ। ਪਰਮਾਤਮਾ ਨੂੰ ਮਨੁੱਖ ਨੂੰ ਦੇਵਤਾ ਬਣਾਉਣ ਲਈ ਕੋਈ ਟਾਈਮ ਨਹੀਂ ਲੱਗਦਾ। ਮਨ ਜਦੋਂ ਉਹਦਾ ਸਾਧਿਆ ਗਿਆ, ਮਨ ਟਿਕ ਗਿਆ, ਮਨ ਦੇ ਵਿੱਚੋਂ ਥੋਟਸ ਪ੍ਰੋਸੈਸ ਖਤਮ ਹੋ ਗਿਆ, ਗੁੱਡ ਥੋਟਸ ਸ਼ੁਰੂ ਹੋ ਗਈਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਅੱਗੇ ਫਿਰ ਮਹਾਰਾਜ ਨੇ ਸਲੋਕ ਮਹੱਲਾ ਦੂਜਾ, ਮਹੱਲਾ ਦੂਜਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰਨ ਦਾ। ਹੁਣ ਆਪਾਂ ਪਹਿਲੇ ਸ਼ਬਦ ਪੜ੍ਹਿਆ, ਉਹਦੇ ਅਰਥ ਸੁਣੇ, ਹੁਣ ਆਪਾਂ ਇਹਤੇ ਜੇ ਸੌ ਚੰਦਾ ਉਗਵੈ। ਹੁਣ ਇੱਥੇ ਸੌ ਚੰਦਾ ਮੀਨ ਚੰਦਾ ਕੀ ਹੁੰਦਾ? ਚੰਦ ਮੂਨ, ਰਾਈਟ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਸੂਰਜ ਕੀ ਹੋ ਗਿਆ?
1: ਸਨ।
0: ਸੌ ਚੰਦਰਮਾ, ਇਫ ਦ ਮੂਨ ਕਮਸ ਟੂਗੈਦਰ ਲਾਈਕ ਹੰਡਰਡ ਮੂਨ ਔਨ ਦ ਟੋਪ, ਕਿੰਨੀਆਂ ਲਾਈਟ ਹੋਊਗੀ ਰਾਈਟ ਰਾਤ ਨੂੰ, ਹੈਨਾ ਸਲੋਟ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਫ ਦ ਇਜ਼ ਓਨਲੀ ਵਨ ਸਨ, ਰਾਈਟ, ਇਫ ਦ ਵਨ ਥਾਊਜ਼ੰਡ ਸਨ ਔਨ ਦ ਟੋਪ, ਇਟਸ ਗੋਇੰਗ ਟੂ ਬ੍ਰਾਈਟ, ਰਾਈਟ।

0: ਸੋ ਮਹਾਰਾਜ ਕਹਿੰਦੇ ਜੇ 100 ਚੰਦਾ ਉਗਵੇ, ਇੱਕ 100 ਚੰਦਰਮਾ ਆ ਜਾਵੇ ਉੱਤੇ, ਸੂਰਜ ਚੜੇ 1000, 1000 1000 ਸੂਰਜ ਉੱਤੇ ਆ ਜਾਵੇ, ਇਹਤੇ ਚਾਨਣ ਹੁੰਦਿਆਂ, ਇਹਨਾਂ ਚਾਨਣ ਹੁੰਦਿਆਂ ਵੀ ਹੋਇਆ, ਇਹਨਾਂ ਪ੍ਰਕਾਸ਼ ਹੁੰਦਿਆਂ ਹੋਇਆ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਹਨੇਰਾ ਹੈ। ਆਪਾਂ ਇਹਨੂੰ ਹੋਰ ਡੀਪ ਦੇ, ਸੋ ਜਦੋਂ ਸੂਰਜ ਹੁੰਦਾ, ਵੀ ਕੈਨ ਸੀ ਦ ਥਿੰਗਸ ਰਾਈਟ, ਇਫ ਵਨ ਇਜ਼ ਗਟ ਡਾਰਕ ਕੈਨ ਯੂ ਸੀ ਰਾਈਟ, ਸੋ ਸੂਰਜ ਕੀ ਕਰਦਾ, ਸਾਨੂੰ ਲਾਈਟ ਦੇ ਕੇ ਜਿਹੜੀਆਂ ਚੀਜ਼ਾਂ ਨਹੀਂ ਦੇਖ ਸਕਦੇ ਉਹਨਾਂ ਨੂੰ ਦੇਖਣ 'ਚ ਹੈਲਪ ਕਰਦਾ, ਉਹਦਾ ਇਹ ਕੰਮ ਹੈ ਨਾ, ਹੀਟ ਦਿੰਦਾ ਨਾਲ। ਚੰਦਰਮਾ ਵੀ ਇਹੀ ਹੈ, ਰਾਤ ਹੈਗੀ ਆ ਤੇ ਫੁੱਲ ਮੂਨ ਆ, ਯੂ ਕੈਨ ਸੀ ਸਮ ਥਿੰਗਸ ਰਾਈਟ, ਇਫ ਇਟਸ ਟੂ ਡਾਰਕ ਕੈਨ ਯੂ ਸੀ ਨੋ ਰਾਈਟ, ਯੂ ਕੈਨ ਸੀ। ਸੋ ਸੇਮ ਵੇ ਮਹਾਰਾਜ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਜੇ 100 ਚੰਦਾ ਉਗਵੇ, ਸੂਰਜ ਚੜੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ, ਇੰਨਾ ਚਾਨਣ ਹੋਣ ਦੇ ਬਾਵਜੂਦ ਸਾਨੂੰ ਹਨੇਰਾ, ਕਿਹੜਾ ਹਨੇਰਾ, ਡਾਰਕਨੈਸ, ਸਾਡੀ ਜਿਹੜੀ ਈਗੋ ਆ ਇਹ ਆ ਸਾਡਾ ਹਨੇਰਾ। ਹੁਣ ਆਪਾਂ ਇੱਥੇ ਬੈਠੇ ਹਾਂ, ਜੇ ਆਪਾਂ ਅੱਖਾਂ ਬੰਦ ਕਰ ਲਈਏ ਸਾਨੂੰ ਹਨੇਰਾ ਦਿਸਣਾ ਨਾ,
1: ਹਾਂਜੀ,
0: ਪਰ ਜਦੋਂ ਸਾਨੂੰ ਗੁਰੂ ਨੇ ਪ੍ਰਕਾਸ਼ ਕਰ ਦੇਣਾ, ਫਿਰ ਅਸੀਂ ਅੱਖਾਂ ਵੀ ਬੰਦ ਕਰ ਲਈਏ ਵੀ ਸਾਨੂੰ ਤਾਂ ਵੀ ਪਰਮਾਤਮਾ ਦਿਸਣ। ਗੁਰੂ ਕੀ ਆ, ਗਿਆਨ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼। ਵੈਨ ਗੁਰੂ ਬਲੈਸਡ ਅਸ, ਗੁਰੂ ਬਲੈਸਡ ਅਸ, ਜਿਹੜੀਆਂ ਸਾਡੇ ਅੰਦਰ ਅਗਿਆਨਤਾ, ਵਟ ਇਸ ਅਗਿਆਨਤਾ, ਵੀ ਇਗਨੋਰੈਂਸ ਹੈ ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ ਨਾ, ਇਹ ਸਾਰੇ ਸਾਡੀਆਂ ਇਹ ਜਿਹੜੇ ਬੈਡ ਥੋਟਸ ਆ ਨੇ, ਇਹ ਸਾਡੀ ਇਗਨੋਰੈਂਸ ਹੈ, ਇਹ ਸਾਨੂੰ ਪਰਮਾਤਮਾ ਵੱਲ ਮਿਲਣ। ਹੁਣ ਸਾਡੇ ਕੋਲ ਹਨੇਰਾ ਕਰਕੇ ਸਾਨੂੰ ਪਰਮਾਤਮਾ ਨਹੀਂ ਦਿਸਦਾ, ਪਰਮਾਤਮਾ ਕਿਤੇ ਦੂਰ ਥੋੜਾ, ਸਭ ਤੋਂ ਕਿੱਥੇ ਰਹਿੰਦਾ ਪਰਮਾਤਮਾ, ਵਾਹਿਗੁਰੂ ਕਿੱਥੇ ਰਹਿੰਦੇ ਆ, ਦਿਲ ਚ, ਸਾਰਿਆਂ ਚ ਰਹਿੰਦੇ ਆ, ਐਵਰੀ ਵਨ ਰਾਈਟ, ਪਰ ਵੀ ਕੈਨ ਨੋਟ ਸੀ, ਕੱਲ ਨਹੀਂ ਦੇਖ ਸਕਦੇ। ਪਰਮਾਤਮਾ ਸਾਡੇ ਕੋਲ ਆ, ਬਾਬਾ ਰਵਿਦਾਸ ਜੀ ਤੇ ਕਹਿ ਰਹੇ, ਕਹਿ ਰਵਿਦਾਸ ਹੱਥ ਪੈ ਨੇੜੇ, ਤੇਰਾ ਜਿਹੜਾ ਹੱਥ ਆ ਉਹ ਥੋੜਾ ਦੂਰ ਆ, ਉਹ ਤੋਂ ਵੀ ਨੇੜੇ ਆ ਪਰਮਾਤਮਾ, ਪਰ ਆਪਾਂ ਨੂੰ ਦੇਖ ਕਿਉਂ ਨਹੀਂ ਰਿਹਾ। ਫਿਰ ਸਵੇਰੇ ਮਹਾਰਾਜ ਨੇ ਜਿਹੜੀ ਬਾਣੀ ਆਪਾਂ ਪੜ੍ਹੀ ਸੀ, ਉਹਦੇ ਵਿੱਚ ਵੀ ਦੱਸਿਆ ਸੀਗਾ, ਭਰੀਆ ਹੱਥ ਪੈਰ ਤਨ ਖੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ, ਭਰੀਆ ਮਤ ਪਾਪਾਂ ਕੇ ਸੰਗ, ਜਿੰਨੇ ਅਸੀਂ ਪਿਛਲੇ ਜਨਮਾਂ ਦੇ ਪਾਪ ਲੈ ਕੇ ਬੈਠੇ ਹਾਂ, ਉਹ ਸਾਡੀ ਮਤ ਦੇ ਉੱਤੇ ਹੋਣ ਕਰਕੇ ਸਾਨੂੰ ਪਰਮਾਤਮਾ ਨਹੀਂ ਦੱਸਦਾ। ਪਰਮਾਤਮਾ ਕਿਤੇ ਨਹੀਂ ਗਏ, ਸਭ ਮੈਂ ਜੋਤ, ਜੋਤ ਹੈ ਸੋਇ, ਤਿਸ ਕੈ ਚਾਨਣ ਸਭ ਮੈਂ ਚਾਨਣ, ਇਫ ਆਈ ਟਾਕ ਬਿਕੋਜ਼ ਇਹ ਵਾਹਿਗੁਰੂ ਇਨ, ਮੈਂ ਬੋਲਦਾ ਮੇਰੇ ਚ ਪਰਮਾਤਮਾ, ਮੈਂ ਦੇਖਦਾ ਤੁਹਾਨੂੰ ਕਰਕੇ ਮੇਰੇ ਚ ਪਰਮਾਤਮਾ। ਡਿਡ ਯੂ ਐਵਰ ਸੀ ਦ ਡੈਡ ਬੋਡੀ, ਕਦੇ ਦੇਖੀਏ, ਉਦੇ ਹੁੰਦਾ ਨਾ ਸੇਮ, ਐਨ ਜਿੱਦਾਂ ਮੈਂ ਆ ਇਦੇ ਹੋਣਾ, ਪਰ ਉਹ ਹੀ ਕੈਨ ਨਾਟ ਟਾਕ, ਉਹ ਦੇਖ ਨਹੀਂ ਸਕਦਾ। ਵਟ ਹੈਪਨ, ਇਟਸ ਸੇਮ ਬੋਡੀ, ਸੇਮ ਐਵਰੀਥਿੰਗ, ਆਲ ਦ ਆਰਗਨਸ ਵਿਚ ਇਹਨੇ, ਅੱਖਾਂ ਵੀ ਉਹਦੇ ਕੋਲ ਨੇ, ਮੂੰਹ ਵੀ ਕੋਲ ਆ, ਪਰ ਹੀ ਕੈਨ ਟਾਕ ਬਿਕੋਜ਼ ਵਾਹਿਗੁਰੂ ਲੈਫਟ ਫਰੋਮ ਦੈਟ ਬੋਡੀ। ਸੋ ਦੈਟਸ ਵਾਈ ਉਹ ਪ੍ਰਕਾਸ਼ ਆ, ਉਹਨੂੰ ਆਪਾਂ ਦੇਖਣਾ ਗੁਰੂ ਦੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਹੈ ਨਾ। ਸੋ ਮਹਾਰਾਜ ਕਹਿੰਦੇ ਜੇ 100 ਚੰਦਾ, ਹੁਣ ਅੰਡਰਸਟੈਂਡ ਦੈਟ, ਕਿ ਜੇ ਇੰਨਾ ਵੀ ਰਸ਼ ਹੋ ਜਾਵੇ, ਇੰਨਾ ਵੀ ਪ੍ਰਕਾਸ਼ ਹੋ ਜਾਵੇ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਨੂੰ ਕੀ ਨਹੀਂ ਦੱਸਦਾ, ਪਰਮਾਤਮਾ ਵੱਲ ਨੂੰ ਜਾਣ ਦਾ ਰਸਤਾ। ਇਫ ਯੂ ਵਾਂਟ ਵਾਕ ਇਨ ਦ ਡਾਰਕ, ਕੈਨ ਵੀ ਵਾਕ ਨੋ ਰਾਈਟ, ਸੋ ਸੇਮ ਵੇ ਇਫ ਗੁਰੂ ਡਜ਼ ਨਾਟ ਗਾਈਡ ਅਸ ਵਿਚ ਵੇ ਵੀ ਵਾਂਟ ਟੂ ਗੋ, ਹਾਊ ਵੀ ਕੈਨ ਗੋ, ਦੈਟਸ ਪ੍ਰਕਾਸ਼ ਫਰ ਮਹਾਰਾਜ। ਮਹਾਰਾਜ ਦਾ ਪ੍ਰਕਾਸ਼ ਕਿੱਦਾਂ ਸਾਨੂੰ ਮਿਲਦਾ, ਇੱਕ ਤ੍ਰੂਟ ਗੁਰਬਾਣੀ, ਇੱਕ ਮਹਾਰਾਜ ਨੇ ਜਿਹੜੇ ਪਹਿਲਾਂ ਆਪਾਂ ਸ਼ਬਦ ਪੜਿਆ, ਹਰ ਅੰਮ੍ਰਿਤ ਭਿੰਨੇ ਲੋਏਣਾ, ਮਹਾਰਾਜ ਬਖਸ਼ਿਸ਼ ਕਰਦੇ ਨੇ ਦੇਖ ਕੇ, ਨੇਤਰਾਂ ਰਾਹੀਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਾਣੀ ਰਾਹੀਂ ਬਖਸ਼ਿਸ਼ ਕਰਦੇ ਨੇ। ਸੋ ਇੱਦਾਂ ਮਹਾਰਾਜ ਇਸ ਚੀਜ਼ ਨੂੰ ਐਕਸਪਲੇਨ ਕਰਦੇ। ਫਿਰ ਅੱਗੇ ਮਹੱਲਾ ਪਹਿਲਾ ਆ ਗਿਆ, ਹੈ ਨਾ, ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਹੁਣ ਆਪਾਂ ਗੁਰੂ ਨੂੰ ਚੇਤੇ ਕਰਦੇ ਹਾਂ, ਡਿਡ ਯੂ ਰਿਮੈਂਬਰ ਗੁਰੂ, ਵਾਹਿਗੁਰੂ ਆਲ ਦ ਟਾਈਮ, ਮੋਸਟ ਟਾਈਮ ਵੀ ਫੋਰਗੈਟ ਇਨ ਦ ਵਰਲਡਲੀ ਥਿੰਗਸ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਸੁਚੇਤ ਹੋ ਕੇ ਨਹੀਂ ਚੇਤ ਕਰਦਾ ਹੈ, ਇੱਥੇ ਬੈਠਾ ਵੀ ਇਹਦਾ ਮਾਇੰਡ ਕਿਤੇ ਹੋਰ ਫਿਰਦਾ, ਦੈਟ ਮੀਨ ਇਜ਼ ਨਾਟ ਅ ਸੁਚੇਤ, ਉਹ ਪ੍ਰੈਜੈਂਸ ਨਹੀਂ ਹੈਗਾ। ਇਫ ਯੂ ਨਾਟ ਇਨ ਪ੍ਰੈਜੈਂਸ, ਇਟਸ ਨਾਟ ਕੈਨ ਹੈਪਨ, ਹੈ ਨਾ। ਸੋ ਨਾਨਕ ਗੁਰੂ ਨਾ ਚੇਤਨੀ, मन अपने सुचेत मन नू कंट्रोल करके मन दे नाल जोड़ के परमात्मा दी बख्शिश जिन्ना चर नहीं पढ़ांगे उन्ना चर वो असर नहीं होंदा महाराज दे ना। महाराज कहिंदे नानक गुरु ना चेतनी मन अपने सुचेत। जे आपां महाराज नू याद नहीं करांगे सुचेत होके इन कॉन्शियसनेस दे विच आ के ध्यान विच आ के नहीं चेते करांगे फिर की होना छुट्टे तिल बुआड़ जाओ सुन्ने अंदर खेत। Did you ever see the sesame seed plant? ਦੇਖਿਆ ਕਦੇ ਕਿੱਦਾਂ ਦਾ ਹੁੰਦਾ? Sesame seed ਦੇਖਿਆ ਨਾ, plant ਨਹੀਂ ਦੇਖਿਆ। So can you see back on the, that's a sesame seed plant. ਇਹ ਤੋਂ ਪਹਿਲਾਂ ਕਰਿਓ ਇੱਕ ਸਲਾਈਡ ਆ ਵਾਲਾ। So ਇਹਦੇ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਮਹਾਰਾਜ ਦੀ ਛੁਪੀ ਹੈ। ਇਹ ਹੈਗਾ ਆਪਣੇ ਤਿਲਾਂ ਦਾ ਬੂਟਾ, ਤਿਲਾਂ ਦੇ ਬੂਟੇ ਦੀ ਮਹਾਰਾਜ ਨੇ ਉਦਾਹਰਣ ਦਿੱਤੀ ਆ। ਮਹਾਰਾਜ ਕਹਿੰਦੇ ਫਲੀਏ ਫੁਲੀਏ ਬੱਪੜੇ, ਇਹ ਜਿਹੜੇ ਤਿਲ ਹੁੰਦੇ ਨੇ ਇਹ ਕਿਸਾਨ ਬੀਜ ਦਿੰਦਾ ਦ ਹਾਰਵੈਸਟ ਵਾਸਤੇ ਤੇ ਗਰੋ। ਉਹਨਾਂ ਦੇ ਵਿੱਚ ਇੱਕ ਬੁਆੜ ਬੂਟਾ ਹੁੰਦਾ, ਇਟ ਲੁੱਕ ਲਾਈਕ ਸੇਮ ਐਜ਼ ਅ ਸੈਸਮੀ ਸੀਡ ਟ੍ਰੀ ਪਲਾਂਟ ਬਟ ਇਟਸ ਨਾਟ। ਹੁਣ ਉਹ ਕਿਹਨੂੰ ਪਤਾ ਲੁੱਕ ਸੇਮ, ਉਹਨੂੰ ਉਹ ਹਰਾ ਵੀ ਹੁੰਦਾ, ਉਹਨੂੰ ਫੁੱਲ ਵੀ ਲੱਗਦੇ ਆ, ਉਹਨੂੰ ਫੁੱਲ ਵੀ ਲੱਗਦੇ ਆ ਤੇ ਉਹਨੂੰ ਡੋਡੀਆਂ ਵੀ ਲੱਗਦੀਆਂ ਜਿਹਨਾਂ ਦੇ ਸੀਡ ਪੈਣਾ ਉਹ ਵੀ ਲੱਗਦੀਆਂ। ਇਟ ਲੁੱਕ ਸੇਮ, ਨੋਬਡੀ ਕੈਨ ਰੈਕੋਗਨਾਈਜ਼। ਮਹਾਰਾਜ ਕਹਿੰਦੇ ਉਹ ਜਿਹੜਾ ਤਿਲਾਂ ਦਾ ਬੂਟਾ ਆ ਉਹਦੇ ਵਿੱਚ ਹੁੰਦਾ ਉਹ ਬੂਟਾ, ਉਹਨੂੰ ਬੁਆੜ ਦਾ ਬੂਟਾ ਕਿਹਾ, ਮਾੜਾ ਜਿਹਦੇ ਵਿੱਚ ਸੀਡ ਨਹੀਂ ਆਉਣਾ। ਉਹ ਸੀ ਉਹ ਜਿਹੜਾ ਬੁਆੜ ਦਾ ਬੂਟਾ ਆ ਉਹਦੇ ਵਿੱਚ ਸੀਡ ਨਹੀਂ ਆਉਣਾ, ਪਰ ਉਹ ਲੁੱਕ ਲਾਈਕ ਉਹਨੇ ਗਰੋਸ ਇਕੱਠਾ ਹੋਣਾ ਉਹਨਾਂ ਦੇ ਨਾਲ, ਉਹਨੂੰ ਫਲਾਵਰ ਵੀ ਉੱਦਾਂ ਦਾ ਲੱਗਣਾ, ਫੁੱਲ ਵੀ ਉੱਦਾਂ ਦਾ ਲੱਗਣਾ, ਉਹਨੇ ਬਲੋਸਮ ਜਦੋਂ ਉਹਨਾਂ ਦਾ ਹੋਣਾ ਤੇ ਉਹਨੂੰ ਜਿਹਦੇ ਵਿੱਚ ਸੀਡ ਪੈਣਾ ਉਹ ਵੀ ਉੱਦਾਂ ਦਾ ਲੱਗਣਾ। ਪਰ ਹੋਣਾ ਕੀ ਆ, ਬਾਅਦ ਵਿੱਚ ਉਹਦੇ 'ਚ ਸੀਡ ਨਹੀਂ ਆਉਣਾ। ਸੋ ਮਹਾਰਾਜ ਕਹਿੰਦੇ ਆ ਛੁੱਟੇ ਤਿਲ ਬੁਆੜ ਜੀ ਸੁੰਨੇ ਅੰਦਰ ਖੇਤ, ਹੈ ਨਾ, ਖੇਤ ਦੇ ਵਿੱਚ ਛੁੱਟ ਜਾਂਦੇ। ਉਹਨਾਂ ਨੂੰ ਕੀ ਕੀਤਾ, ਹੁਣ ਜਦੋਂ ਕਿਸਾਨ ਆਇਆ ਜਿਹੜਾ ਹਾਰਵੈਸਟ ਕਰਨ ਵਾਲਾ ਜਿਹਨੇ ਉਹ ਬੀਜ ਲਾਏ ਸੀ, ਹੀ ਰੈਕੋਗਨਾਈਜ਼ ਕਿ ਇਹਦੇ ਵਿੱਚ ਸੀਡ ਹੈਗਾ ਕਿ ਨਹੀਂ ਹੈਗਾ। ਸੋ ਜਿਹਨਾਂ 'ਚ ਸੀਡ ਸੀਗਾ ਹੀ ਹਾਰਵੈਸਟ ਦੋ ਸੀਡ ਟ੍ਰੀ, ਹੈ ਨਾ, ਜਿਹੜੇ ਪਲਾਂਟ ਸੀਗੇ। ਪਰ ਲੀਵ ਦੈਟ ਇਨ ਦਾ ਫੀਲਡ, ਹੈ ਨਾ, ਹੁਣ ਉਹਨਾਂ ਨੂੰ ਕੋਈ ਹੋਰ ਪੱਟ ਕੇ ਲੈ ਗਿਆ, ਬਿਕੋਜ਼ ਦੇਅਰ ਇਜ਼ ਨੋ ਵੈਲਿਊ ਫੋਰ ਦੈਟ। ਇੱਦਾਂ ਹੀ ਮਹਾਰਾਜ ਕਹਿੰਦੇ ਨੇ ਫੁਲੀਆ ਫਲੀਆ ਬੱਪੜੇ ਪੀ ਤਨ ਵਿੱਚ ਸੁਆ, ਹੈ ਨਾ। ਅਸੀਂ ਆਪਾਂ ਕਈ ਵੇਲੇ ਸਾਡੇ ਅੰਦਰ ਕੁਐਸਚਨ ਆਉਂਦਾ ਕਿ ਆਪਾਂ ਬੰਦਗੀ ਕਰਦੇ ਹਾਂ, ਉਹ ਨਾਲ ਦੇ ਘਰ ਵਾਲਾ ਤੇ ਕਦੇ ਗੁਰਦੁਆਰੇ ਨਹੀਂ ਗਿਆ, ਹੀ ਇਜ਼ ਅ ਵੈਲਥੀ, ਹੈ ਨਾ। ਹੁਣ ਆਪਾਂ ਇਸ ਚੀਜ਼ ਨੂੰ ਕੰਪੈਰੀਜ਼ਨ ਕਰਨਾ, ਕੋਈ ਮਾੜਾ ਬੰਦਾ ਵੀ ਵੈਲਥੀ ਹੋ ਸਕਦਾ, ਹੈ ਨਾ, ਕੋਈ ਚੰਗਾ ਵੀ ਵੈਲਥੀ ਹੋ ਸਕਦਾ, ਪਰ ਲੁੱਕਸ ਸੇਮ ਆਊਟਸਾਈਡ, ਪਰ ਉਹਦੇ ਅੰਦਰੋਂ ਪਤਾ ਨਾ ਉਹ ਕਿੰਨਾ ਦੁਖੀ ਹੈ। ਦ ਪਰਸਨ ਇਜ਼ ਬੈਡ ਡੂਇੰਗ ਅ ਬੈਡ ਥਿੰਗ, ਹੀ ਹਿਮਸੈਲਫ ਨੋ ਹਾਉ ਹਾਰਡ ਟਾਈਮ ਹੀ ਲਿਵਿੰਗ ਇਨ, ਪਰ ਬਾਹਰੋਂ ਸਾਡੇ ਵਰਗਾ ਲੱਗਣਾ। ਇਟ ਲੁੱਕਸ ਮੇ ਬੀ ਹੀ ਹੈਜ਼ ਐਕਸਪੈਂਸਿਵ ਕਾਰ, ਮੇ ਬੀ ਹੀ ਹੈਜ਼ ਐਕਸਪੈਂਸਿਵ ਹਾਊਸ, ਮੇ ਬੀ ਹੀ ਹੈਜ਼ ਅ ਮਿਲੀਅਨਸ ਡਾਲਰ, ਰਾਈਟ, ਲੁੱਕਸ ਰਿਚ, ਹੈ ਨਾ, ਬਟ ਇਨਸਾਈਡ। ਸੋ ਉਹਦਾ ਬਾਰੇ ਸਾਨੂੰ ਨਹੀਂ ਪਤਾ। ਜਿਵੇਂ ਜਦੋਂ ਆਪਾਂ ਆਰਡੀਨਰੀ ਲੋਕ ਜਾਵਾਂਗੇ ਖੇਤ ਵਿੱਚ, ਵੈਨ ਵੀ ਗੋ ਦ ਫੀਲਡ, ਵੀ ਡੋਂਟ ਨੋ ਰੈਕੋਗਨਾਈਜ਼ ਇਜ਼ ਇਟ ਦ ਰੀਅਲ ਪਲਾਂਟ ਔਰ ਦ ਫੇਕ ਪਲਾਂਟ, ਰਾਈਟ। ਬਟ ਦ ਫਾਰਮਰ ਹੀ ਨੋ ਦਿਸ ਇਜ਼ ਅ ਰੀਅਲ ਪਲਾਂਟ ਐਸ ਅ ਫੇਕ ਪਲਾਂਟ, ਦੈਟਸ ਵਾਈ ਹੀ ਹਾਰਵੈਸਟ ਦ ਰੀਅਲ ਪਲਾਂਟ, ਲੀਵ ਦ ਫੇਕ ਪਲਾਂਟ। ਸੋ ਗੁਰੂ ਕੌਣ ਆ, ਹਾਰਵੈਸਟ ਕਿਸਾਨ, ਉਹਨੂੰ ਪਤਾ ਆ ਕਿ ਸਾਰੇ ਸੰਸਾਰ ਵਿੱਚ ਕਿਹੜਾ ਫੇਕ ਆ ਕਿਹੜਾ ਰੀਅਲ ਆ। ਈਵਨ ਦੇ ਲੁੱਕ ਸੇਮ, ਈਵਨ ਦੇ ਲੁੱਕ ਸੇਮ, ਦੱਸ ਵਾ ਸਰ ਮੈਂ ਮਹਾਰਾਜ ਨੇ ਕਿਰਪਾ ਕੀਤੀ ਆ। ਇਸ ਬਾਣੀ ਦੇ ਵਿੱਚ ਬਹੁਤ ਖਜ਼ਾਨਾ ਛੁਪਿਆ, ਇਸ ਬਹੁਤ ਵੱਡਾ ਖਜ਼ਾਨਾ ਇਹਦੇ ਵਿੱਚ। ਆਪਾਂ ਇਹਨੂੰ ਹੌਲੀ ਹੌਲੀ ਕਰਕੇ, ਇੱਕ ਤਾਂ ਤੁਸੀਂ ਸ਼ਬਦ ਨੂੰ ਹੀ ਕੰਠ ਕਰਨਾ, ਦੇਖੋ ਬੱਚਿਆਂ ਨੇ ਕੰਠ ਕੀਤਾ, ਮਹਾਰਾਜ ਇਹਨਾਂ 'ਤੇ ਕਿਰਪਾ ਰੱਖੀ ਹੋਰ, ਹੈ ਨਾ। ਸੋ ਇਹਨੂੰ ਮੈਮੋਰਾਈਜ਼ ਕਰਨਾ, ਸੋ ਜਦੋਂ ਮੈਮੋਰਾਈਜ਼ ਕਰ ਲਵਾਂਗੇ ਫਿਰ ਆਪਾਂ ਉਹਦੇ ਅਰਥ ਸਮਝ, ਹੁਣ ਅਰਥ ਵੀ ਆਪਾਂ ਦੇਖ ਲਾ। ਸੋ ਯੂ ਕੈਨ ਗੋ ਔਨ ਅ ਗੂਗਲ ਔਰ ਆਈ ਗੁਰਬਾਣੀ ਵੈਬਸਾਈਟ 'ਤੇ ਜਾ ਕੇ, ਸੋ ਯੂ ਕੈਨ ਗੈਟ ਦਾ ਟਰਾਂਸਲੇਸ਼ਨ ਪੰਜਾਬੀ ਐਂਡ ਇੰਗਲਿਸ਼। ਹੁਣ ਨਹੀਂ ਸਾਨੂੰ ਇਹ ਹੈਗਾ ਵੀ ਸਾਨੂੰ ਪਤਾ ਨਹੀਂ ਲੱਗਦਾ, ਹੈ ਨਾ, ਵੀ ਕੈਨ ਰੀਡ ਇਟ, ਮੈਨੂੰ ਪਤਾ ਨਹੀਂ ਲੱਗਦਾ ਕਿੱਥੋਂ ਪੜ੍ਹਨਾ, ਹੈ ਨਾ। ਸੋ ਦੇਰ ਆਰ ਸੋ ਮੈਨੀ ਟੂਲਸ ਯੂ ਕੈਨ ਯੂਜ ਫੋਰ ਦੋਜ਼ ਥਿੰਗਸ, ਹੈ ਨਾ। ਸੋ ਮਹਾਰਾਜ ਕਹਿੰਦੇ ਫਲੀਏ ਫੁਲੀਏ ਬੱਪੜੇ ਪੀ ਤਨ ਵਿੱਚ ਸੁਆ। ਮਹਾਰਾਜ ਕਹਿੰਦੇ ਭਾਵੇਂ ਉਹ ਬਾਹਰੋਂ ਇੱਕੋ ਜਿਹਾ ਲੱਗਦੇ ਨੇ, ਬਾਹਰੋਂ ਸੋਹਣੇ ਵੀ ਲੱਗਦੇ ਨੇ ਜਿੱਦਾਂ ਤਿਲਾਂ ਦਾ ਸੀਡ ਹੈਗਾ, ਤਿਲਾਂ ਦਾ ਪਲਾਂਟ ਲੁਕਸ ਸਿਮਲਰ। ਸੋ ਏਦਾਂ ਜਿਹੜਾ ਮਨੁੱਖ ਹੈਗਾ ਬਾਹਰੋਂ ਕਈ ਵੇਲੇ ਵਧੀਆ ਲੱਗਦਾ ਪਰ ਉਹ ਅੰਦਰੋਂ ਦੁਖੀ ਕਿੰਨਾ ਹੈ ਉਹ ਆਪਾਂ ਨਹੀਂ ਜਾਣ ਸਕਦੇ। ਪਰ ਵਾਹਿਗੁਰੂ ਨੂੰ ਮਹਾਰਾਜ ਨਿਓ ਕਿ ਇਹ ਬੰਦਾ ਕਿੰਨਾ ਦੁਖੀ ਗਾ, ਕਿਉਂਕਿ ਜਿੱਦਾਂ ਕਿਸਾਨ ਨੂੰ ਪਤਾ ਏਦਾਂ ਉਹਨੂੰ। ਸੋ ਕਹੀਏ ਇੱਕ ਵਾਰੀ ਫਿਰ ਆਪਾਂ ਸਾਰੇ ਥੱਕ ਤਾਂ ਨਹੀਂ ਗਏ। ਓਕੇ ਲੈਟਸ ਸਿੰਗ ਵਨ ਮੋਰ ਟਾਈਮ, ਫਿਰ ਆਪਾਂ ਪੌੜੀ ਦੀ ਐਕਸਪਲੇਨੇਸ਼ਨ ਕਰਦੇ। ਹੁਣ ਆਪਾਂ ਨੂੰ ਦੋ ਸ਼ਬਦ ਆਪਾਂ ਉੱਥੇ ਤੱਕ ਆ ਗਏ। ਸੋ ਲੈਟਸ ਸਿੰਗ ਇੱਕ ਵਾਰੀ ਫਿਰ ਸਾਰੇ ਇਕੱਠੇ ਗਾਉਂਦੇ ਹਾਂ ਅਤੇ ਮਹਾਰਾਜ ਕਿਰਪਾ ਕਰਨ ਫਿਰ ਆਪਾਂ ਅੱਗੇ ਚੱਲਾਂਗੇ।

चेतनी मन आपने सुचे सुटे ते

ਸੋ ਇਹ ਪੌੜੀ ਸੀ ਮਹਾਰਾਜ ਨੇ ਲਾਈ। ਜਿਹੜੇ ਰਾਗੀ ਸਿੰਘ ਨੇ ਜ਼ਿਆਦਾਤਰ ਪੌੜੀ ਵੀ ਗਾਉਂਦੇ ਆ ਅਤੇ ਪਹਿਲਾ ਜਿਹੜਾ ਸ਼ੰਤ ਹੈਗਾ। ਸੋ ਇਫ ਯੂ ਡੋਂਟ ਕਨੈਕਟ ਵਿਦ ਗੁਰਬਾਣੀ ਨਾ ਵਟਸ ਕੈਨ ਹੈਪਨ, ਸੋ ਯੂ ਕਮ ਮੈਨੀ ਮੈਨੀ ਟਾਈਮ ਔਰ ਮੈਨੀ ਈਅਰ, ਦਰ ਇਜ਼ ਨੋ ਚੇਂਜ। ਪਤਾ ਕਿੱਦਾਂ ਲੱਗੇ ਕਿ ਸਾਨੂੰ ਸਾਡੇ ਵਿੱਚ ਕੋਈ ਤਬਦੀਲੀ ਆ ਰਹੀ ਹੈ? ਇਫ ਯੂ ਕਨੈਕਟ, ਜੇ ਦਰਬਾਰ 'ਚ ਆ ਕੇ ਵੀ ਫੋਨ ਦੇ ਉੱਤੇ ਖੇਲਣਾ, ਦਰਬਾਰ ਦੇ ਆ ਕੇ ਵੀ ਆ ਕੇ ਬੈਠ ਕੇ ਵੀ ਮੈਸੇਜ ਚੈੱਕ ਕਰਨੇ ਆ, ਹੈ ਨਾ, ਸੋ ਦੈਟ ਮੀਨ ਵੀ ਡੋਂਟ ਕਨੈਕਟ, ਹੈ ਨਾ। ਸੋ ਕਨੈਕਟ ਇੱਥੇ ਆਪਾਂ ਕਿਉਂ ਆਉਂਦੇ ਹਾਂ? ਵਟਸ ਪਰਪਸ ਟੂ ਕਮ ਹੇਅਰ? ਪਹਿਲਾਂ ਤਾਂ ਸਾਨੂੰ ਪਰਪਸ ਸਮਝਣਾ ਚਾਹੀਦਾ ਵੀ ਅਸੀਂ ਆਏ ਕਿਉਂ, ਇੱਥੇ ਕਿਉਂ ਆਏ ਹਾਂ? ਵਾਈ ਵੀ ਆਰ ਹੇਅਰ? ਵੀ ਆਰ ਹੇਅਰ ਟੂ ਲਰਨ ਸਮ ਨਿਊ ਥਿੰਗ ਐਂਡ ਇੰਪਲੀਮੈਂਟ ਇਨ ਅਵਰ ਲਾਈਫ। ਜਦੋਂ ਅਸੀਂ ਸਿੱਖਾਂਗੇ ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਉਤਾਰਾਂਗੇ, ਫਿਰ ਸਾਡਾ ਜੀਵਨ ਸਫਲ ਹੋਣਾ। ਆਹ ਹੁਣੇ ਮਹਾਰਾਜ ਨੇ ਦੱਸਿਆ ਕਿ ਬਾਹਰੋਂ ਬਾਹਰ ਕੋਈ ਲੱਗਦੇ ਨੇ, ਸਾਰੇ ਆਪਾਂ ਇੱਕੋ ਜਿਹੇ ਲੱਗਾਂਗੇ, ਕੱਪੜੇ ਵੀ ਸੋਹਣੇ ਪਾ ਸਕਦੇ ਇੱਕ ਦੂਜੇ ਤੋਂ, ਪਰ ਅੰਦਰਲੀ ਅਵਸਥਾ ਤਾਂ ਗੁਰੂ ਜਾਣਦਾ ਨਾ ਕਿ ਅਸੀਂ ਇੱਥੇ ਆਏ ਕੀ ਕਰਨਾ। ਮਹਾਰਾਜ ਕਹਿੰਦੇ ਆ ਜਿਹਨਾਂ ਦਾ ਦਿਲ ਨਹੀਂ ਲੱਗਦਾ ਨਾ ਸੰਗਤ ਵਿੱਚ, ਉਹ ਵਲ ਚਲ ਕੱਟ ਝੱਟ ਕੱਟ ਦੇ। ਉਹ ਕਹਿੰਦੇ ਔਖੇ ਸੌਖੇ ਹੋ ਕੇ ਬਹਿਣਾ ਪੈਂਦਾ ਉਹਨਾਂ ਨੂੰ, ਮਜਬੂਰੀ ਵਸ ਕਿਸੇ ਦੇ ਪ੍ਰੋਗਰਾਮ 'ਤੇ ਗਏ ਹੋਣਗੇ ਜਾਂ ਉੱਦਾਂ ਆਏ ਹੋਣਗੇ, ਪਰ ਉਹਨਾਂ ਦਾ ਮਨ ਨਹੀਂ ਹੈਗਾ। ਜੇ ਤੁਹਾਡਾ ਮਨ ਨਹੀਂ ਲੱਗਾ, ਦਰ ਇਜ਼ ਨੋ ਪਰਪਸ ਟੂ ਸਿਟ ਹੇਅਰ, ਇਟਸ ਬੈਰ ਜਿਸ ਲਈ, ਜੇ ਨਹੀਂ ਮਨ ਲੱਗਾ, ਹੈ ਨਾ। ਸੋ ਉਹਦਾ ਪਰਪਸ ਕਿਉਂ ਨਹੀਂ ਲੱਗਾ? ਕਿਉਂਕਿ ਅਸੀਂ ਧਿਆਨ ਨਹੀਂ ਦਿੱਤਾ, ਵੀ ਡੋਂਟ ਫੋਕਸ ਔਨ ਇਟ, ਵੀ ਡੋਂਟ ਫੋਕਸ ਵਟ ਦ ਰਾਗੀ ਸਿੰਘ ਜਾਂ ਮਹਾਰਾਜ ਗੁਰਬਾਣੀ ਕੀ ਕਰੇ, ਉਹਦੇ 'ਤੇ ਫੋਕਸ ਨਹੀਂ। ਹੁਣ ਇਹ ਆਪਾਂ ਤਾਂ ਹੀ ਕੀਤਾ ਕਿ ਆਪਾਂ ਫੋਕਸ ਕਰੀਏ ਕਿ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ। ਉੱਦਾਂ ਤਾਂ ਆਪਾਂ ਕੀਰਤਨ ਸੁਣੀ ਜਾਂਦੇ ਹਾਂ, ਸੁਣੀ ਜਾਵਾਂਗੇ, ਸੁਣਿਆ ਫਿਰ ਭੁੱਲ ਜਾਣਾ। ਬੱਚੇ ਘਰਾਂ 'ਚ ਕੀਰਤਨ ਕਰਦੇ ਆ, ਆਈ ਗਾਰੰਟੀ ਮੈਜੋਰਟੀ ਜਿਹੜੇ ਬੱਚੇ ਕੀਰਤਨ ਵੀ ਕਰਦੇ ਉਹਨਾਂ ਨੂੰ ਵੀ ਅਰਥ ਨਹੀਂ ਪਤਾ। ਸੋ ਵਟਸ ਦ ਪਰਪਸ, ਹੈ ਨਾ, ਇਕੱਲਾ ਗਾਉਣਾ ਹੀ ਆ, ਵਧੀਆ ਟਿਊਨਾਂ ਕੱਢਣੀਆਂ? ਨੋ, ਦੈਟਸ ਨਾਟ ਦ ਪਰਪਸ। ਮਹਾਰਾਜ ਕਹਿੰਦੇ ਐਸੇ ਆਸਾ ਦੀ ਵਾਰ ਦੇ ਵਿੱਚ ਅੱਗੇ ਜਾ ਕੇ ਆਵੇਗਾ ਕੋਈ। ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭਿੱਜੇ ਰਾਮ ਰਾਜ। ਮਹਾਰਾਜ ਕਹਿੰਦੇ ਕੋਈ ਜਿੰਨਾ ਮਰਜ਼ੀ ਸੰਗੀਤ ਦਾ ਧਨੀ ਹੋ ਜਾਵੇ, ਜਿੰਨੇ ਮਰਜ਼ੀ ਟਿਊਨਾਂ ਉਹਨੂੰ ਆਉਂਦੀਆਂ ਹੋਣ, ਪਰ ਜੇ ਉਹਦਾ ਅੰਦਰ ਨਹੀਂ ਜੁੜਿਆ, ਮਹਾਰਾਜ ਨੇ ਖੁਸ਼ ਨਹੀਂ ਹੋਣਾ, ਮਹਾਰਾਜ ਨੇ ਬਲੈਸ ਨਹੀਂ ਹੋਣਾ ਕਰਨਾ ਉਹਨੂੰ, ਹੈ ਨਾ। ਸੋ ਆਪਣਾ ਪਰਪਸ, ਭਾਵੇਂ ਇੱਕੋ ਚੀਜ਼, ਛੋਟੀ ਜਿਹੀ ਚੀਜ਼ ਲੈ ਕੇ ਜਾਓ ਗੁਰਦੁਆਰਾ ਸਾਹਿਬ ਤੋਂ ਜਦੋਂ ਵੀ ਆਵੇ, ਵੈਨਐਵਰ ਯੂ ਕਮ ਐਟ ਗੁਰਦੁਆਰਾ, ਟੇਕ ਵਨ ਥਿੰਗ ਵਿਦ ਯੂ, ਹੈ ਨਾ। ਫਿਰ ਇਹਨੂੰ ਬੈਸਟ ਵੇ ਕੀ ਹੈ ਚੈੱਕ ਕਰਨ ਦਾ ਕਿ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਆਉਣਾ, ਡੂ ਆਈ ਚੇਂਜ ਇਨ ਮਾਈ ਸੈਲਫ, ਮੇਰਾ ਕ੍ਰੋਧ ਘਟਿਆ, ਮੇਰੇ ਕਾਮਨਾਵਾਂ ਘਟੀਆਂ, ਮੈਂ ਲੋਕਾਂ ਦੀ ਨਿੰਦਿਆ ਚੁਗਲੀ ਛੱਡੀ ਆ। ਸੋ ਦੀਸ ਦਾ ਚੈੱਕ ਲਿਸਟ, ਸੋ ਵੀ ਕੈਨ ਗੋ ਥਰੂ ਇਟ, ਹੈ ਨਾ। ਜਦੋਂ ਤੁਸੀਂ ਜਾ ਕੇ ਬੈਠ, ਕੀ ਮੇਰਾ ਮਨ ਲੱਗਦਾ? ਜੇ ਤੁਹਾਡਾ ਮਨ ਲੱਗ ਕੇ ਤੇ ਸੁਣਨ ਨੂੰ ਕਰਦਾ ਨੈਕਸਟ ਸਟੈਪ, ਤੇ ਫਿਰ ਤਾਂ ਇਹਦਾ ਮਤਲਬ ਆਪਾਂ ਅੱਗੇ ਨੂੰ ਜਾ ਰਹੇ ਹਾਂ। ਜੇ ਇੱਥੇ ਬੈਠਿਆਂ ਦਾ ਧਿਆਨ ਕਿਤੇ ਹੋਰ ਫਿਰਦਾ, ਦੈ ਮੀਨ ਵੀ ਆਰ ਸਮਵੇਅਰ ਐਲਸ। ਇਹ ਮਨ ਦੀ ਖੇਡ, ਬਾਡੀ ਨੂੰ ਇੱਥੇ ਰਹਿਣਾ, ਬਾਡੀ ਨੂੰ ਤਾਂ ਬੁੱਢੀ ਹੋਈ ਜਾਣਾ ਅੱਗੇ ਤੋਂ, ਇਟਸ ਕੈਨ ਗੈਟ ਓਲਡ ਐਂਡ ਓਲਡ ਡੇ ਟੂ ਡੇ, ਰਾਈਟ, ਬਟ ਮਾਈਂਡ ਇਜ਼ ਸਟਿਲ ਸੇਮ। ਪਰ ਮਹਾਰਾਜ ਕੀ ਸਾਡਾ ਚੇਂਜ ਕਰਦੇ? ਬਾਡੀ ਨੋ, ਮਾਈਂਡ। ਮਾਈਂਡ ਕਿੱਦਾਂ ਚੇਂਜ ਹੋਊਗਾ? ਇਫ ਵੀ ਲਿਸਨ ਫਿਰ ਉਹਨੂੰ ਆਪਣੇ, ਮਹਾਰਾਜ ਸਵੇਰੇ ਪੜ੍ਹਦੇ ਆਪਾਂ, ਮਹਾਰਾਜ ਕਹਿੰਦੇ ਗਾਵੀਆ ਸੁਣੀਆ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਓ। ਮਹਾਰਾਜ ਕਹਿੰਦੇ ਆਲ ਦਾ ਜਿਹੜੀਆਂ ਬੈਡ ਥਿੰਗਸ ਨੇ ਉਹਨਾਂ ਨੂੰ ਛੱਡ ਕੇ ਪਰਮਾਤਮਾ ਦੇ ਘਰ ਦੇ ਵਿੱਚ ਸੁੱਖ ਲੈ ਕੇ ਚਲੇ ਜਾਂਦੇ। ਆਓ ਥੋੜ੍ਹਾ ਜਿਹਾ ਸਿਮਰਨ ਕਰਦੇ ਨਾ, ਸਾਰੇ ਅੱਖਾਂ ਬੰਦ ਕਰੀਏ। ਇਹਦੇ ਵਿੱਚ ਕੀ ਕਰਨਾ? ਆਪਾਂ ਉੱਚੀ ਬੋਲਣ ਦਾ ਯਤਨ ਕਰਨਾ ਥੋੜ੍ਹਾ ਜਿਹਾ। ਦੂਸਰਾ, ਅੱਖਾਂ ਨਹੀਂ ਖੋਲ੍ਹਣੀਆਂ, ਅੱਖਾਂ ਬੰਦ ਕਰਨੀਆਂ। ਅੱਖਾਂ ਬੰਦ ਕਿਉਂ ਕਰਨੀਆਂ? ਕਿ ਸਾਡਾ ਮਨ ਨਾ ਖਿਲੇ। ਔਰ ਤੁਸੀਂ ਆਪਣੇ ਆਪ ਨੂੰ ਸੈਲਫ ਚੈੱਕ ਕਰ ਲਓ ਕਿ ਜੇ ਤਾਂ ਤੁਹਾਡਾ ਮਨ ਅਗਲੇ ਵਾਹਿਗੁਰੂ ਸ਼ਬਦ ਨੂੰ ਸੁਣਨ ਨੂੰ ਕਰ ਰਿਹਾ, ਦੈਮੀਨ ਆਪਣੀ ਯਾਤਰਾ ਸਹੀ ਪਾਸੇ ਜਾ ਰਹੀ। ਜੇ ਇਹ ਅਗਲਾ ਸ਼ਬਦ ਵਾਹਿਗੁਰੂ ਕਹਿਣ ਤੋਂ ਕੰਨੀ ਕਤਰਾਉਂਦਾ, ਬਾਹਰ ਦੌੜਾ ਫਿਰਦਾ, ਹੋਰ ਥੋਟਸ ਆ ਰਹੀਆਂ, ਦੈਮੀਨ ਹਜੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ, ਹੈ ਨਾ। ਸੋ ਲੈਟਸ ਹੈਂਡ ਟੂਗੈਦਰ, ਅੱਖਾਂ ਜੋ ਹੱਥ ਜੋੜ ਲਈਏ, ਅੱਖਾਂ ਬੰਦ ਕਰੀਏ, ਪ੍ਰੇਮ ਦੇ ਨਾਲ ਆਪਾਂ ਸਾਰੇ ਪੜ੍ਹਦੇ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸੋ ਅੱਗੇ ਮਹਾਰਾਜ ਪੌੜੀ ਲਿਖਦੇ ਨੇ। ਸੋ ਪੌੜੀ ਚ ਮਹਾਰਾਜ ਕਹਿੰਦੇ ਆਪੀ ਨੇ ਆਪ ਇਹ ਕੁਐਸਚਨ ਹੈਗਾ ਕਿਸੇ ਦਾ ਕਿ ਕਿਵੇਂ ਇਹ ਸੰਸਾਰ ਦਾ ਜਿਹੜਾ ਮਨੁੱਖ ਹੈ ਕਿਵੇਂ ਬਣਿਆ, ਇਹ ਸੰਸਾਰ ਕਿਵੇਂ ਬਣਿਆ। ਸੋ ਇਹ ਇੱਕ ਛੱਕੇ ਦੇ ਵਿੱਚ ਕਿੰਨੇ ਸਵਾਲ ਤੇ ਕਿੰਨੇ ਜਵਾਬ ਨੇ। ਗੁਰਬਾਣੀ ਇਜ਼ ਆਲ ਅਬਾਊਟ ਡਿਸਕਸ਼ਨ ਦਾ ਵਿਸ਼ਾ, ਸੁਣਨਾ ਉਹਦੇ ਕੁਐਸਚਨ ਕਰਨੇ ਤੇ ਉਹਨੂੰ ਕੁਐਸਚਨ ਦੁਬਾਰਾ ਗੁਰਬਾਣੀ ਫਿਰ ਉਹਦੇ ਆਂਸਰ ਕਰਦੀ ਹੈ। ਸੋ ਮਹਾਰਾਜ ਕਹਿੰਦੇ ਆਪੀ ਨੇ ਆਪ ਸੱਜ, ਜਿਹੜਾ ਪਰਮਾਤਮਾ ਆ ਉਹਦੀ ਮੌਜ ਹੋਈ, ਉਹਨੇ ਆਪਣੇ ਆਪ ਤੋਂ ਸਾਨੂੰ ਬਣਾ ਲਿਆ। ਆਪੀ ਨੇ ਆਪ ਸੱਜ, ਸਾਨੂੰ ਨਹੀਂ ਸਾਰੀ ਕ੍ਰੀਏਸ਼ਨ ਕਿੱਦਾਂ ਬਣੀ ਆ। ਮਹਾਰਾਜ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਕੀਤਾ ਪਸਾਓ ਏਕੋ ਕਵਾਓ, ਬਹੁਤਾ ਟਾਈਮ ਨਹੀਂ ਲੱਗਾ। ਮਹਾਰਾਜ ਕਹਿੰਦੇ ਇੱਕ ਫੋਰ ਦੇ ਅੱਖ ਦੇ ਫੋਰ ਵਿੱਚ ਸ੍ਰਿਸ਼ਟੀ ਜਿਹੜੀ ਆ ਬਿਲਡਅਪ ਹੋਈ, ਉਹਦੇ ਚ ਅਸੀਂ ਵੀ ਆ ਗਏ। 84 ਲੱਖ ਜੋਨਾਂ ਨੇ, 8.4 million ਲਾਈਫ ਸਾਈਕਲ ਇਹਦੇ ਵਿੱਚ ਰਹਿੰਦਾ ਜੀ, ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹ ਸਾਰੇ ਪਰਮਾਤਮਾ ਦਾ ਰੂਪ ਨੇ, ਉਹ ਕੁਛ ਵੀ ਹੋ ਸਕਦਾ। ਅਸੀਂ ਵੀ ਹਾਂ ਜਿਹੜੇ ਬਾਕੀ ਜੀਵ ਵੀ, ਜਿਹੜਾ ਲਿਵਿੰਗ ਥਿੰਗ, ਈਵਨ ਟ੍ਰੀਜ, ਉਹ ਵੀ ਪਰਮਾਤਮਾ ਦਾ ਰੂਪ। ਅੱਜ ਸਾਇੰਸ ਆਪਾਂ ਦੱਸਦੀ ਹੈ ਨਾ ਵੀ ਟ੍ਰੀ ਵੀ ਲਿਵਿੰਗ ਜੀਵ ਆ, ਹੈ ਨਾ, ਉਹ ਸੁੱਕ ਜਾਂਦਾ ਅਤੇ ਮਰ ਜਾਂਦਾ। ਬਾਣੀ ਕਹਿੰਦੀ ਆ ਕਿ ਅਸੀਂ ਵੈਨ ਵੀ ਕਮ ਦਿਸ ਬੋਡੀ ਵੀ ਹੈਵ ਅ ਟਰੈਵਲ ਆਲ ਦੋਸ 8.4 ਲਾਈਫ, ਆਫਟਰ ਦੈਟ ਲੌਂਗ ਜਰਨੀ ਵੀ ਕਮ ਹੈ ਹਿਊਮਨ। ਕਿਵੇਂ? ਮਹਾਰਾਜ ਕਹਿੰਦੇ ਕਈ ਜਨਮ ਭੈ ਕੀਟ ਪਤੰਗ, ਕਈ ਜਨਮ ਗਜਮੀਨ ਕਰਨ, ਕਈ ਜਨਮ ਹੈਬਰ ਬ੍ਰਖ, ਹੈ ਨਾ। ਮਹਾਰਾਜ ਸਾਡਾ ਸਾਰਾ ਜ਼ਿਕਰ ਕਰਦੇ ਨੇ ਕਿ ਅਸੀਂ ਫਿਰ ਆਖਿਰ ਤੇ ਮਹਾਰਾਜ ਕਹਿੰਦੇ ਆ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਗ ਕਾਲ ਇਹ ਦੇਹ ਸੰਜਰੀ, ਇਹਦੇ ਬੋਡੀ ਵੀ ਗੈਟ ਆਫਟਰ ਲੌਂਗ ਟਰੈਵਲ, ਹੈ ਨਾ। ਇੱਕ ਬਾਣੀ ਚ ਹੋਰ ਪੰਕਤੀ ਆਉਂਦੀ, ਮਹਾਰਾਜ ਕਹਿੰਦੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨ ਆਈ। ਦੂਰੋਂ ਮੀਨ ਆਈ ਕਮ ਫਰੋਮ ਮੈਨੀ ਮੈਨੀ ਲਾਈਫ ਫੋਰ ਆਈ ਡੋਂਟ ਨੋ ਵੈਨ ਮਾਈ ਜਰਨੀ ਸਟਾਰਟ, ਪਰ ਆਫਟਰ ਦੈਟ ਇਸ ਲਾਈਫ ਤੋਂ ਬਾਅਦ ਮੈਂ ਕਿੱਥੇ ਜਾਣਾ, ਇੱਥੇ ਹੀ ਰਹਿਣਾ। ਸੋ ਦੇਰ ਇਜ਼ ਓਨਲੀ 2 ਰੂਟ, ਈਦਰ ਵੀ ਕੈਨ ਸਟੇ ਇਨ ਦਿਸ ਡਿਫਰੈਂਟ ਫਾਰਮ ਔਰ ਵੀ ਮਰਜ ਇਨ ਟੂ ਵਾਈਟ। ਸੋ ਦਿਸ ਇਜ਼ ਦ ਪਰਪਸ ਟੂ ਬੀ ਕਮ ਹੇਅਰ, ਹੈ ਨਾ। ਸੋ ਆਪਣਾ ਇਹ ਪਰਪਸ ਹੈ, ਇੱਥੇ ਕਿਉਂ ਆਏ ਹਾਂ, ਮਹਾਰਾਜ ਸਾਨੂੰ ਰਿਮਾਇੰਡ ਕਰਾਉਂਦੇ ਨੇ। ਆਪਾਂ ਰਹਿਰਸ ਕੀਤੀ ਹੈ ਸਾਰਿਆਂ ਨੇ, ਸ਼ਾਮ ਨੂੰ ਸੁਣੀ ਹੋਊਗੀ ਜਾਂ ਪੜ੍ਹੇ ਹੋਵਾਂਗੇ, ਜੇ ਨਹੀਂ ਕੀਤੀ ਤਾਂ ਭਾਗਾਂ ਵਾਲੇ ਹਾਂ। ਆਪਣੇ ਅੰਦਰ ਝਾਤੀ ਮਾਰ ਕੇ ਦੇਖੋਗੇ ਅੱਜ ਰਹਿਰਸ ਦਾ ਪਾਠ ਕਰ ਲਿਆ, ਜੇ ਨਹੀਂ ਕੀਤਾ ਕਿ ਕਰਨਾ, ਹਜੇ ਸਵੇਰੇ ਨਿਤਨੇਮ ਕੀਤਾ ਸੀ, ਜੇ ਨਹੀਂ ਕੀਤਾ ਫਿਰ ਹਜੇ ਬਹੁਤ ਕੁਛ ਪਿੱਛੇ ਫਿਰ। ਭਾਵੇਂ ਸਾਲ ਹੋ ਗਏ ਬਣਾਉਂਦੇ ਨੂੰ, 2 ਸਾਲ ਹੋ ਗਏ ਬਣਾਉਂਦੇ ਨੂੰ, 4 ਸਾਲ ਹੋ ਗਏ, ਜੇ ਹਜੇ ਨਿਤਨੇਮ ਹੀ ਨਹੀਂ ਸ਼ੁਰੂ ਹੋਇਆ, ਦੈਮੀਨ ਆਪਾਂ ਕੁਛ ਵੀ ਨਹੀਂ ਕੀਤਾ। ਪ੍ਰਥਮ ਰਹਿਤ ਇੱਥੋਂ ਸ਼ੁਰੂਆਤ ਇੱਥੋਂ ਹੁੰਦੀ ਹੈ ਬਾਣੀ ਤੋਂ। ਸੋ ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜ ਕੇ ਕਰ ਆਸਣ ਡਿੱਠੋ ਚਾਓ। ਉਹ ਆਪਣੇ ਵਿੱਚ ਹੀ ਬੈਠਾ ਲਿਵਿੰਗ ਬਿਦਨਸ, ਹੈ ਨਾ। ਹੁਣ ਉਹਨੂੰ ਦੇਖਦਾ ਤਾਂ ਸੰਗਤ ਸਾਡਾ ਮਨ ਟਿਕੇਗਾ, ਮਨ ਸ਼ਾਂਤ ਹੋਵੇ। ਸੋ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜ ਕੇ ਕਰ ਆਸਣ ਡਿੱਠੋ ਚਾਓ। ਦਾਤਾ ਕਰਤਾ ਤੁਸ ਦੇਵਿਆ ਪਰੇ ਪਸਾ, ਤੂੰ ਜਾਣੋਂਦੀ ਸ਼ਬਦਾ ਦੇ ਲੈਸੇ ਜਿੰਦ ਕਵਾਓ, ਕਰ ਆਸਣ ਡਿੱਠੋ। ਮਹਾਰਾਜ ਕਹਿੰਦੇ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ, ਤੂੰ ਹੀ ਜੀਵਾਂ ਨੂੰ ਪੈਦਾ ਕਰਦਾ, ਤੂੰ ਹੀ ਖਤਮ ਕਰਦਾ, ਤੂੰ ਹੀ ਇਹਨਾਂ ਦਾ ਹਿਸਾਬ ਕਿਤਾਬ ਕਰਦਾ, ਪਰ ਤੂੰ ਰਹਿਣਾ ਇਹਨਾਂ ਦੇ ਵਿੱਚ, ਸਾਰਿਆਂ ਦੇ ਵਿੱਚ, ਹੈ ਨਾ, ਸਾਰੇ ਜੀਵਾਂ ਦੇ ਵਿੱਚ। ਮਹਾਰਾਜ ਪਰਮਾਤਮਾ ਦੀ ਜੋਤ, ਉਹ ਜੋਤ ਦੇ ਨਾਲ ਹੀ ਆਪਾਂ ਚੱਲਦੇ ਹਾਂ। ਸੋ ਜਿਹੜੀ ਆਪਾਂ ਇਹ ਲਾਈਫ ਸਾਨੂੰ ਮਿਲੀ ਹੈਗੀ ਹੈ, ਸਾਨੂੰ ਸਾਰਾ ਕੁਛ ਪਤਾ ਸੰਸਾਰ ਬਾਰੇ, ਸਾਨੂੰ ਬਹੁਤ ਕੁਛ ਪਤਾ, ਪਰ ਕਦੇ ਆਪਣੇ ਬਾਰੇ ਸੋਚਿਆ? ਕਦੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਹੂ ਆਇਆ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾਣਾ? ਸੋ ਮਹਾਰਾਜ ਕਹਿੰਦੇ ਨੇ ਭਾਈ ਪ੍ਰਾਪਤ ਮਾਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਮਹਾਰਾਜ ਕਹਿੰਦੇ ਪਰਪਸ ਹੈ ਸਾਡੀ ਲਾਈਫ ਦਾ। ਅਤੇ ਇੱਥੇ ਮਹਾਰਾਜ ਪੌੜੀ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਨੇ ਕਿ ਪਰਮਾਤਮਾ ਨੇ ਸਾਨੂੰ ਸਾਜਿਆ, ਉਹ ਕਿਤੇ ਗਿਆ ਨਹੀਂ ਹੈਗਾ, ਉਹ ਸਾਡੇ ਵਿੱਚ ਹੀ ਆ। ਉਹ ਕਦੇ ਮਾਂ ਦੇ ਰੂਪ ਵਿੱਚ ਘੁੰਮਦਾ, ਕਦੇ ਬੱਚਿਆਂ ਦੇ ਰੂਪ ਵਿੱਚ ਘੁੰਮਦਾ, ਕਦੇ ਸੱਸ ਦੇ ਰੂਪ ਵਿੱਚ ਘੁੰਮਦਾ, ਕਦੇ ਸਹੁਰੇ ਦੇ ਰੂਪ ਵਿੱਚ ਘੁੰਮਦਾ, ਕਦੇ ਭੈਣ ਅਤੇ ਭਰਾ ਦੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸਾਡੇ ਦੁਆਲੇ ਘੁੰਮਦਾ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਪਿੱਕ ਐਂਡ ਚੂਜ਼ ਕਰਦੇ ਹਾਂ ਕਿ ਆਹ ਠੀਕ ਆ, ਆਹ ਮਾੜਾ, ਆਹ ਠੀਕ ਆ, ਆਹ ਮਾੜਾ। ਪਰ ਨਹੀਂ, ਜਦੋਂ ਤੁਸੀਂ ਕਿਸੇ ਨੂੰ ਮਾੜਾ ਕਿਹਾ, ਦੈਨ ਯੂ ਸਿੰਗ ਟੂ ਮਾੜਾ ਵਾਹਿਗੁਰੂ, ਬਿਕੋਜ਼ ਉਹ ਸਾਰਿਆਂ ਦੀ ਜੋਤ ਆ। ਸੋ ਐਵਰੀਬਾਡੀ ਇਕੁਅਲ ਐਂਡ ਸਾਰੇ ਆਪਾਂ ਮਹਾਰਾਜ ਦੇ ਜੀਵ ਹਾਂ। ਜੇ ਅਸੀਂ ਕਿਸੇ ਨੂੰ ਮਾੜਾ ਬੋਲਾਂਗੇ ਤੇ ਉਹਦਾ ਸਾਨੂੰ ਰਿਜ਼ਲਟ ਮਿਲਦਾ, ਜੋ ਬੀਜਾ ਸੋ ਲੋਣਾ, ਕਰਮਾ ਸੰਦੜਾ ਖੇਡ। ਸੋ ਮਹਾਰਾਜ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਦਾ। ਹੋਪਫੁਲੀ ਤੁਸੀਂ ਕੁਛ ਨਾ ਕੁਛ ਲੈ ਕੇ ਚੱਲੇਗੇ ਅੱਜ। ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਜੀ ਸਾਨੂੰ ਬਾਣੀ ਦੀ ਗੂੜਤਾ ਦੱਸੋ, ਮਹਾਰਾਜ ਸਾਨੂੰ ਬਾਣੀ ਦੇ ਵਿੱਚ ਉਤਰਨ ਦਾ ਉਪਰਾਲਾ ਦੱਸੋ। ਸੋ ਆਪ ਸ਼ਬਦ ਤੁਸੀਂ ਵੀ ਕੰਠ ਕਰਨੇ ਆ ਸਾਰੇ, ਮੈਂ ਵੀ ਕਰਾਂਗਾ, ਬੱਚਿਆਂ ਨੇ ਤਾਂ ਆਲਰੇਡੀ ਕਰ ਲਿਆ, ਇਹਨਾਂ ਦੀ ਮਹਾਰਾਜ ਦੀ ਕਿਰਪਾ। ਸੋ ਇਹ ਬਾਣੀ ਨੂੰ ਮੈਮੋਰਾਈਜ਼ ਕਰੀਏ, ਬੱਚਿਆਂ ਵਾਸਤੇ ਬਹੁਤ ਈਜ਼ੀ ਆ। ਟਾਸਕ ਦੇ ਦਿਓ ਇਹਨਾਂ ਨੂੰ ਨੈਕਸਟ ਮੰਥ ਤੱਕ, ਜਦੋਂ ਆਪਾਂ ਦੂਸਰਾ ਛੱਕਾ ਕਰਾਂਗੇ, ਕਿ ਜਿਹੜੇ ਕਰਕੇ ਆਉਣਗੇ ਬੱਚੇ, ਸੋ ਆਪਾਂ ਇਹ ਟਾਸਕ ਦੇ ਦਿੰਦੇ, ਜਿਹੜੇ ਬੱਚੇ ਕਰਕੇ ਆਉਣਗੇ ਉਹਨਾਂ ਨੂੰ ਪ੍ਰਾਈਜ਼ ਦੇਵਾਂਗੇ। ਹੈਂ, ਸੋ ਸੁਣਾਓ ਤੁਸੀਂ ਆ ਕੇ, ਜੇ ਵਧੀਆ ਗੱਲ ਹੈ ਜੇ ਤੁਸੀਂ ਸਿੱਖ ਸਕਦੇ ਹੋ ਨਾ। ਸੋ ਮਹਾਰਾਜ ਕਿਰਪਾ ਕਰਨ, ਬਾਣੀ ਪੜ੍ਹੀ ਦਾ ਜਿਹੜੀ ਚੇਤੇ ਆ ਉਹਦਾ ਫਾਇਦਾ ਆ, ਤੁਸੀਂ ਜਾਂਦੇ ਵੀ ਪੜ੍ਹ ਸਕਦੇ ਹੋ, ਆਉਂਦੇ ਵੀ ਪੜ੍ਹ ਸਕਦੇ ਹੋ, ਜਿੱਥੇ ਮਰਜ਼ੀ ਪੜ੍ਹ ਸਕਦੇ ਹੋ। ਸੋ ਇੱਕ ਵਾਰੀ ਆਪਾਂ ਸ਼ਬਦ ਪੜ੍ਹੀਏ ਅਤੇ ਫਿਰ ਅਨੰਦ ਸਾਹਿਬ ਪੜ੍ਹ ਦਈਏ। ਪੜ੍ਹ ਦੋਗੇ ਅਨੰਦ ਸਾਹਿਬ? ਓਕੇ, ਹੈ ਠੀਕ ਹੈ। ਸੋ ਚਲੋ।

ਕਰਿਆ ਸਿੰਡ ਟੂ ਚਾਉ ਦਾਤਾ ਕਰਤਾਪ ਤੂੰ ਤੁਸਦੇ ਬੈਕਰੇ ਪਸਾਓ ਤੂੰ ਜਿਣੋਂ ਦੀ ਸਭਤਾ ਦਿਲ ਸੇ ਜਿੰਦ ਕਵਾਓ ਕਰਿਆ ਸਿੰਡ ਠੋ ਚਾਓ ਕਰਿਆ ਸਿੰਡ ਠੋ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਭਾਈ ਸਾਹਿਬ ਜੀ ਹੋਰਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਹੀ ਗੇਵ ਦਾ ਐਕਸਪਲੇਨੇਸ਼ਨ ਆਫ ਦ ਫਸਟ ਛੱਕਾ ਐਂਡ ਦ ਫਸਟ ਫਿਊ ਸਲੋਕਸ ਆਫ ਆਸਦੀ ਵਾਰ, ਸੋ ਆਮ ਗੋਇੰ ਆਸਕ ਫਾਈਵ ਕੁਐਸਚਨਸ। ਸੋ ਹੂਐਵਰ ਗੈਟਸ ਇਟ ਰਾਈਟ ਦੇ ਕੈਨ ਰੇਜ਼ ਦ ਹੈਂਡਸ, ਐਂਡ ਦੈਨ ਹੂਐਵਰ ਗੈਟਸ ਇਟ ਰਾਈਟ ਗੈਟਸ ਐਨ ਐਕਸਟਰਾ ਟਿਕਟ। ਓਕੇ, ਸੋ ਦ ਫਸਟ ਕੁਐਸਚਨ ਇਜ਼ ਕਿ ਆਸਦੀ ਵਾਰ ਕਿਹੜੇ ਰਾਗ ਦੇ ਵਿੱਚ ਮਹਾਰਾਜ ਨੇ ਦਰਜ ਕੀਤੀ ਹੈ? ਰੇਜ਼ ਯੂਰ ਹੈਂਡਸ। ਹਾਂਜੀ, ਸਾਹਮਣੇ ਆ ਜਾਓ, ਸਾਹਮਣੇ ਆ ਜਾਓ। ਹਾਂਜੀ, ਕਿਹੜਾ ਰਾਗ? ਰਾਗ ਆਸਾ। ਬਹੁਤ ਵਧੀਆ, ਇੱਕ ਟਿਕਟ ਇਹਨਾਂ ਦੇ ਦਿਓ ਜੀ। ਹਾਂਜੀ, ਸੈਕਿੰਡ ਕੁਐਸਚਨ ਇਜ਼, ਸਾਰੇ ਜਣੇ ਧਿਆਨ ਨਾਲ ਸੁਣਿਓ ਕਿ ਆਸਾ ਰਾਗ ਗਾਉਣ ਦਾ ਸਮਾਂ ਕਿਹੜਾ ਹੈ? ਹਾਂਜੀ, ਤੁਸੀਂ ਵੈਰੀ ਗੁੱਡ। ਸੋ ਆਸਾ ਦੀ ਵਾਰ ਜਿਹੜਾ ਆਸਾ ਰਾਗ ਗਾਉਣ ਦਾ ਟਾਈਮ ਹੈ ਉਹ ਸਵੇਰੇ ਅਤੇ ਸ਼ਾਮ ਦਾ ਟਾਈਮ। ਅਤੇ ਥਰਡ ਕੁਐਸਚਨ ਇਜ਼, ਹਾਊ ਮੈਨੀ ਪੌੜੀਆਂ ਆਰ ਦੇਰ ਇਨ ਆਸਾ ਦੀ ਵਾਰ? ਆਸਾ ਦੀ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਮਹਾਰਾਜ ਨੇ ਦਰਜ ਕੀਤੀਆਂ ਨੇ? ਤੁਸੀਂ ਮੈਂਸ਼ਨ ਕੀਤਾ ਸੀ। ਹਾਂਜੀ ਪੁੱਤ, ਕਿੰਨੀਆਂ? 24। ਵੈਰੀ ਗੁੱਡ। ਸੋ ਅਨਦਰ ਕੁਐਸਚਨ, ਯੈਸ ਔਰ ਨੋ ਕੁਐਸਚਨ? ਸੋ ਜਿਹੜੀ ਆਸਾ ਦੀ ਵਾਰ ਦਾ ਸਰੂਪ ਕੀ ਹੈ? ਸਲੋਕ ਅਤੇ ਛੰਤ ਇਕੱਠੇ ਆਉਂਦੇ ਨੇ ਜਾਂ ਅਲੈਦਾ ਅਲੈਦਾ? ਰੇਜ਼ ਯੋਰ ਹੈਂਡਸ। ਹਾਂਜੀ, ਅਲੈਦਾ ਅਲੈਦਾ। ਵੈਰੀ ਗੁੱਡ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਨੇ 22 ਵਾਰਾਂ ਰਚੀਆਂ ਨੇ, ਉਹਦੇ ਵਿੱਚੋਂ ਕਿੰਨੀਆਂ ਵਾਰਾਂ ਦੇ ਉੱਪਰ ਮਹਾਰਾਜ ਨੇ ਧੁਨੀ ਚੜ੍ਹਾਈ ਹੈ? ਸੋ ਹਾਊ ਮੈਨੀ ਵਾਰ ਡਜ਼ ਹੈਵ ਧੁਨੀ ਮੈਂਸ਼ਨ ਔਨ ਇਟਸ ਇਨ ਇਟਸ ਬਿਗਨਿੰਗ? ਯਾ, ਓਕੇ, ਤੁਸੀਂ? ਹਾਂਜੀ ਹਾਂਜੀ, 9। ਵੈਰੀ ਗੁੱਡ। ਸੋ 22 ਵਾਰਾਂ ਦੇ ਵਿੱਚੋਂ 9 ਵਾਰਾਂ ਨੇ ਜਿਹਨਾਂ ਉੱਪਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਉਹਨਾਂ ਨੇ ਧੁਨਾਂ ਚੜ੍ਹਾਈਆਂ ਨੇ। ਸੋ 22 ਦੇ ਵਿੱਚੋਂ 9 ਵਾਰਾਂ ਨੇ ਜਿਹਨਾਂ ਨੂੰ ਸਾਨੂੰ ਧੁਨੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਇਹੀ ਸਵਾਲ ਸੀਗੇ, ਅਤੇ ਇੱਕ ਹੋਮਵਰਕ ਜਿਹੜਾ ਤੁਹਾਡੇ ਸਾਰਿਆਂ ਵਾਸਤੇ ਹੈ, ਪੇਰੈਂਟਸ ਵਾਸਤੇ ਵੀ ਮੈਂ ਨਾਲੇ ਬੇਨਤੀ ਕਰ ਦਿੰਦਾ ਕਿ ਤੁਹਾਡੇ ਵਾਸਤੇ ਵੀ ਇਹ ਹੋਮਵਰਕ ਹੈਗਾ, ਤੁਸੀਂ ਵੀ ਜਿਹੜਾ ਹੈਗਾ ਤੁਹਾਨੂੰ ਵੀ ਆਪਣੀ ਪ੍ਰਾਈਜ਼ ਦੇ ਸਕਦੇ ਆਪਾਂ, ਕਿ ਟੁੰਡੇ ਅਸਰਾਜੇ ਕੇ ਧੁਨੀ ਮਹਾਰਾਜ ਜੀ ਨੇ ਕਿਉਂ ਰਚੀ, ਉਹਦਾ ਇਤਿਹਾਸ ਕੀ ਸੀ? ਸੋ ਇਹ ਤੁਸੀਂ ਇਹਦੇ ਬਾਰੇ ਰੀਸਰਚ ਕਰਕੇ ਆਉਣੀ ਹੈ, ਅਤੇ ਨੈਕਸਟ ਵੀਕ ਆਪਾਂ ਇਹਦੇ ਉੱਪਰ ਵਿਚਾਰ ਕਰਾਂਗੇ। ਅਤੇ ਜਿਹੜੇ ਬੱਚੇ ਇਹਦੇ ਬਾਰੇ ਜਾਂ ਜਿਹੜੇ ਪੇਰੈਂਟਸ ਵੀ ਇਹਦੇ ਬਾਰੇ ਦੱਸ ਸਕਣਗੇ ਉਹਨਾਂ ਨੂੰ ਆਪਾਂ ਇੱਕ ਵੱਖਰਾ ਨਾਮ ਜਿਹੜਾ ਉਹ ਦੇਵਾਂਗੇ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ ਜੀ, ਉਪਰੰਤ ਅਰਦਾਸ ਬੇਨਤੀ ਅਤੇ ਸਤਿਗੁਰਾਂ ਦੇ ਸੁਖ ਆਸਣ ਦੀ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵਣ ਕਾ ਸਤਿ

0: ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ, ਸ਼੍ਰੀ ਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁਖ ਚਾਏ, ਤੇਗ ਬਹਾਦਰ ਸਿਮਰੀਏ ਕਰ ਨਾਨਿਦ ਆਵੇ ਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਸ ਦਾ ਧਿਆਨ ਧਰਕੇ ਬੋਲੋ ਜੀ।
1: ਗੁਰੂ
0: ਹੇ ਨਿਮਾਣੇ ਦਵਾਨ ਨਿਤਾਣੇ ਦਿਆਨ ਨਿਓਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ, ਆਪ ਜੀ ਦੇ ਹਜ਼ੂਰ ਸੁਖਾਸਨ ਦੀ ਸੇਵਾ ਕੀਤੀ ਗਈ ਹੈ। ਪਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਹੈ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਅਤੇ ਚੜ੍ਹਦੀ ਕਲਾ ਰੱਖਣੀ, ਬਲ ਬਖਸ਼ਣਾ। ਇਸ ਵੇਲੇ
1: ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰਨਾ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਵੇਲਿਆਂ ਤੇਰਾ ਨਾਮ ਚੇਤਾ ਆਵੇ, ਨਾਨਕ ਨਾ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Vaheguru Ji Khalsa, Vaheguru Ji Ki Fateh, reading the pages now. So the first ticket is... Sare ne hagiye tikta? Haanji. Aya. Utte kar apa pehli ticket karde hain. 2850-7851. 7851, the last four digits. Okay, she got it. Go to the other side. Next ticket, 2850-7845. 7845. Next, 2850-7831. 7831. Anyone? Next ticket, 2850-7843. 7843. Okay. Thank you. Next ticket is 2850-7849. 7849. For the last prize, 2850-7853. 7853. Okay, she's the last winner. Now we have an announcement.
1: This is the last prize. Vaheguru Ji Ka Khalsa, Vaheguru Ji Ki Fateh. Before everyone leaves, I wanted to also remind you guys that we have two new programs. Ek assi chote bacche jide ages 2 to 6 ya unna layi assi Sunday nu nikka khalsa ek program karde hunne ya. So ode ch kafi nursery rhymes hunni ya japji sahib da paath karde hunne ya te thodi ji fun class hundi ya jide chote bachyan layi ages 2 to 6. So je thade chote bacche ya thanu koi jande ya tusi zarur unna nu leke aayo. ਉਹ ਗੱਤਕਾ ਰੂਮ ਦੇ ਵਿੱਚ ਹੁੰਦੀ ਹੈ ਕਲਾਸ ਅਤੇ ਫਿਰ ਅਸੀਂ ਇੱਕ ਯੂਥ ਅਤੇ ਫੈਮਿਲੀ ਆਸਾ ਦੀ ਵਾਰ ਸ਼ੁਰੂ ਕੀਤੀ ਆ 6 to 8 ਸੰਡੇਜ਼ ਨੂੰ ਗੁਰਦੁਆਰਾ ਸਾਹਿਬ ਸੋ ਵੀਕਲੀ ਚਾਂਸ ਹੈ ਕਿ ਸਾਰੇ ਆਉਣ ਸੰਗਤ ਕਰਨ ਅਤੇ ਬੱਚਿਆਂ ਨੂੰ ਵੀ ਅਸੀਂ ਆਸਾ ਦੀ ਵਾਰ ਜਿਹੜੇ ਵੀ ਕੀਰਤਨ ਕਰਦੇ ਉਹ ਵੀ ਆ ਕੇ ਕਰ ਸਕਦੇ ਆ ਅਤੇ ਥੋੜ੍ਹੇ ਯੂਥ ਵੀ ਕਰਦੇ ਸੋ ਆਪਾਂ ਸਾਰੇ ਰਲ ਮਿਲ ਕੇ ਸੰਡੇਜ਼ ਨੂੰ ਫਿਰ ਆਸਾ ਦੀ ਵਾਰ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

श्री शां गा शा

ਪਰਮੇਸ਼ਰ ਬਣਤ ਬਣਾਈ, ਫਿਰ ਡੋਲਤਾ ਕਤੂ ਨਾਹੀ, ਆਗੈ ਸੁਖ ਮੇਰੇ ਮੀਤਾ।

ਆਪਣੀ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨੇਤਾ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਇਆਲਾ, ਆਪਣੀ ਭਗਤ ਕਰੈ ਪ੍ਰਤਪਾਲਾ।

ਅਤੇ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਨਿਰਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜਮੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੋਚਣਾ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਬਈ ਜੇ ਲਾਏ ਰਹਨ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਸਿਆਣਵਾਂ ਲੱਖ ਹੇ ਤਾਂ ਇੱਕ ਨਾ ਚੱਲੈ ਨਾਲ ਕਿਵਸ ਚਿਆਰਾ ਹੋਈ ਹੈ ਕਵਕੂੜਾ ਤੁੱਟੈ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਆ ਹੈ ਇਕ ਨਾ ਹੁਕਮੀ ਬਖਸੀ ਸਾ ਹੁਕਮੀ ਸਦਾ ਬਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ

ਸੀ ਕੋਟੀ ਕੁਰਕੋਟਾ ਦੀਂਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਖਾਹੀ ਹੁਮੀ ਹੁਮ ਚਲਾਏ ਰਾਹੋ ਨਾਨਕ ਵੀ ਸਹਿਵੇ ਪ੍ਰਭਾਵ ਸਾਚਾ ਸਾਹਿਬ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵਾ ਕਪੜਾਰ ਦਰੀ ਮੂ ਦੁਆਰ ਨਾਨਕੇ ਵਹਿ ਜਾਣੀਆ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਸੁਖ ਪਰ ਹਰ ਸੁਕਰਲ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬਜਾਈ। ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੀਤ ਸੁਭਾਵਾ ਮਨ ਪਾਣੀ ਗੇ ਨਾਏ ਗਣੀ, ਜੇਤੀ ਸਰਠ ਪਾਈ ਵੇਖਾ ਮਿਣ ਕਰਮਾ ਕੇ ਮਿਲਾ ਲਈ। ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬਜਾਈ। ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰ ਨ ਜਾਈ, ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾ ਖੰਡਾ ਵਿ ਜਾਣੀਐ ਲਾ ਚਲਾ ਸੁਖ ਵੇ ਚੰਗਾ ਨਾਮ ਰਖਾਏ ਕੈ ਜਾਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੂਸੀ ਦੂਰੇ। ਨਾਨਕ ਨਿਰ ਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਦੇਹਾ ਕੋਈ ਨ ਸੁਝਈ। ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਣਾ, ਸੁਣਿਆ ਧਰਤ ਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਹੀ ਨ ਸਕਾ ਕਾ, ਨਾਨਕ ਬੁੱਧਾ ਸਦਾ ਵਿਗਾ, ਸੁਣਿਆ ਦੂ ਭਾਵ ਗਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਲਾ ਹਨੁਮੰਦ, ਸੁਣਿਆ ਜੋਗ ਜੂਗ ਧਨਵੇਦ, ਸੁਣਿਆ ਸਾਰ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੂ ਭਾਵ ਗਾਣਾ, ਸੁਣਿਆ ਸਤਸੰਦੋ ਗਿਆਨ, ਸੁਣਿਆ ਅਸੜਕਾ ਇਸ਼ਨਾਨ, ਸੁਣਿਆ ਬੜਬੜ ਭਾਵ ਮਾਨ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੂ ਭਾਵ ਗਾਣਾ, ਸੁਣਿਆ ਸਰਾ ਗੁਣ ਕੇ ਗਾ, ਸੁਣਿਆ ਸ਼ੇਖ ਪੀਰ ਬਾਸ਼ਾਹ, ਸੁਣਿਆ ਦੇ ਭਾਵੀ ਰਾਹੂ, ਸੁਣਿਆ ਹਾਥ ਵੀਰ ਸਗਾ, ਨਾਨਕ ਗੁਰਤਾ ਸਦਾ ਵਿਗਾ, ਸੁਣਿਆ ਦੂ ਭਾਵ ਕਾ ਨਾ, ਮੰਨੇ ਕੀ ਕਰ ਕਹੀ ਨਾ ਜਾਏ, ਦੇਖੂ ਕਹਿ ਪਿੱਛਿਆ ਪਾਸ਼ੁਤਾਏ, ਕਾਗਰ ਕਲਮ ਨ ਲਿਖਣ ਹਾਰ, ਮੰਨੇ ਕਾਬਾ ਕਰਨ ਵਿਚਾਰੇ, ਐਸਾ ਨਾਮ ਨਿਰੰਜਨ ਹੋਏ, ਦੇਖੂ ਮਨ ਜਾਣੈ ਮਨ ਗੋਏ, ਮੰਨੈ ਸਰਦੋਐ ਮਨ ਬੁੱਧ, ਮੰਨੈ ਸਗਲ ਪਵਨ ਗੀ ਸ਼ਬਦ, ਮੰਨੈ ਮੈਂ ਝੂਠਾ ਨਾ ਖਾਏ, ਮੰਨੈ ਨੂੰ ਸਾਸਨ ਜਾਏ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਾਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਸਮ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਨ ਸੇ ਤੀਸਰ ਮੰਨਦੇ।

ਦੇਖੋ ਮਨ ਜਾਣ ਮਨ ਕੋਵੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੀ ਪਾਵਾ ਦੁਰਗਾ ਮਾਨ ਪੰਚਾ ਸੁਖਾਦਰ ਰਾਜਾਨ ਪੰਚਾ ਕਾ ਗੁਰ ਏਕ ਦਿਆਲ ਜੇ ਕੋ ਕਹਿ ਕਰੈ ਵਿਚਾਰ ਕਰਦੀ ਕਹਿ ਕਰਣਾ ਨਾ ਸਮਾਤੋ ਧਰਮ ਦਇਆ ਕਾ ਭੂਤ ਸੰਦੋ ਥਾਵਰ ਕੇ ਆਜਮ ਸੂਤ।

ਇਹੋ ਲੇਖਾ ਲਿਖ ਜਾਣਾ ਕੁਵੇ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਧਾਮ ਸਵਾਲਿਓ ਰੂਪ ਗੇਤੀ ਦਾ ਜਣੇ ਗਣਗੋਤ ਕੀਤਾ ਬਸਾਓ ਵੇ ਕੁ ਕਾਵਾਓ ਦਿੱਤੇ ਹੋਵੇ ਲੱਗ

ਅਸੰਘ ਜਾਪਾ ਸੰਘ ਬਾਉ ਸੰਘ ਪੂਜਾ ਸੰਤ ਬਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸਿੰਘ ਦਾ ਧਾਰ ਸੰਘ ਸੂਰਮ ਪੱਖ ਸਾਰ ਅਸੰਖ ਮੋਨ ਲਿਵਲਾਏ ਧਾਰ ਕੁਦਰਤ ਗੁਣ ਗਾਨ ਵਿਚਾਰ ਵਾਰ ਨਵਾਂ ਇੱਕ ਵਾਰ ਜੁਗ ਤੁਨ ਬਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਮੂਰਖ ਅੰਧ ਘੋਰ ਸੰਘ ਜੋਰ ਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਸੰਘ ਗਾਲ ਵੜ ਹਤਿਆ ਕਮਾਏ ਸੰਘ ਪਾਪੀ ਪਾਪ ਕਰ ਜਾਏ ਅਸੰਘ ਗੂੜੇ ਆਰ ਗੂੜੇ ਫਿਰਾਏ ਸੰਘ ਮਲੇਸ਼ ਮਲ ਪੱਖ ਖਾਏ ਸੰਘ ਨਿੰਦਾ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਨਾਵ ਸੰਘ ਸਾਵ ਗਮ ਗਮ ਸੰਘ ਲੋਆ ਅਸੰਖ ਕਹਿ ਸਿਰਭਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਰੱਖਣ ਬੋਲਣ ਬਾਣ ਕਰਾਂ ਸਤਸੰਜੋ ਵਖਾਣ ਜਿੰਨੇ ਲਿਖੇ ਦਸਰਣਾਏ ਨੇ ਪਰਮਾਏ ਤਿਵਦੇ ਪਾਹੇ ਜੇਤਾ ਕੀਤਾ ਦੇਤਾ ਨਾਮ ਮਰਨਾਵੇਂ ਨਾਹੀ ਕੋਥਾਵ ਕੁਦਰਤ ਗੁਣ ਗਾਹ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ

ਵਸਤੇ ਆਪ ਪਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਗਮਨ ਸਵੇਲਾ ਬੁੱਤ ਗਮਨ ਗਮਨ ਸਿਤ ਗਮਨ ਵਾਰ ਗਮਨ ਸਿਰਤੀ ਮਾਹੋ ਗਮਨ ਜਿਤ ਹੁਆ ਆਕਾਰ ਵੀ ਨਭਾਈਆ ਪੰਡਤੀ ਜੇ ਹੁਆ ਲੇ ਪੁਰਾਣ ਵਕਤਨ ਪਾਇਓ ਗਾਦੀਆਂ ਜੇ ਲਿਖਣ ਲੇ ਕੁਰਾਨ ਸਿਤ ਵਾਰ ਨਾ ਜੋਗੀ ਜਾਣ ਰੁਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੁਵੀ ਕਵ ਕਰੇ ਆਖਾ ਕਿਸਾ ਲਾਈ ਕਿਉਂਨੀ ਕਵਜਾਲਾ ਨਾਨ ਗਏ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਹਿਣ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਹੋੜ ਕੇ ਓੜ ਕਪਾਲ ਸੱਕੇ ਵੇਦ ਕਹਿਣ ਕਵਾਸ ਸਠਾਰਾਂ ਕਹਿਣ ਗਤੀ ਪਾਸ ਰੂਪ ਦਾਤ

ਸੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨੜਾ ਹੋਮਨੀ ਜੇ ਤਿਹ ਮਨੋ ਨ ਵਿਸਰੈ ਅੰਦਰਾਂ ਸਿਮਤੀ ਕਰਨੇ ਆਉਂਦੇ ਅੰਦਰਾਂ ਕਰਨਾ ਦੇਣੇ ਆਉਂਦੇ ਅੰਦਰਾਂ ਵੇਖਣ ਸੁਣਨੇ ਆਉਂਦੇ ਅੰਦਰਾਂ ਜਾਪਾ ਕਹਿ ਮਨਮੰਤਾ ਅੰਦਰਾਂ ਜਾਪਾ ਕੀਤਾ ਆਕਾਰ ਅੰਦਰਾਂ ਜਾਪਾ ਪਾਰਾ ਵਾਰ ਅੰਧਕਾਰ ਕੀਤੇ ਮਿਰਲਾ ਹੇ ਤਾਂ ਕਿ ਅੰਦਰਾਂ ਪਾਏ ਜਾਏ ਇਹੋ ਅੰਦਰ ਜਾਣਾ ਹੋਵੇ ਬਹੁਤਾ ਕੀਆ ਬਹੁਤਾ ਹੋਵੇ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਵ ਇਹ ਬਲੀ ਉੱਚਾ ਹੋਵਾ ਕੋਵੇ ਤੇ ਸੁੱਚਾ ਕੋ ਜਾਣਾ ਸੁਵੇ ਜੀਵੜੇ ਆ ਜਣੀ ਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧੰਨਾ ਦਮਾਏ ਕੀਤੇ ਮੰਗਾ ਜੂਦਾ ਪਾਰ ਕੀਤਾ ਗਣਤ ਨਹੀਂ ਵਿਚਾਰ ਕਿਤੇ ਖਤਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰ ਖਾਹੀ ਖਾਹੇ ਕਿਤਿਆਂ ਦੂਬੂ ਸਰ ਮਾਰੇ ਪੇਦਾ ਦਿਨੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣੈ ਦਿੱਤੀਆਂ ਮੁਇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਗਈ ਗਏ ਜਿਸ ਨੂੰ ਬਖਸ਼ੇ ਸਮਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਅਮੁੱਲ ਵਾਪਾਰ ਆ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵਾ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲਾ ਤੁੱਲਾ ਮੁੱਲ ਪ੍ਰਵਾਨ ਆ ਮੁੱਲ ਬਾ ਸੀਸਾ ਮੁੱਲ ਨਿਸ਼ਾਨ ਮੁੱਲਾ ਕਰਮਾ ਮੁੱਲ ਬਰਮਾ ਆ ਮੁੱਲੋ ਮੁੱਲੇ ਆਖਿਆ ਨਾ ਜਾਏ ਆਖਾ ਕਰੇ ਲਿਵਲਾਏ ਆਖਿਆ ਵੀਰ ਪਾਠ ਪੁਰਾਣ ਆਖਾ ਪਰਾ ਕਰੈ ਵਖਿਆਣ ਆਖਾ ਬ੍ਰਹਮਾ ਆਖਾ ਇੰਦੇ ਆਖਾ ਗੋਪੀ ਤੈ ਗੋਵਿੰਦ ਆਖਾ ਈਸਰੇ ਆਖਾ ਸਿੱਧੇ ਆਖਾ ਗੀਤੇ ਗਿੰਦੇ ਬੁੱਧ ਆਖ ਦਾਨਵ ਵਖ ਦੇਵ ਵਖ ਸੂਰ ਨਰ ਮੁੰਦਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਜਾਏ ਤੇ ਗੀਤੇ ਹੋਰ ਕਰੇ ਤਾ ਆਗਨ ਸਿੱਖਾ ਕਹੀ ਗੇ ਜੇ ਵੜ ਬਾਵਾ ਦੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ

ਵਾਜੇ ਨਾਦਾਂ ਨੇ ਕਾ ਸੰਗਾ ਕੀਤੇ ਵਾਵਣ ਹਾਰੇ ਕੇ ਤੇਰਾ ਪਰੀਸੋਂ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵਹਿ ਚੇਤਾ ਗੁਪਤ ਨਿਖ ਜਾਣੈ ਨਿਖਲੇ ਧਰਮ ਵਿਚਾਰੇ ਗਾਵਾਈ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਦੇ ਆਂਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਡਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਰਾ ਸੁਰਗਾ ਮਾਛ ਪਿਆਲੇ ਗਾਵਨ ਰਤਨੇ ਉਪਾਏ ਧੀਰੇ ਅਠਸਰ ਤੀਰਥ ਨਾਲੇ ਗਾਵੈ ਜੂ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣ ਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ ਸਹੀ ਤਦਨ ਗਾਵੈ ਜੂ ਦਰਬਾਉਂ ਨਰਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਗਾਵਨ ਸੀਮਾ ਚੇਤਨ ਆਵਨ ਨਾਨੂੰ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿੰਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਦਿਵਦਹਿ ਦੀ ਵਡਿਆਈ ਜੁਗਤ ਬਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹੂ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਾਂ ਬਾਚੂਦੀ ਧਿਆਨ ਕੀ ਗ੍ਰਹਿ ਮਬੂਤ ਕੰਧਾ ਕਾਰ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਦਸਾ ਆਦੇਸ਼ ਆਦਨ ਨੀਲਾ ਨਾਦਨ ਆਹ ਜੁਗ ਜੁਗੇ ਕੁਵੇ ਭੁਗਤ ਗਿਆ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾ ਨਾਥੀ ਸਬਜਾ ਕੀ ਨਿਸਰੇ ਅਵਰਾ ਸਾਧ ਸੰਯੋਗ ਬੇਜੋਗ ਲੇਖਾ ਚਲਾਵਾ ਲਿਖੀ ਆਵੈ ਭਾਗ ਆਦੇ ਸਾਤ ਸਿਆਦੇਸ਼ ਆਦਨ ਨਾਦਨ ਆਹ ਜੁਗ ਜੁਗੇ ਕੁਮੇਸ਼ ਏਕਾ ਮਾਈ ਜੁਗਤ ਬਿਆਈ ਤੰਜੇਲੇ ਪ੍ਰਮਾਣ ਸੰਸਾਰੀ ਭੰਡਾਰੀ ਗਲਾਏ ਦੀ ਬਾਣ

ਕਿਆ ਲਾਗੇ ਰਾਇਆ ਕੀਆ ਏਕ ਨਾ ਜਗਦੀਸ਼ ਇਸਰਾਏ ਪਰ ਭਵਨੀਆ ਚੜੀਆ ਹੋਇਆ ਕੀ ਸੁਣਗਲਾ ਆਕਾਸ਼ ਕੀ ਗੀਤਾ ਆਈ ਰੀ ਸਨਾਨ ਨਦਰੀ ਪਾਈਆ ਕੂਣੀ ਗੂੜਾ ਠੀਸ ਆਖਣ ਜੋ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀ ਨਾ ਕੋਵੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ ਤੇ ਵੇ ਧਰਤੀ ਥਾਵ ਰੱਖੀ ਧਰਮੋ ਸਾਤ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮਾ ਨੇ ਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੁਹਿਨ ਪੰਜ ਪ੍ਰਭਾਰ ਨਦਰੀ ਕਰਮ ਭਵੈ ਨਿਸਾਣ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਦਰ ਕੇਤੇ ਕਾਨ ਮਹੇਸ਼ ਕੇਤੇ

ਚਲ ਸੂਰ ਕਿਤੇ ਕਿਤੇ ਮੁੰਡਾ ਦੇਸ਼, ਕਿਤੇ ਸਰਬਤ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ ਮੁੰਨ, ਕਿਤੇ ਕਿਤੇ ਰਮ ਸਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿਤੇ ਪਾ ਨਰਿੰਦ, ਕੀਤੀਆਂ ਸੁਰਤੀ ਸੇਵਾ, ਕਿਤੇ ਨਾਨਕੇ ਅੰਦਰ ਅੰਦਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਲ ਮਨੋਦ ਖੂੜਾ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥਾ ਕਾੜ ਸਕਣੀਆ ਬਹੁਤਾਂ ਨੂੰ ਬਤਾ, ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਇ, ਤਿੱਥਾ ਕਰੀਏ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧਾ, ਕਰਮ ਖੰਡ ਕੀ ਬਾਣੀ ਜੋੜ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਨਮੈ ਰਾਮ ਰਿਆ ਪ੍ਰਭੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾ

ਕਰੇ ਅਨੰਦ ਸੱਚਾ ਮਨਸੋਏ ਸੱਚ ਖੰਡ ਮਸੀਹ ਨਿਰੰਕਾਰ ਕਰ ਕਰ ਵੇਖਾ ਨੰਦਨ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਇ ਅੰਦਰ ਅੰਤ ਤਿੱਥਾ ਲੋ ਆਕਾਰ

ਅੰਮ੍ਰਿਤ ਤੇ ਡਾਲ ਗਣੀਐ ਸਿਖੁ ਸਜੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਵਿਦਾ ਮਾਤਾ ਤਤ ਮਹਤ ਦਿਵਸ ਰਾਤ ਵਿਦਾਈ ਦਾਇਆ ਖਿਲਾ ਸਗਲ ਜਗਤ

ਮਤ ਭੁਜੰ ਬਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤੰ ਨਮਸਤਮੰ ਅਨਾਮੇ ਨਮਸਤਮੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰਗਾ ਰਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਧੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰ ਉਦਾਰੇ ਨਮਸਤੰਗਾ ਪਾਰੇ ਨਮਸਤੰ ਸੁਏਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰ ਨਿਰਤਾਪੇ ਨਮਸਤੰਗਾ ਥਾਪੇ ਨਮਸਤੰ ਨਿਰਮਾਨੇ ਨਮਸਤੰ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰ ਦਰਵਰਗੇ ਨਮਸਤੰਗਾ ਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰ ਅਗਮੇ ਨਮਸਤਸਤ ਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰਗਾ ਜਨਮੇ ਨਮਸਤੰ ਸੁਵਰਮੇ ਨਮੋ ਸਰਵਗੌਨੇ ਨਮੋ ਸਰਵਪੌਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਮਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਗਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖੰ ਨਮੋ ਸਰਵਭੂਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਬੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੀ ਹੈ ਭੇ ਹੈ ਜੀਤ ਹੈ ਪੀਤ ਹੈ ਧਰਮਾਨ ਹੈ ਦਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਨ ਹੈ ਨਾਦ ਹੈ ਅਧੀ ਹੈ ਜਾਦ ਹੈ ਜਨਮ ਹੈ ਮਰਨ ਹੈ ਮੂਤ ਹੈ ਮਰਨ ਹੈ ਅਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾ ਹੈ ਜਾ ਹੈ ਅਨੰਦ ਹੈ ਮਹੰਦ ਹੈ ਅਲੀ ਕੈ ਨਰ ਸ੍ਰੀ ਕੈ ਨਰ ਅਲੰਬ ਹੈ ਸੰਭ ਹੈ ਗੰਭ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸ਼ੋਕ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹੇ ਗਾਹੇ ਅਮਾਨ ਹੈ ਦਾਨ ਹੈ ਨੇਕ ਹੈ ਫਰੇਕ ਹੈ ਭੁਜੰ ਪ੍ਰਿਆਦ ਛੰਦ ਨਮੋ ਸਰਵਮਾਨੇ ਸਮਸਤੀਨ ਦਾਨੇ ਨਮੋ ਦੇਵ ਦੇਵੇ ਆਪੇਖੀ ਅਪੇਵੇ ਨਮੋ ਕਾਲਕਾਲੇ ਨਮੋ ਸਰਵਪਾਲੇ ਨਮੋ ਸਰਵਗੌਣੇ ਨਮੋ ਸਰਵਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਬਾਰ ਬਾਨੇ ਨਮੋ ਚੰਦਰ ਚੰਦਰੇ ਨਮੋ ਬਾਰ

ਸਮਾਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਤੀ ਬਬੂਦੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਬਾਣੀ ਨਮੋ ਅਸਤ੍ਰਬਾਣੀ ਨਮੋ ਪਰਮ ਗਿਆਤਾ ਨਮੋ ਨੋ ਮਾਤਾ ਅਪੇਖੀ ਅਪਰਮੀ ਅਪੁਗੀ ਅਪੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਦੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਹਤਾ ਨਮੋ ਰਾਰੂਪੇ ਨਮੋ ਸਾ ਸਾਹੇ ਨਮੋ ਨਮੋ ਸਾ ਸਾਹੇ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਰੰਗ ਨਮੋ ਮੰਤਰ ਮੰਤਰੰਗ ਨਮੋ ਜਨ ਜੰਤਰੰਗ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰਗ ਸਦਾ ਸਚਿਦਾਨੰਦ ਸਰਬੰ ਵਰਣਾਸੀ ਅਨੁਪੇ ਅਰੂਪੇ ਸਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ਪਾਲੰ ਸਦਾ ਸਰਬਦਾ ਸਿਧਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੀ ਹੈ ਪ੍ਰਭੂ ਹੈ ਜੂ ਹੈ ਦੇਸਾ ਪੀ ਸਾ ਭੁਜੰ ਬਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਦਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਭੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ ਸਰਾਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਖ ਰੋਖੇ ਨਮੋ ਸਾ ਸੋਖੇ ਨਮੋ ਸਰਬ ਰੋਗੇ ਨਮੋ ਸਰਾਭੋਗੇ ਨਮੋ ਸਰਵਜੀਤੰ ਨਮੋ ਸਰਾਪੀਤੰ ਨਮੋ ਸਰਵ ਗਿਆਨੰ ਨਮੋ ਬ੍ਰਹਮਦਾਨੰ ਨਮੋ ਸਰਾ ਮੰਤਰੰ ਨਮੋ ਸਰਵਜੰਦਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਤ ਸਿਧੰ ਨਿਵਾਸੀ ਚਰ ਪ੍ਰਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੀ ਅਖਲ ਧਰਮੰ ਆਲਾ ਕਰਮੰ ਸਰਬੰਗਦਾਤਾ ਸਰਬੰਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਦਰਾਨ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵ ਸਰਬਾਂ ਭੇਵ ਸਰਬੰਗ ਕਾਲੇ ਸਰਬੰਗ

ਸਰਬ ਮਾਰਗ ਸਰਬ ਕਾਲਗ ਸਰਬ ਕੋ ਮਨਕਾਲ ਜਤਰ ਤਤਰ ਬਿਰਾਜੀ ਮਧੂ ਗੁਰੂ ਮਰਸਾ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖਾ

ਸਰਬਾਂ ਸਰਬਤਨ ਮਾਂ ਸਦਾ ਮਾਨ ਦਾ ਏਕ ਮੂਤਨੇ ਦਰਸ਼ਨਾ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣੇ ਅੰਧ ਕੋ ਰੇਖਾ ਦੇਵੇ ਹੁਣਾ ਜਾ ਨਹੀਂ ਜੈ ਬੇ ਦਰਖ ਦੇਵ

ਲਖਦੀਸ਼ ਧਰਮ ਤਾਮ ਸੁਪਰਮ ਰਹਿ ਭੂਤ ਲਖ ਬੀਸਾ ਅੰਗਰਾ ਨਰੰਗ ਜਾਕੀ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਪੰਜਨ ਮੁਦਾਏ ਕਾਮ ਆਪ ਰੂਪਾਮੀ ਗਨ ਸਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਪੰਜਨ ਆਦ ਰੂਪ ਸੂਤਾ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦ

ਸ਼ਾਸਤਰ ਸੁਨਾਇਆ ਵੀਵਾ ਚੇਤਾ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨੀਆ ਭੰਗ ਮਾਇਆ ਨੰਗ

ਅੰਨ ਵਾਢਿਆ ਚਾਚਰੀ ਸ਼ਾਂਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਰਦਾਮੇ ਅਖਾਮੇ ਭੁਜੰਗ ਪ੍ਰਿਆਰ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਪਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਈ ਅਜਨਮੰਗ ਆਜਾਇ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸ ਆਦਿਸ ਆਦ੍ਰਿਸ ਆਗ੍ਰਿਸ ਭਗਵਤੀ ਛੰਦ ਪ੍ਰਸਾ ਕਥ ਦੇ ਕੇ ਆਸ਼ਿਜ ਦੇਸ ਕੇ ਆ ਭਿਜ ਬੇਸ ਕੇ ਆ ਗੰਜ ਕਰਮ ਕੇ ਆ ਭੰਜ ਭਰਮ ਕੇ ਆ ਭਿਜ ਲੁਕ ਕੇ ਆ ਦਿਤ ਸੁਖ ਕੇ ਵਸੂਤ ਭਰਨ ਕੇ ਵਿਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆਸ਼ੋਕ ਵਰਣ ਕੇ ਸਰਭਾ ਅਪਰਣ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਕੇ ਅਨੁਭਵ ਅਨੂਪ ਕੇ ਆਦਾ ਦੇਵ ਹੈ ਕੇ ਆਪਾ ਭੀਮ ਹੈ ਕੇ ਚਿਤਰੰਗ ਬਹਿੰਦਾ ਕੇ ਕਹਿ ਦੀਂਦਾ ਕੇ ਰੋਜੀ ਰਜਾ ਕਰੀ ਮੈਂ ਰਿਆ ਕੇ ਪਾਪ ਆਵ ਹੈ ਕੇ ਗੈਵਲ

ਸਰਵੱਤਰ ਬਾਹੂ, ਕੀ ਸਰਵੱਤਰ ਦੀਸਾ, ਕੀ ਸਰਵੱਤਰ ਮੀਸਾ, ਕੀ ਸਰਵੱਤਰ ਕਾਲਾ, ਕੀ ਸਰਵੱਤਰ ਪਾਲਾ, ਕੀ ਸਰਵੱਤਰ ਹੰਤਾ, ਕੀ ਸਰਵੱਤਰ ਗੰਦਾ, ਕੀ ਸਰਵੱਤਰ ਵੇਖੀ, ਕੀ ਸਰਵੱਤਰ ਵੇਖੀ, ਕੀ ਸਰਵੱਤਰ ਕਾਜਾ, ਕੀ ਸਰਵੱਤਰ ਰਾਜਾ, ਕੀ ਸਰਵੱਤਰ ਸੁਖਾ, ਕੀ ਸਰਵੱਤਰ ਭੁੱਖਾ, ਕੀ ਸਰਵੱਤਰ ਤ੍ਰਾਣ ਹੈ, ਕੀ ਸਰਵੱਤਰ ਪ੍ਰਾਣ ਹੈ, ਕੀ ਸਰਵੱਤਰ ਦੇਸਾ, ਕੀ ਸਰਵੱਤਰ ਭੀਸਾ, ਕੀ ਸਰਵੱਤਰ ਕਾਲਾ, ਕੀ ਸਰਵੱਤਰ ਮਾਨਿਆ ਸਦਾਵੰ ਪ੍ਰਧਾਨਿਆ, ਕੀ ਸਰਵੱਤਰ ਜਾਪਿਆ, ਕੀ ਸਰਵੱਤਰ ਜਾਪਿਆ, ਕੀ ਸਰਵੱਤਰ ਥਾਪਿਆ, ਕੀ ਸਰਵੱਤਰ ਭਾਂਡਾ, ਕੀ ਸਰਵੱਤਰ ਮਾਨਾ, ਕੀ ਸਰਵੱਤਰ ਇੰਦਰਾ, ਕੀ ਸਰਵੱਤਰ ਚੰਦਰਾ, ਕੇ ਸਰਬੰ ਕਲੀਮਾ, ਕੇ ਪਰਮੰ ਫਾਹੀਮਾ, ਕੇ ਆਕਲ ਅਲਾਮਾ, ਕੇ ਸਾਹਿਬ ਕਲਾਮਾ, ਕੇ ਹੁਸਨਲ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਲ ਸਲਾਮੈ, ਸਲੀ ਕਦਮ ਦਾਮੈ, ਗਨੀਮਲ ਸ਼ਿਕਸ਼ਤੇ, ਗਰੀਮਲ ਪਰਸਤੇ, ਬਲੰਦਲ ਮਕਾਨੈ, ਜਮੀਨਲ ਜਮਾਨੈ, ਤਮੀਜਲ ਤਮਾਮੈ, ਤਮੀਜਲ ਤਮਾਮੈ, ਰਜੂਨ ਨਿਧਾਨੈ, ਹਰੀ ਫਲ ਜੀਮੈ, ਰਜਾਏ ਕਾ ਜਗੀਨੈ, ਨਿਕੁਲ ਤਰੰਗ ਹੈ, ਭੀਤ ਹੈ, ਭੰਗ ਹੈ, ਨੀਚੋ ਨਵਾਜ ਹੈ, ਗਰੀਮਲ ਖਿਰਾਜ ਹੈ,

ਪ੍ਰਸਾਦ ਹੈ। ਸਮਸਤਲ ਸਲਾਮ ਹੈ, ਸਦਾ ਭਲਾ ਕਾਮ ਹੈ, ਨਿਰਬਾਧ ਸਰੂਪ ਹੈ, ਗਾਦ ਅਨੂਪ ਹੈ, ਓਂਗਾਦ ਰੂਪੇ ਅਨਾਦ ਸਰੂਪ ਹੈ, ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਬਰਗੰ ਤਰਬਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਬਾਨੁਰਾਗੇ ਤ੍ਰੇ ਭਗਤਾ ਸਰੂਪ ਹੈ, ਛੇਜਾ ਛੂਤਾ ਹੈ।

ਛੰਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮਾ ਸਰਬੰਗ ਧਰਮਾਂ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਲ ਸੰਤ ਵਾ ਪ੍ਰਸਾਦ ਨਮੋ ਦਰਕਨਾਸੇ ਸਦਾ ਮੰਗ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬਿਬੂਤੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਆਗਾਦ ਸਰੂਪੇ ਨਿਰਭਾਵ ਬਿਬੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ ਨ ਸੁੱਤਰੈ ਨ ਮਿੱਤਰੈ ਨਾ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜੈ ਜਾਹੈ ਭਗਵਤੀ ਸ਼ੰਤ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਮੇਸਰ ਸਲਾਮੈ ਸਮਸਤਲ ਖਨਾਮੈ ਕੇ ਸਹਿਬ ਦਮਾਕ ਹੈ ਕੇ ਸੰਚਰਾਗ ਹੈ ਕੇ ਕਾਮਰਾ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਸੰਜਮਾਲ ਹੈ ਕਰੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਹਰੀ ਪੁਰਸ਼ਕਨ ਹੈ ਰਾਸਲ ਮਿਕਨ ਹੈ ਕਲੰਕੰ ਬਰਣਾਸ ਹੈ ਸਮਸਤਲ ਨਵਾਸ ਹੈ ਗੰਜੁਲਾ ਕਰੀਮ ਹੈ ਰਜਾਇ ਕਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਬਰਣਾਸ ਹੈ ਬਹਿਸਤਲ ਨਵਾਸ ਹੈ ਕੇ ਸਰਬਲ ਗਵਨ ਹੈ ਮੀਸਰ ਵਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮੀਸ ਹੈ ਸਮਸਤਲਾ ਦੀਸ ਹੈ ਦੇਸੁਲਾ ਲੇਖ ਹੈ ਮੇਸੁਲਾ ਭੇਖ ਹੈ ਜਮੀਂਦਰ ਜਮਾ ਹੈ ਮੀਕੁਲ ਮਾਹ ਹੈ ਕਰੀਮਲ ਕੁਮਾਰ ਹੈ ਕੇ ਜੁਲਤ ਜਮਾਰ ਹੈ ਕੇ ਅਚਲੰਗ ਪ੍ਰਕਾਸ਼ ਹੈ ਕਿ ਮਿੱਥੋ ਸਵਾਸ ਹੈ ਕੇ ਅਜਬਾਸ

ਭੰਗ ਹੈ। ਮਧੂ ਭਾਰੂ ਸ਼ੰਤ ਪ੍ਰਸਾਦ ਮੁਨ ਮਨ ਪਰਣਾ ਗੁਣ ਗਨ ਮਦਾਮ ਹਰ ਬਰਿਆ ਗੰਜ ਹਰਨ ਪ੍ਰਭਾਂਜੀ ਅਨਗਨ ਪਰਣਾ ਮਨਮੋਹ ਸਲਾਮ ਹਰਨ ਰਿਆ ਖੰਡ ਬਰਨ ਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਗਾ ਗੁਣ ਗਨ ਪਰਣਾ ਜਲ ਥਲ ਮਦਾ ਮਨ ਸ਼ੀਜੀ ਅੰਗ ਆਸਨ ਆ ਭੰਗ ਉਪਮਾ ਅਪਾਰ ਕਾਤਮਿਤ ਉਦਾਰ ਜਲ ਥਲ ਆ ਮੰਡ ਦਿਸਵੇ ਅਪੰਡ ਜਲ ਥਲ ਮਹ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਕ੍ਰਿਤਾ ਤਰਾਸ ਅਜਾਨ ਬਾਹੂ ਕੈ ਸਦਾ ਓਅੰਕਾਰ ਆ ਕਸਨੀ ਅਨਾਦ ਖਲਖੰਡ ਖਿਆ ਗੁਰਬਰ ਅਕਾਲ ਕਰ ਕਰ ਭਰਣਾ ਚਿਚਰਣਾ ਛਿਜਗਾ ਆਜਨਾ ਬਾਤ ਅਨਝਾਂਜਗਾ ਤੇ ਅਨਰੰਜ ਬਾਤ ਅਨਟੁੱਟ ਬਨਾਰ ਅਨਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤ ਹਰ ਭੂਲ ਮਨਾ ਸ਼ੰਤ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਬਰ ਹੈ ਸਰਬੰਕਰ ਹੈ ਸਰਬ ਸਰਬਪਾਸੀ ਹੈ ਸਰਬਨਾਸੀ ਹੈ ਕਰੁਣਾ ਕਾਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਮੰਡ ਸੈ ਖਲਖੰਡ ਸੈ ਪਰ ਤੇ ਪਰ ਹੈ ਕਰੁਣਾ ਕਰ ਹੈ ਆ ਜਪਾ ਜਪ ਹੈ ਅਥਪਾ ਥਪ ਹੈ

ਨਿਰਿਪ ਨਾਇਕ ਹੈ ਸਰਬਾਇਕ ਹੈ ਆਪਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਪਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਗ੍ਰਹਿ ਹਰਤਾਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੀ ਜਸ ਹੈ ਭੁਜੰਗ ਬਰਿਆਦ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੰਤਾਪ ਸੰਸ਼ਾਂਤ ਰੂਪੇ ਨਮੋ ਪਰਮ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਬੂਝ ਬੂਝੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੇ ਅਨਾਦੰਗ ਵਿਬੂਦੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਵਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੀ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲ ਅਭ ਅਭੈ ਅਭੂ ਅਜੂ ਅਨਾਸ ਕਸ ਗੰਜ ਪੰਜ ਅਲਖ ਪਖ ਕਾਲ ਦਿਆਲ ਲੇਖਾ ਪੀਖਾ ਨਾਮ ਕਾਮ ਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆਕਰਮੰਗ ਅਪਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਉਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਬੂਦੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਤੁਲ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮੁਲਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਪੁਰਤੇ ਸੁਅੰਬਵ ਸੁਭੰ ਸਰਬਦਾ ਸਰਬਜੁਗਤੇ

ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰਨ ਕੇ ਦੇਵ ਰਿਓ ਕਰਜੋ ਜਦੀ ਕੇ ਸੂਰ ਸਰਾਧਨ ਸੁਧ ਸੁਧਾਰਨ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕਹੂ ਨ ਦੇਖੀਅਤ ਪਾਮ ਪਤੀ ਕੇ ਸ਼੍ਰੀ ਭਗਵਾਨ ਕਿਭਾਏ ਕਿਰਪਾ ਹੁੰਦੇ ਕਰਤੀ ਮਨੇ ਕਰਤ ਜੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਰੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸਿਖੂ ਦੱਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂ ਬਨੀ ਬੇਨਾਵਨ ਸੀਸ ਨ ਜਾਤ ਵਿਚਾਰੇ ਹੇਤੇ ਪਰਤਾ ਕੰਬੈ ਭੂਬਤਾ ਅੰਤ ਗੁਣਾਂਗੇ ਹੀ ਪਾਏ ਪਧਾਰੇ ਜੀਤ ਵਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂਰ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜਾਰੀ ਭੂਤ ਭਵਿੱਖ ਭਵਾਨ ਕੇ ਭੂਮਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀਪਾ ਸ਼੍ਰੀ ਭਗਵਾਨ ਭਜੇ ਮਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮਨੀ ਮਾਨੀ ਵਸੀਖਾ ਵੇਦ ਪੁਰਾਨ ਦੇਵ ਗੁਰਾਨ ਜਮੀਨ ਜਵਾਨ ਸੁਮਾਨ ਕਵੇਖਾ ਪੌਣਾ ਹਾਰ ਜਦੀ ਜਾਤਾ ਸਵੈ ਸੁਮ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਮਿਨ ਬੂਬਦੇ ਕਰਤੀ ਮਨੇਕ ਨਾਨੇਖਾ ਸੁਧ ਸੇ ਪਾਹਾ ਦੁਨੰਦ ਬਾਸੋ ਸਾ ਸੁਨੰਦ ਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈ ਕਰ ਪਰਬਤ ਪੰਖਾ ਲੈ ਨਹ ਲੈਂਗੇ ਤੂਰ ਹਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬੇਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਵਡੇ ਬਰਿਆਰ ਬਚਾਹਰਾ ਸਾਰ ਕੀ ਧਾਰ ਪਛਈਆ ਧੂਰ ਤਦੇਸ਼ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸਵੇਕ ਦਵਈਆ ਦਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਥਾ ਥਪੈਂਗੇ ਪੁਨ ਪ੍ਰਤਾਪਨ ਵਾੜ ਜਾ ਤੁਨ ਭਾਪਨਗੇ ਬਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਵੈ ਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਂ ਤਰਲੋ ਕੋ ਰਾਜ ਕਰੇਂਗੇ ਕੂੜ ਸ਼ਨਾਨਕ ਜਾਦਕ ਦਾਨਾ ਨੇ ਸੁਅੰਬਰ ਸਾਜ ਬਣੇਂਗੇ ਬ੍ਰਹਮ ਮਹੇ ਸਰਬ ਵਿਸ਼ਨ ਸਚੀ ਪਦੇ ਅੰਦ ਬਸੇ ਜਾਂ ਬਾ ਬਣੇਂਗੇ ਜੀ ਨਰ ਸ਼੍ਰੀ ਪਰਗੇ ਪ੍ਰਸਹ ਪੱਗ ਤੇ ਨਰ ਫਿਰਣਾ ਦੇਹ ਤਰਾਂਗੇ ਕਹਾ ਪਇਓ ਜਾਦੋ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰਨ ਲੋ ਗਏ ਅਮਰ ਲੋ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਆਤਨੀ ਪ੍ਰਭ ਆਇਓ ਕਾਹੂ ਲੈ ਪਾਹਨ ਬੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰਵਾਚੀ ਦਸਾ ਮੈਂ ਕਾਹੂੰ ਪਛਾ ਕੋ ਸੀ ਸੁਨਵਾਇਓ ਕਹੁ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੁ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਚੌਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਹ ਬਾਤ ਬੇਨਤੀ ਚੌਪਈ ਹਮਰੀ ਕਰੋ ਆਦਰਸ਼ਾ ਪੂਰਨ ਹੋਏ ਤਿਰਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਇਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਭਾ ਤੁਮ ਕਾਬੂ ਆਪ ਹਾਤੈ ਮੈਂ ਬਚਾਵੂ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰ ਇੱਛਾ ਨ ਕਰਦਾ ਕਰੀਆ ਸਭਾ ਰਨ ਗਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਹੋਰ ਨ ਦਿਆਉ ਜੋ ਬਾਰ ਚਾਹੋ ਸੋ ਤੁਮ ਦੇ ਪਾਵੂ ਸੇਵਕ ਸਿੱਖ ਹਮਾਰੇ ਤਾਰੀਆ ਚੰਦਨ ਸਤਰਾਂ ਹਮਾਰੇ ਮਾਰੀਆ ਆਪ ਹਾਤੈ ਮਨੇ ਅਮਰੀਆ ਮਨ ਕਾਲ ਕਾ ਤਰਾਹ ਨਮਰੀਆ ਜੋ ਸਦਾ ਹਮਾਰੇ ਪੱਛਾ ਸ਼੍ਰੀਆ ਤੁਜੋ ਕਰੀਓ ਰਚਾਰਾ ਹਰਿਓ ਮੇਰਾ ਖਨਹਾਰੇ
ਸਾਹਿਬ ਸੰਤ ਸਹਾਏ ਬਿਆਰੇ ਦੀਨ ਬੰਦ ਦੁਸ਼ਟਨ ਗਏ ਹੰਦਾ ਤੂੰ ਬੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਵੇਦ ਰਾਜ ਬ੍ਰਹਮਾ ਜੂਥੀਆ ਜਮਨ ਕਾ ਸਾਲੋ ਸਵਾਰਾ ਨਮਸਕਾਰ ਹੈ ਤਾਹੀਂ ਮਾਰਾ।

ਸੀ ਕੋ ਹਮਾਰੀ, ਸਗਲ ਬਲ ਜਾਜਨ ਆਪ ਸਵਾਰੀ। ਸੇਵ ਕਨ ਕੋ ਸਾਵ ਗੁਣ, ਸੁਖਦੀਆ ਸੁਤਰਨ ਕੋ ਪਾਲ ਮੋਹ ਬਲ ਕੀਆ। ਕਰ ਕਰ ਕੀ ਅੰਦਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾ। ਚੀਟੀ ਤੇ ਕੁੰਚਰਿਆ ਸੂਲਾ, ਸਭਰ ਕਿਰਪਾ ਦ੍ਰਿਸ਼ਟ ਕਰ ਭੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗੇ ਸੁਖੀ। ਏਕ ਏਕ ਹੀ ਪੀਰ ਪਛਾਨਾ, ਕੜ ਕੜ ਕੇ ਪੜ ਪੜ ਕੀ ਜਾਨਾ। ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਨ ਦਬਦੀ ਅਪਾਰਾ। ਜਬ ਆਕਰਖ ਕਰਤ ਹੋ ਗਭੂ, ਤੁਮੈ ਮੰਤ ਦੇ ਤਰ ਸਭ ਹੂੰ ਜੇਤੇ। ਬਦਨ ਸੇਠ ਸਭ ਤਾਰੈ, ਆਪ ਆਪਣੀ ਬੂਜੋ ਚਾਰੈ। ਤੁਮ ਸਭ ਹੀ ਤੇਰਾ, ਨਿਰਾਲਮ ਜਾਨਤ ਭੇਦ ਭੇਦ ਏਰਿਆਲਮ। ਨਿਰੰਕਾਰ ਨਿਰਮਕਾਰ ਨਿਰਲੰਬਿਆਦਨ ਡਾਲਦ ਸੰਭ, ਤਾਂ ਕਾਬੂ ਚਾਰ ਤਪੀ ਦਾ ਜਾ ਕੋ ਭੀਵ ਨ ਭਾਵ।

ਧੀਰ ਜਿਸੇ ਤਜਕੀਨੀ ਅੰਬਰ ਖਾਨ ਬੌਰ ਰਾਜੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਬੈ ਸੰਘਰ ਕੈਠਾ ਸਿਗਰੀ ਸਿਟ ਦਿਖਾਏ ਅਚੰਬਾ ਜੁਗਾ ਸਰੂ ਸੁਅੰਬਾ ਅਵਰ ਇੱਛਾ ਮੇਰੀ ਤੁਮ ਕਰੋ ਸਿੱਖੀ ਉਮਾਰ ਆ ਸਿੱਖ ਸੰਗਾਰ ਦੁਸ਼ਟ ਜੇਠ ਵਤਪਾਤਾ ਸਰ ਮਲੇਸ਼ ਗਾਤਾ ਜੇ ਆਤਵ ਸ਼ਰਣੀ ਪਾਰੇ ਤੈਨਕੇ ਦੁਸ਼ਟਾ ਦੁਖਤਾ ਵੇ ਮਰੇ ਪੁਰਖ ਜਮਨ ਵਾਪਰੇ ਤਿਹਾਰੇ ਤੁਮਕੇ ਤੁਮ ਸੰਗੜ ਸਵਟਾਰੇ ਜੋ ਕਲ ਗੁਰੂ ਇੱਕ ਬਾਹਰ ਦੇ ਆਇਆ ਤਾਂ ਕਿ ਕਾਲ ਨਿਕਲਦਾ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਾਰੀ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨਿਹਰ ਹੋ ਤਾਂ ਕਿ ਤਾ ਤਨਕ ਮੂੰਹ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੁਸ਼ਟ ਛਾਸ

ਹਰੀ ਅੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਬੈ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਗੋਸ਼ਾ ਕਰਤਾ ਸ਼੍ਰੀਆ ਦੂਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਭਾਸ਼ਣ ਫਲ ਪਾਵੈ ਸੋਈ ਦੂਖਨੰਦ ਸਾਹਿਬ ਆਪਦ ਗੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂਲ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹਿ ਓ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਭਾ ਸਤਰਾ ਸਾਹਿਬ ਨਿਜੈ ਅਰਧ ਸਾਹਿਬ ਹੁੰਦੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ

ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਜੀਆਂ ਮਾਧਾਈਆ ਰਾਗ ਰਤਨ ਬਰਵਾਰ ਪਰੀਆ ਸ਼ਬਦ ਗਾਮਣੀਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮੰਗਣੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।

ਸੁਆਮੀ ਸੁਖ ਮਨੋ ਵਸਾਰੇ ਕਹਿ ਨਾਨਕਾ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਹਿ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛਾ ਜਿਸ ਦੇਹ ਸੋ ਪਾਵੇ ਸਦਾ ਸਿਰਤ ਸਲਾਹਾ ਤੇਰੀ ਨਾ ਮਨ ਵਸਾਵੈ ਨਾਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ

ਸੁਣੋ ਸੰਤੋ ਸ਼ਬਦ ਦਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਨਿੰਗਰ ਧਾਰੀਆ ਪੰਜ ਦੂਤ ਵਸ ਗੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ।

ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਗੰਭਰਮ ਉਲਾ ਫਰੇ ਦਹਿਦ ਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਦਾ ਪਾਣਾ ਪਾਵੇ ਕਹਿ ਨਾਮ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਥ ਕੇਰੀ ਕੇ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਵਿੱਚੋਂ ਜਨਮ ਉਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲਾ

ਜਿਨ੍ਹਾਂ ਕੀਚੈ ਜਿਨ ਅੰਤ ਪਛੋਂ ਤਾਈਆ ਸਤਿਗੁਰੂ ਕਾਇ ਉਪਦੇਸ਼ ਸੰਗੂ ਹੋਵੈ ਤੇਰੇ ਨਾਲੇ ਕਹਿ ਨਾਨ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਅਜਨ ਸਤ ਪਾਏ ਵੇ ਪ੍ਰਸ਼ਨ ਆਇਆ, ਲਭ ਲੋਭ ਅੰਕਾ ਚੁੱਕਾ ਸਤਿਗੁਰੂ ਮੱਲਾ ਪਾਇਆ। ਕਹਿ ਨਾਨਕ ਜਿਸਨੂੰ ਆ ਤੁੱਠਾ, ਤੇਨੇ ਅੰਮ੍ਰਿਤ ਗੁਰ ਤੇ ਪਾਇਆ।

ਜੋ ਤੂੰ ਚਲਾਹੇ ਤਿਲ ਚੱਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੇਬ ਤੂੰ ਚਲਾਹੇ ਤਵਾ ਚੱਲਾ, ਜਿੰਨਾ ਮਾਰਗ ਪਾਵਹੇ। ਕਰ ਕਿਰਪਾ ਜਨ ਨਾਮ ਲਾਹੇ, ਸੇ ਹਰ ਹਰ ਸਦਾ ਤੇ ਆਵਹੇ।

ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਨਕਾ ਮਨੁਸਿਆ, ਜੰਤਰ ਹੋਂ ਲਿਖਿਆ ਆਇਆ, ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗੱਲ।

ਅਧਿਆਇਆ ਕਰਮੀ ਸਹਿ ਨਾ ਉਪਜੈ ਮਨਸਾ ਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਯਮ ਰਹਿ ਕਰਮ ਕਮਾਇ ਸਹਸੇ ਜੀਉ ਮਲੀਨ ਹੈ ਕਿ ਸੰਯਮ ਤੁਰਤਾ ਜਾਏ ਮਾਨ ਤੂ ਸ਼ਬਦ ਲਾਗੋ ਹਰਿ ਸਿਮਰਉ ਚਿਤ ਲਾਏ

ਕਨ੍ਹਈਆ ਨਿਰਮਲਾ ਸਤਿਗੁਰ ਦੇ ਕਰਨੀ ਰਾਮਾਣੀ ਕੂੜ ਕੀਸ ਪੁੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਨਿਰਖਟਿਆ ਭਲੇ ਸੇਵਨ ਜਾਰੇ ਕਹ ਨਾਨਕ ਜੇ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਦਿਆਈ ਅੰਤਰਿ ਆਤਮੈ ਸੰਭਾਲੇ

ਅਸਲ ਗੁਰਮੁਕਤ ਨ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛਾ ਬਵੇਕੀਆਂ ਜਾਏ, ਹਰੇਕ ਜੂਨੀ ਭਰਮੇ ਆਵੈ, ਹੁਣ ਸਤਿਗੁਰੁ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨ ਵੀਚਾ ਦੇਖੋ ਮਨ ਸਤਿਗੁਰੁ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ, ਬੀਬਾ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਨ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨਕਾ ਹਰਲਾ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਆਪੇ ਹੁ ਮਰਤਾਏ ਹੁ ਮਰਤਾਏ ਆ ਵੇਖਾ ਗੁਰ ਮੰਗ ਸੇ ਬੁਝਾਏ ਤੋੜੇ ਬੰਧਨ ਹੋਵੈ ਮੁਮਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੈ ਏਕਾ ਸੁਣ ਮਿਲਾਏ ਕਹਿ ਰਾਨਗ ਆਪ ਕਰਤਾ ਆਪੇ ਹੁਮ ਵਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਮਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਰਾਨ ਸੂਤਰ ਪਾਏ ਜਿਸਨੂੰ

ਚਾਵੈ ਉਸ ਨੂੰ ਕਿਉ ਪਏ ਨਾ ਸਕੀ ਜਿਸ ਨੂੰ ਆਪਣੀ ਨਿਬਲਾਵੈ ਆਪਣੀ ਨਿਭਿਆ ਪੇਲਾਏ ਗੁਰੂ ਮਾਂ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਵਸਾਰੀਐ ਜੈ ਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਾਂ ਤਹ ਪਾਣਾ ਤਾਂ ਜੰਮਿਆ ਪ੍ਰਭਾ ਫੱਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਿਹਾਰ ਵਿਸਰੈ ਮੋਹਜੀ ਪਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਨ ਮਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਬੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਇ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀ ਆਓ ਤਿਸਮਿੰਦਰ ਹਾਰ ਵਸੀ ਮਨਿਆਏ ਹਰਿਆ ਬਮੁਲਕ ਹੈ ਭਾਗ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ

ਤੂੰ ਨਿਰਸਰਾ ਚਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰਿ ਸੁਭੱਲਾ ਨਾ ਪਾਏ।

ਸਾ ਵਿਸਰੇ ਜਾਂ ਹਰ ਵਸੀਮਨ ਆਏ ਏ ਸਰੀਰਾ ਮੇਰਿਆ ਹਰ ਤੁਮਾ ਜੋ ਤਰਕੀ ਤਾਂ ਤੂੰ ਨਿਗਮ ਆਇਆ ਹਰ ਜੋ ਤਰਕੀ ਤਰ ਵਿਚਾ ਤਾਂ ਤੂੰ ਨਿਗਮ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚੰਦ ਹੋਵਾ ਚੰਦ ਨਦਰੀ ਆਇਆ ਕਹਿ ਨਾਮ ਸ੍ਰਿਸ਼ਟ ਕਾ ਮੂੰਹ ਨਰਚਿਆ ਜੋ ਤਰਾਕੀ ਤਾਂ ਤੂੰ ਨਿਗਮ ਆਇਆ ਮਨ ਚਾਓ ਭਇਆ ਪ੍ਰਭਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿਸਖੀਆ ਸੋਗ ਦੂਹ ਨਾ ਵਿਆਹ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਰਜਾ ਪਏ ਅਨਹਤ ਬਾਣੀ ਗੁਰ ਸ਼ਬਦ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਧ ਸਰੀਰਾ ਜਾਂ ਤੂੰ ਨਿਮੈ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੁਵਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੰਚਦ ਲਾਇਆ, ਇਹ ਨੇਤਰ ਹੋ ਮੇਰ ਹੋਰ ਤੁੰਬਾ ਜੋ ਦਰੀ, ਹਰ ਬਨੇ ਵਰਣ ਦੇਖੋ ਕੋਈ,

ਜਿਆ ਜਾਂ ਵੇਖਾ ਹਰੇ ਕਹਿ ਹਰਮਨੇ ਵਰਨਾ ਕੋਈ ਕਹਿ ਨਾਨਕੇ ਨੇ ਤਰਿਆ ਦੱਸੇ ਸਰਗੁਣ ਮਿਲਿਆ ਦਿਨ ਦੇਸ਼ ਹੋਈ ਏ ਸਰਵਨੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਾ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਮਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ ਦਸਵਾ ਗੁਰਦਰਖਾਇਆ ਗੁਰਦੁਆਰਾ ਲਾਏ ਪਾਵਨੀ ਕਨਾ ਦਸਵਾਂ ਦਵਾ ਦਿਖਾਇਆ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਘਲਣੋਂ ਦਿਆ ਵਾ ਧਾਈ ਸਭ ਥਾਈ ਹੋਏ ਸਹਾਇ

ਧੀ ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਕਦਮ ਕਦਮ ਲੇਖੇ ਲਾਉਣੇ, ਤਿਲ ਪਰ ਬੇਟਾ ਮਾਂਦਰ ਪ੍ਰਵਾਨ ਕਰਨੀਆ, ਜੋ ਮਾਈ ਭਾਈ ਆਪ ਜੀ ਦੇ ਦਰੋਂ ਕਰੋਂ ਦਾਤਾਂ ਦੀ ਸੇਵਾ ਮੰਗਰਾ ਨੇ ਸੱਚੇ ਪਾਤਸ਼ਾਹ ਜੀ, ਸਭ ਦੀਆਂ ਝੂਲੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਕਰਨੀਆ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ਼ਰਵਣ ਕੀਤਾ। ਸੋਰਠ ਰਾਗ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਹਨ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਗੈ ਔਰ ਪਾਛੈ, ਅੱਗੇ ਪਿੱਛੇ ਹਰ ਵੇਲੇ, ਦੋਵਾਂ ਪੰਕਤੀਆਂ ਦਾ ਇਕੱਠਾ ਹੀ ਅਰਥ ਹੋਏਗਾ, ਅੱਗੇ ਪਿੱਛੇ ਹਰ ਵੇਲੇ ਹਰ ਸਮੇਂ। ਮੇਰੀ ਜ਼ਿੰਦਗੀ ਵਿੱਚ ਗੁਰੂ ਨੇ ਨਜ਼ਰ ਕੀਤੀ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਜਿਵੇਂ ਆਪਾਂ ਆਮ ਹੀ ਬੋਲਚਾਲ ਦੀ ਬੋਲੀ ਵਿੱਚ ਆਖ ਦਿੰਦੇ ਹਾਂ, ਉਹਦੇ ਅੱਗੇ ਪਿੱਛੇ ਸੁੱਖ ਹੀ ਸੁੱਖ ਹਨ, ਮਾਇਆ ਹੀ ਮਾਇਆ ਹੈ, ਪਦਾਰਥ ਹੀ ਪਦਾਰਥ ਹੈ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਰੱਬ ਜੀ ਦੀ ਐਸੀ ਕਰਨੀ ਹੋਈ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਉਸ ਸੁੱਖ ਦੀ ਗੱਲ ਕੀਤੀ ਹੈ ਜਿਹੜਾ ਕਿਸੇ ਪਦਾਰਥ ਵਿੱਚ ਨਹੀਂ ਹੈ, ਕਿਸੇ ਅਹੁਦੇ ਵਿੱਚ ਨਹੀਂ ਹੈ, ਕਿਸੇ ਰੁਤਬੇ ਵਿੱਚ ਨਹੀਂ ਹੈ। ਇੱਥੇ ਉਸ ਆਨੰਦ ਦੀ ਗਾਥਾ ਹੈ ਜਿਸ ਦਾ ਜ਼ਿਕਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣੇ। ਇਹ ਆਨੰਦ ਦੁਨੀਆਦਾਰੀ ਦੇ ਕਿਸੇ ਰੁਤਬੇ ਪਦਾਰਥ ਦੇ ਅੰਦਰ ਨਹੀਂ ਹੈ, ਇਹ ਆਨੰਦ ਗੁਰੂ ਦੀ ਦਿੱਤੀ ਹੋਈ ਦਾਤ ਵਿੱਚ ਹੈ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਅੰਦਰੋਂ ਜਿਨ੍ਹਾਂ ਦਾ ਮੋਹ ਟੁੱਟ ਗਿਆ ਹੈ, ਖਿੱਚ ਟੁੱਟ ਗਈ ਹੈ, ਤਾਂਘ ਜਿਹੜੀ ਬਣੀ ਹੋਈ ਸੀ ਉਹ ਖਤਮ ਹੋ ਗਈ ਹੈ, ਮੁੱਕ ਗਈ ਹੈ, ਉਹਨਾਂ ਨੂੰ ਅੰਦਰੋਂ ਗੁਰੂ ਨੇ ਆਪਣੇ ਸ਼ਬਦ ਦੇ ਨਾਲ ਸਵਾਰ ਦਿੱਤਾ ਹੈ। ਬਾਣੀ ਦੇ ਵਿੱਚ ਬੜੇ ਬੋਲ ਆਉਂਦੇ ਨੇ, ਵਿਗੜੇ ਹੋਏ ਅਬੈੜ ਮਨ ਨੂੰ ਗੁਰੂ ਹੀ ਸੁਧਾਰ ਸਕਦਾ, ਹੋਰ ਕੋਈ ਨਹੀਂ ਸੁਧਾਰ ਸਕਦਾ, ਹੋਰ ਕੋਈ ਤਰੀਕਾ ਵੀ ਨਹੀਂ ਹੈ, ਹੋਰ ਕੋਈ ਰਸਤਾ ਵੀ ਨਹੀਂ ਹੈ। ਇੱਕ ਬੋਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਪੜ੍ਹਦੇ ਹਾਂ, ਮਨ ਪੀਲਕ ਗਿਆਨ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਅੱਗੇ ਪਿੱਛੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਪਰ ਇਹ ਬਖਸ਼ਿਸ਼ ਹੋਈ ਕਿਵੇਂ ਹੈ? ਸਾਚੇ ਸਾਹਿਬ ਸਿਉਂ ਮਨ ਮਾਨੇ ਆ। ਗੁਰਬਾਣੀ ਸਰੀਰ ਉੱਤੇ ਉਨਾ ਜ਼ੋਰ ਨਹੀਂ ਦਿੰਦੀ ਜਿੰਨਾ ਮਨ ਉੱਤੇ ਜ਼ੋਰ ਦਿੰਦੀ ਹੈ। ਸਰੀਰ ਨੇ ਉਸ ਪਾਸੇ ਚੱਲਣਾ ਜਿਸ ਪਾਸੇ ਮਨ ਤੋਰਦਾ ਹੈ। ਅੱਖਾਂ ਨੇ ਉਹੀ ਕੁਝ ਦੇਖਣਾ ਹੈ ਜਿਸ ਪਾਸੇ ਮਨ ਪ੍ਰੇਰਦਾ ਹੈ। ਕੰਨ ਉਹੀ ਸੁਣਨਾ ਪਸੰਦ ਕਰਦੇ ਨੇ ਜੋ ਕੁਝ ਮਨ ਨੂੰ ਚੰਗਾ ਲੱਗਦਾ। ਪੈਰ ਵੀ ਉੱਧਰ ਚੱਲਦੇ ਨੇ, ਹੱਥ ਵੀ ਉਹੀ ਕੁਝ ਕਰਦੇ ਨੇ ਜੇ ਮਨ ਦੀ ਇਜਾਜ਼ਤ ਹੈ। ਇਹੀ ਕਾਰਨ ਹੈ ਜਿੰਨੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਸਰੀਰ ਦੀ ਥਾਂ 'ਤੇ ਮਨ ਨੂੰ ਜ਼ਿਆਦਾ ਆਖਿਆ ਗਿਆ ਹੈ, ਮਨ ਬਾਰੇ ਬਹੁਤ ਕੁਝ ਲਿਖੀ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਤਾਂ ਪੱਕੀ ਮੋਹਰ ਹੀ ਲਾ ਦਿੱਤੀ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਇੱਕ ਮਨ ਦਾ ਭਾਵ ਹੈ ਮੰਨਣਾ, ਅਤੇ ਦੂਜੇ ਮਨ ਦਾ ਭਾਵ ਹੈ ਮਨ ਕਰਕੇ ਮੰਨਣਾ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਮਨ ਕਰਕੇ ਮੰਨਣਾ ਹੈ, ਮਨ ਕਰਕੇ। ਇੱਕ ਤਾਂ ਬਾਹਰੋਂ ਬਾਹਰੋਂ ਸਹਿਮਤੀ ਹੁੰਦੀ ਹੈ, ਉੱਪਰੋਂ ਉੱਪਰੋਂ ਅਸੀਂ ਹਾਂ ਵਿੱਚ ਹਾਂ ਮਿਲਾ ਦਿੰਦੇ ਹਾਂ,
ਦੁਨੀਆਦਾਰੀ ਦੀ ਖਾਤਰ, ਦੁਨੀਆ ਦੀ ਰੀਤ ਦੀ ਮੁਤਾਬਕ, ਪਰ ਜ਼ਰੂਰੀ ਨਹੀਂ ਕਿ ਉਹਦੇ ਨਾਲ ਸਾਡਾ ਮਨ ਵੀ ਮੰਨਿਆ ਹੋਏ। ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਸਫਲਤਾ ਸਹਾਇਤਾ ਉਸੇ ਕਰਮ ਵਿੱਚ ਹੈ ਜਿਸ ਦੇ ਵਿੱਚ ਮਨ ਮੰਨ ਗਿਆ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ, ਅੱਗੇ ਪਿੱਛੇ ਸੁੱਖ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਲੇਕਿਨ ਇਹਦਾ ਕਾਰਨ ਹੈ ਸੱਚੇ ਸਾਹਿਬ ਸਿਉਂ ਮਨ ਮੰਨਿਆ। ਸੱਚੇ ਸਾਹਿਬ ਦੇ ਨਾਲ ਹੁਣ ਮਨ ਮੰਨ ਗਿਆ ਹੈ, ਸਹਿਮਤ ਹੋ ਗਿਆ ਹੈ, ਪਤੀਜ ਗਿਆ ਹੈ। ਗੁਰੂ ਦੇ ਨਾਲ ਅਸੀਂ ਆਪਣੇ ਮਨ ਨੂੰ ਮਨਾਉਣਾ ਹੈ ਅਤੇ ਹਰ ਸਰਬ ਨਿਰੰਤਰ ਜਾਣੇ ਹਾਂ। ਸਮਝ ਆਏਗੀ, ਉਹ ਹਰੀ, ਉਹ ਪਰਮਾਤਮਾ ਸਾਰਿਆਂ ਦੇ ਵਿੱਚ ਨਿਰੰਤਰ ਹੈ। ਨਿਰੰਤਰ ਦਾ ਭਾਵ ਹੈ ਇੱਕ ਰਸ, ਇੱਕੋ ਜਿਹੇ ਹੈ। ਕਰਤੇ ਨੇ ਆਪਣੀ ਕੁਦਰਤ ਪੈਦਾ ਕੀਤੀ ਹੈ ਅਤੇ ਕੁਦਰਤ ਦੇ ਵਿੱਚ ਨਿਰੰਤਰ ਵਸਿਆ ਵੀ ਹੋਇਆ ਹੈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਿਪਾਲਾ। ਇਹ ਜਿੰਨੇ ਵੀ ਦਿਸਦੇ ਅਤੇ ਅਣਦਿਸਦੇ ਜੀ ਹਨ, ਇਹ ਸਾਰੇ ਦਇਆਵਾਨ ਰੱਬ ਜੀ ਤੇਰੇ ਹੀ ਪੈਦਾ ਕੀਤੇ ਹੋਏ ਨੇ। ਤੇਰੇ ਬਾਅਦ ਕੋਈ ਵੀ ਨਹੀਂ ਹੈ, ਤੇਥੋਂ ਬਾਹਰ ਕੋਈ ਵੀ ਨਹੀਂ ਹੈ। ਚਿੰਟੀ ਅਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ ਤੂੰ ਹੀ ਹੈ, ਇਹ ਤੇਰੇ ਪੈਦਾ ਕੀਤੇ ਹੋਏ ਨੇ। ਠੀਕ ਹੈ, ਭਾਂਡਿਆਂ ਦੇ ਆਕਾਰ ਵੱਖਰੇ ਵੱਖਰੇ ਹੋ ਸਕਦੇ ਨੇ, ਭਾਂਡਿਆਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ, ਭਾਂਡਿਆਂ ਦੀ ਬਣਤਰ ਵੱਖਰੀ ਵੱਖਰੀ ਹੋ ਸਕਦੀ ਹੈ, ਬਣਾਵਟ ਵੱਖਰੀ ਵੱਖਰੀ ਹੋ ਸਕਦੀ ਹੈ। ਕਿਸੇ ਦਾ ਰੰਗ ਹੋਰ ਹੈ, ਕਿਸੇ ਦਾ ਰੰਗ ਹੋਰ ਹੈ, ਕਿਸੇ ਦਾ ਆਕਾਰ ਹੋਰ ਹੈ, ਕਿਸੇ ਦਾ ਆਕਾਰ ਹੋਰ ਹੈ। ਕੋਈ ਅਮੀਰ ਹੈ, ਕੋਈ ਗਰੀਬ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਬੋਲ ਆਉਂਦਾ ਹੈ, ਕੁਮਾਰੇ ਏਕ ਜੋ ਮਾਟੀ ਗੁੰਧੀ, ਬਹੁ ਵਿਦਵਾਨੀ ਲਾਈ। ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਕੁਮਿਆਰ ਜਿਹੜਾ ਭਾਂਡੇ ਬਣਾਉਂਦਾ, ਘੜੇ ਬਣਾਉਂਦਾ, ਕੁਮਾਰ ਵੀ ਇਹਨੂੰ ਕਹਿੰਦੇ। ਉਹਨੇ ਇੱਕੋ ਹੀ ਥਾਂ ਤੋਂ ਮਿੱਟੀ ਲਿਆਂਦੀ ਹੈ, ਇੱਕ ਥਾਂ 'ਤੇ ਮਿੱਟੀ ਗੁੰਨੀ ਹੈ, ਇੱਕ ਹੀ ਪੇੜੇ ਵਿੱਚ ਉਸਨੂੰ ਤਿਆਰ ਕੀਤਾ ਹੈ। ਲੇਕਿਨ ਜਦੋਂ ਉਸਨੇ ਘਾੜਤ ਘੜੀ ਹੈ, ਉਹਨਾਂ ਦੀ ਬਣਤਰ ਬਣਾਈ ਹੈ, ਬਣਾਵਟ ਬਣਾਈ ਹੈ, ਅਤੇ ਉਦੋਂ ਫਿਰ ਇੱਕ ਮਿੱਟੀ ਤੋਂ, ਇੱਕ ਹੀ ਘੁਮਿਆਰ ਤੋਂ ਵੱਖਰੇ ਵੱਖਰੇ ਰੂਪ ਘੜੇ ਗਏ। ਬਹੁ ਵਿਦਵਾਨੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਕੁਝ ਭਾਂਡੇ ਤਾਂ ਐਸੇ ਬਣ ਗਏ ਜਿਨ੍ਹਾਂ ਦੇ ਵਿੱਚ ਰਤਨ, ਹੀਰੇ, ਮੋਤੀ, ਜਵਾਹਰਾਤ ਰੱਖੇ ਗਏ, ਜਾਂ ਫਿਰ 36 ਪ੍ਰਕਾਰ ਦੇ ਭੋਜਨ ਪਾ ਦਿੱਤੇ ਗਏ। ਭਾਂਡਾ ਤਾਂ ਉਹੀ ਹੈ ਨਾ ਜਿਹੜਾ ਇੱਕ ਹੀ ਘੁਮਿਆਰ ਨੇ ਬਣਾਇਆ, ਅਤੇ ਕਈਆਂ ਨੂੰ ਕਾਲਾ ਰੰਗ ਕਰ ਦਿੱਤਾ, ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਵੀ ਰੱਖ ਦਿੱਤੇ ਡਰਾਉਣਾ ਜਿਹਾ ਰੂਪ। ਜਾਂ ਕੁਝ ਭਾਂਡੇ ਐਸੇ ਜਿਹੜੇ ਸਾਰਾ ਦਿਨ ਚੁੱਲ੍ਹੇ ਉੱਤੇ ਪਏ ਤਪ ਰਹੇ ਹਨ, ਇੱਕ ਹੀ ਮਿੱਟੀ ਤੋਂ ਜੀਵ ਜੰਤੂ ਉਸ ਪਰਮਾਤਮਾ ਨੇ ਪੈਦਾ ਕੀਤੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਨਿਰੰਤਰ ਵਸਿਆ ਹੋਇਆ ਅਤੇ ਸਾਰੀਆਂ ਥਾਵਾਂ 'ਤੇ ਵਸਿਆ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਿਪਾਲਾ। ਸਾਰੇ ਜੀ, ਸਾਰੇ ਜੰਤੂ, ਹੇ ਦਇਆਵਾਨ ਪਰਮਾਤਮਾ ਜੀ, ਤੇਰੇ ਹੀ ਪੈਦਾ ਕੀਤੇ ਹੋਏ ਨੇ। ਆਪਣੇ ਭਗਤਾਂ ਦੀ ਤੂੰ ਰੱਖਿਆ ਕਰਦਾ ਹੈ, ਪ੍ਰਤਿਮਾਲਨਾ ਕਰਦਾ ਹੈ। ਅਚਰਜ ਤੇਰੀ ਵਡਿਆਈ, ਤੇਰੀ ਜਿਹੜੀ ਵਡਿਆਈ ਹੈ ਨਾ, ਤੇਰੀ ਜਿਹੜੀ ਸ਼ੋਭਾ ਹੈ, ਉਹ ਆਮ ਨਹੀਂ ਹੈ ਕਿ ਜਿਸ ਦੀ ਕੋਈ ਕੀਮਤ ਹੈ, ਜਿਸ ਦਾ ਕੋਈ ਅੰਤ ਹੈ। ਤੇਰੀ ਵਡਿਆਈ, ਤੇਰੀ ਸ਼ੋਭਾ ਅਚਰਜ ਹੈ। ਅਚਰਜ ਉਹਨੂੰ ਕਹਿੰਦੇ ਆ ਜਿਸ ਵਰਗਾ ਕੋਈ ਨਾ ਹੋਵੇ,
जे अपने आप विच निरंतर वक्री ते निराली होवे। अचरज काम किया है किसी ने आप कह दें अचरज का भाव की है जिहड़ा वक्खरा नवेकला उहदे वर्गा होर कोई भी नहीं करता उहनूं कहिंदे अचरज। उहदी गल ते अचरज ही है भाव कि उहदे वर्गी होर किसी विच नहीं। तेरी जो वडियाई है गुरु अर्जन देव कहिंदे उह अचरज है। तेरी वडियाई आम नहीं है, तेरी वडियाई एक वक्री है निराली है, तेरे गुण भी निराले ही हैं। अचरज कहिंदे जो दूजे नूं अचंभित कर देवे हैरान कर देवे, जो दूजे नूं खिच पावे। करते दी कुदरत विच बहुत कुछ ऐसा हुंदा जो सानू खिच पैदा करता है, जिसनों देख के तांग उपजदी है कि ये किवें हो गया, ये तो अचरज ही है, ऐसा कुछ तो होया नहीं, कदे देखिया भी नहीं। करते ने अपनी कुदरत विच जो कुछ किया है वह अचरज ही किया है, निराला ही किया है, विलखण ही किया है। जे उन्हें घाड़त घड़ी है वह भी अचरज ही है, वह भी निराली तो निराली है। एक वर्गा दूजा जीव नहीं है, एक रुख वर्गा दूजा रुख नहीं है। जिहड़ी घड़त उहने एक वारी घड़ दित्ती है मुड़ के उहदे वर्गी दूजी नहीं, नवी ही घड़ी है, वक्खरी ही घड़ी है। कोई जीव एक दूसरे दे नाल मेल नहीं खांदा। इत्थों तक रुख दे उत्ते लगे हुए पत्ते भी एक दूजे नाल मेल नहीं खांदे। हरेक पत्ते दा रंग रूप आकार बनावट तरीका सारा कुछ बनत्र निराला ही है। गिनती तो परा हुंदे ने ना एक रुख उत्ते पत्ते, कोई पत्ता किसी नाल मेल थोड़ी खांदा। हरेक पत्ते दा रंग रूप बनतर अलग ही है, इसे करके उन्हों नित नवा कहिंदे ने। नित नवे कर्म वह करदा, नित नवी बनतर वह बनाउंदा, नित नवे उहदे कौतक हुंदे ने। रब्बी पैगंबरां ने परमात्मा दे इन्हां गुणां नूं देख के ही यह गल आखी सी, साहिब मेरा नीत नवा। वह नित है ते नवा है। आपां दुनियादारी दे विच कोई नवी वस्तु लैके आउंदे आ, कोई नवी चीज़ लैके आउंदे आ, नवा पदार्थ लैके आउंदे आ, वह नित नवा थोड़ी रहिंदा। अज नवा लिआंदा केवल अज दा दिन ही नवा रहेगा, जदों तरीक बदल जाएगी तो फिर उहनूं इह आखांगे इह कल दी है, इह परसों दी है, इक वरे दी पुरानी है, दो साल पुरानी होगी, नवा थोड़ी कुछ भी नहीं नवा। करते ने अपनी कला नित नवी ही बनाई है। तेरियां वडियाइयां अचरज ने, यही कारण है रब्बी पैगंबर कोई भगत कोई गुरमुख जन जदों उस परमात्मा दियां इन्हां वडियाइयां नूं देखदा है ते वह आखदा है क्या बात है, अचरज है तू, वाह। ऐसे बोल गुरु ग्रंथ साहिब विच आउंदे ने, वाह वाह भी आख देंदे ने, अचरज भी आखते ने, क्या बात है, ऐसे बोल बाणी विच आ जांदे ने। भगत बाणी दे सिर लेख हेठ एक बोल है, वाह वाह क्या खूब गावता है, हर का नाम मेरे मन भावता है। ये भगत कबीर साहब जी की बाणी का बोल है। कबीर कहिंदे ने मेरा मन जदों रब जी नूं गाउंदा है, मेरा मन जदों परमात्मा दी सिफत सलाह करदा है, ते मैं उहनूं फिर वाह वाह कहिंदा हां, वाह वाह। जदों लफ्ज़ मुक जाण, अखर मुक जाण, भाषा खत्म हो जाए, बोली मुक जाए, फिर एक ही बोल रह जांदा है, वाह वाह। हुण होर ते कोई अखर बचिया नहीं कहण वास्ते, होर ते कोई बोल हुण बचिया नहीं कहण वास्ते, केवल वाह ही है।
ਕਬੀਰ ਸਾਹਿਬ ਕਹਿੰਦੇ ਨੇ ਮੇਰਾ ਮਨ ਉਸ ਪਰਮਾਤਮਾ ਦੀ ਇਬਾਦਤ ਕਰਦਾ ਹੈ, ਇਸ ਕਰਕੇ ਮੈਂ ਇਸ ਨੂੰ ਵਾਹ ਵਾਹ ਆਖਦਾ ਹਾਂ। ਕਿਉਂ? ਕਿਉਂਕਿ ਖੂਬ ਗਾਵਤਾ ਹੈ, ਇਹ ਉਸ ਪਰਮਾਤਮਾ ਨੂੰ ਖੂਬ ਗਾਉਣ ਲੱਗ ਪਏ। ਗਾਉਂਦਾ ਬਣਦਾ ਉਦੋਂ ਹੀ ਹੈ ਜਦੋਂ ਕੁਝ ਚੰਗਾ ਲੱਗੇ। ਹਰ ਕਾ ਨਾਮ ਮੇਰੇ ਮਨ ਭਾਵਤਾ ਹੈ, ਕਬੀਰ ਸਾਹਿਬ ਕਹਿੰਦੇ ਰੱਬ ਜੀ ਦਾ ਜੋ ਨਾਮ ਹੈ ਉਹ ਮੇਰੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਭਾਵਤਾ ਹੈ। ਸਾਨੂੰ ਸਾਰਿਆਂ ਦੇ ਨਾਂ ਚੰਗੇ ਥੋੜ੍ਹੀ ਲੱਗਦੇ ਹਨ, ਆਪਣਿਆਂ ਦੇ ਨਾਂ ਚੰਗੇ ਲੱਗਦੇ ਨੇ। ਕੋਈ ਵਿਰੋਧੀ ਹੋਏ ਅਸੀਂ ਉਹਦਾ ਨਾਮ ਵੀ ਸੁਣਨਾ ਪਸੰਦ ਨਹੀਂ ਕਰਦੇ। ਇੱਕੋ ਇੱਕ ਹਸਤੀ ਹੈ, ਇੱਕੋ ਇੱਕ ਕਲਾ ਹੈ ਪਰਮਾਤਮਾ, ਜਿਸ ਦਾ ਨਾਮ ਸਾਰਿਆਂ ਦੇ ਮਨ ਨੂੰ ਭਾਉਂਦਾ ਹੈ, ਸਾਰਿਆਂ ਦੇ ਮਨ ਨੂੰ ਚੰਗਾ ਲੱਗਦਾ ਹੈ। ਕਬੀਰ ਕਹਿੰਦੇ ਮੇਰੇ ਮਨ ਨੂੰ ਤੇ ਰੱਬ ਜੀ ਦਾ ਨਾਮ ਬਹੁਤ ਹੀ ਭਾਉਂਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਤੇਰੀਆਂ ਵਡਿਆਈਆਂ ਖੂਬ ਨੇ, ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਨਾਮ ਨਿੱਤ ਹੀ ਧਿਆਉਂਦੇ ਹਾਂ, ਰੋਜ਼ ਹੀ ਬਿਨਾਂ ਨਾਂਗੇ ਤੋਂ। ਨਿੱਤ ਉਹਨੂੰ ਕਹਿੰਦੇ ਜਿਹੜਾ ਹਰ ਰੋਜ਼ ਬਿਨਾਂ ਨਾਂਗੇ ਤੋਂ ਅਸੀਂ ਤੈਨੂੰ ਗਾਉਂਦੇ ਹਾਂ, ਹਰ ਰੋਜ਼ ਹੀ ਗਾਉਂਦੇ ਹਾਂ, ਕਿਉਂਕਿ ਤੇਰਾ ਨਾਮ ਬੜਾ ਮਹਾਨ ਹੈ, ਤੇਰਾ ਨਾਮ ਬੜਾ ਵੱਡਾ ਹੈ। ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ। ਐਸੇ ਬੋਲਣੇ ਰੱਬ ਜੀ ਦੇ ਨਾਮ ਨੂੰ ਇੱਕ ਵਾਰੀ ਨਹੀਂ ਵਾਰ ਵਾਰ ਖੂਬ ਆਖੇ ਹੈ। ਖੂਬ ਹੈ ਤੇਰਾ ਨਾਮ, ਤੇਰਾ ਨਾਮ ਹੀ ਖੂਬ ਹੈ। ਜੋ ਸੱਤ ਹੈ, ਆਨੰਦ ਚਿੱਤ ਹੈ, ਜੋ ਸਦੀਵੀ ਹੈ, ਤੇਰਾ ਨਾਮ। ਬਾਕੀ ਦੁਨਿਆਵੀ ਜਿੰਨੇ ਵੀ ਨਾਮ ਨੇ ਇਹ ਸਾਰੇ ਕੂੜ ਹੀ ਕੂੜ ਹਨ, ਝੂਠੇ ਹੀ ਝੂਠੇ ਨੇ। ਇੱਕੋ ਨਾਮ ਹੀ ਸੱਤ ਹੈ, ਜੋ ਸਦੀਵੀ ਹੈ, ਹਰ ਵੇਲੇ ਹੈ। ਬਾਕੀ ਦੁਨੀਆਂ ਦੇ ਗੁਮਾਨੀ ਨਾਮ ਜਿਤਨੇ ਵੀ ਨੇ ਇਹ ਕੂੜ ਹਨ, ਕੂੜੇ ਹਨ, ਸਮਾਂ ਪਾ ਕੇ ਮਿੱਟ ਜਾਂਦੇ ਹਨ। ਆਪਾਂ ਦੇਖਦੇ ਹਾਂ ਵੱਡਿਆਂ ਤੋਂ ਵੱਡਿਆਂ ਦੇ ਨਾਮ ਵੀ ਇੱਕ ਦਿਨ ਮਿੱਟ ਜਾਂਦੇ ਹਨ, ਅਲੋਪ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਬੜੇ ਵੱਡੇ ਵੱਡੇ ਨਾਮ ਜਿਨ੍ਹਾਂ ਦਾ ਜ਼ਿਕਰ ਬਾਣੀ ਕਰਦੀ ਹੈ, ਉਹ ਨਾਮ ਵੀ ਮਿੱਟ ਗਏ, ਉਹ ਨਾਮ ਵੀ ਅਲੋਪ ਹੋ ਗਏ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰ ਹੀ ਕੀ ਛਾਇਆ ਕਈ ਉਸ ਲੋ ਚਲਤ ਹੈ। ਐਸੇ ਬੋਲ ਆਉਂਦੇ ਨੇ ਪਾਤਸ਼ਾਹ ਦੇ, ਵੱਡੇ ਵੱਡੇ ਛੱਤਰਧਾਰੀ, ਵੱਡੀਆਂ ਵੱਡੀਆਂ ਫੌਜਾਂ ਦੇ ਮਾਲਕ, ਵੱਡਿਆਂ ਵੱਡਿਆਂ ਅਹੁਦਿਆਂ ਅਤੇ ਰੁਤਬਿਆਂ ਦੇ ਮਾਲਕ ਵੀ ਮਿੱਟਦੇ ਨੇ, ਉਹਨਾਂ ਦੇ ਨਾਮ ਵੀ ਅਲੋਪ ਹੋ ਜਾਂਦੇ ਨੇ। ਕਿੰਨੇ ਹੁਕਮਰਾਨ ਆਏ ਇਸ ਸੰਸਾਰ 'ਤੇ, ਸਮਾਂ ਪਾ ਕੇ ਉਹ ਹੁਕਮਰਾਨ ਵੀ ਨਹੀਂ ਹੀ ਰਹੇ, ਉਹਨਾਂ ਦਾ ਨਾਮ ਵੀ ਨਹੀਂ ਰਿਹਾ ਇਸ ਜਗਤ 'ਤੇ। ਇੱਕ ਹੀ ਨਾਮ ਹੈ ਜੋ ਸਦਾ ਰਹਿੰਦਾ ਹੈ, ਜਿਸ ਨਾਮ ਨੂੰ ਬਾਣੀ ਆਖਦੀ ਹੈ ਜਪ ਮਨ ਸਤਨਾਮ, ਸਦਾ ਸਤਨਾਮ। ਇੱਕ ਸੱਚਾ ਨਾਮ ਹੈ ਇਹ ਮੇਰੇ ਮਨ, ਤੂੰ ਉਹਨੂੰ ਗਾ, ਉਹਦੀ ਸਿਫਤ ਕਰ, ਉਹਦੀ ਸਲਾਹਨਾ ਕਰ। ਸੱਚੇ ਨਾਮ ਨੂੰ ਤੂੰ ਗਾਉਂਦਾ ਰਹਿ, ਜਪਦਾ ਰਹਿ, ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ। ਇਹਦੇ ਨਾਲ ਹਲਤ ਅਤੇ ਪਲਤ, ਲੋਕ ਅਤੇ ਪਰਲੋਕ, ਇੱਥੇ ਅਤੇ ਉੱਥੇ ਮੁੱਖ ਉਜਲਾ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਮੁੱਖ ਉਜਲਾ ਕਦੋਂ ਹੁੰਦਾ? ਜਦੋਂ ਕੋਈ ਨਾਮ ਨੂੰ ਅਰਾਧਦਾ ਹੈ, ਨਾਮ ਨੂੰ ਧਿਆਉਂਦਾ ਹੈ। ਇਹ ਬੋਲ ਤੇ ਆਪਾਂ ਹੁਣੇ ਹੀ ਸੁਣਿਆ ਹੈ, ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ।
ਕਿਹੜਾ ਮੁੱਖ ਉਜਲਾ ਹੈ, ਕਿਹੜਾ ਮੁੱਖ ਪਵਿੱਤਰ ਹੈ, ਕਿਹੜਾ ਮੁੱਖ ਪਾਵਨ ਹੈ। ਸਤਿਗੁਰੂ ਕਹਿੰਦੇ ਜਿੰਨੀ ਨਾਮ ਧਿਆਇ ਹੈ, ਧਿਆਨ ਵਿੱਚ ਸੁਰਤੀ ਵਿੱਚ ਜਿਸ ਦੇ ਨਾਮ ਆ ਜਾਏ, ਜਿਸ ਦੀ ਸੁਰਤੀ ਵਿੱਚ ਨਾਮ ਆਉਂਦਾ ਹੈ ਉਹ ਮੁੱਖ ਉਜਲਾ ਹੋ ਜਾਂਦਾ ਹੈ, ਉਹ ਮੁੱਖ ਪਵਿੱਤਰ ਹੁੰਦਾ। ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਸ਼ਰਵਣ ਕੀਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਅੱਗੇ ਪਿੱਛੇ ਹਰ ਵੇਲੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਸੱਚੇ ਸਾਹਿਬ ਦੇ ਗੁਣਾਂ ਨੂੰ ਗਾਉਣ ਕਰਕੇ ਇਹ ਦਾਤ, ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ ਕਰਨਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੂਸਰਾ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ

ते प्रधान ने वावे प्रभ मत्था हर जस लिखे बेअंत सो हे से हत्था चन पुनीत पवित्र चाले प्रभ पत्था संता संग उदार सगला दुख लत्था श्लोक पावी उदोत करण हर रमरंग संजोग पूर्ण हे गोपाल दास पेटंग सफ नानक सो मुहूर्त हे की न सका पाए मुख मिति हूं बाहरे नानक सा वेल री परवान जित मिलन मिलन मिलंदड़ो मां प्री पौड़ी सा वेला कहो कौन है जित प्रभु को पाए सो मूर्त भला संजोग है जित मिले गुसाई आठ पहरा त्याय कै मन इच पुजाई वड्डा भाग सत्संग होए निव लागा पाई मन दर्शन की प्यास है नानक बल जाई श्लोक पतित पनीत गोविंद है सर्व दुख निवारण है शरण सूर भगवान है जपंत नानक हर हर हरे छड्यो हब आप लगड़ो चरणा पास नथड़ो दुख ताप नानक प्रभ पे खंदिया पौड़ी मिल लै हो दया टह पै दुआरिया रख ले हो दीन दयाल प्रमत बहु हारिया भगत वशल तेरा बिरद हर पतित उधारिया तुझ बे नाही कोय बिनो मोहे सारिया कर गहे ले हो दयाल सागर संसारिया श्लोक संत उदर दयाल आसरंग गोपाल कीर्तन है निर्मल संत संगेण ओट नानक परमेश्वर है चंदन चंदन सरद रुत मूल न मिटे काम सीतुल थी वह नानका जपंदड़ो हर नाम पौड़ी चरण कमल की ओट उदरे सगल जन सुन प्रताप गोविंद निरपो पह मन कोट न आवे मूल संचया नाम तन संजना स्यो संग पाई वड पुन आठ पह हर त्याय हर जस नित सुन श्लोक दया करनंग दुख हरनंग उचरंग नाम कीर्तन है दयाल पुरख भगवान है नानक लिपत न माया पाहे बलंदड़ी बुझ गए रखंदड़ो प्रभु आप जिन उपाय मेदनी नानक सो प्रभु जाप पौड़ी जा प्रभु पह दया न ब्या पै माया कोट अग्गा गए नास हर इक त्याया निर्मल पहे श्री जंतूरी नाया मंतन पहे संतोख पूर्ण प्रभ पाया तरे कुटुंब संग लोक कुल सवाया श्लोक गुर गोबिंद गोपाल गुर गुरपूर्ण नारायण है गुर दयाल समर्थ गुर गुरु नानक पत उदाहरण है पौजल बिखम असगाह गुर बोहित है तारियम नानक पूर करम सतगुर चरनी लग्या पौड़ी तन तन गुरदेव जिस संग हर जपे गुर कृपाल जपे ता अवगुण सब छपे पार ब्रह्म गुरदेव नीच हो उच्च थप्पे काट सिलक दुख माया कालीने अपदसे गुण गाय बेअंत रसना हर जसे श्लोक दृष्टांत एको सुनियंत एको वर्तांत एको नर हर हे नाम दान न जाचंत नानक दयाल पुरख कृपा करहे हिक सेवी हिक समला हर इक स पह अरदास नाम वखर तन संचिया नानक सच्ची रास पौड़ी प्रभ दयाल बेअंत पूर्ण इक ए हो सब किश आपे आप दूजा कहा के हो आप करो प्रभ दान आपे आप ले हो आवन जान हुक्म सब निचल तुद थे हो नानक मंगै दान कर कृपा नाम दे हो जात श्री बाणी भगता की एक ओहंकार सतगुर प्रसाद नात कछु न जानो मन माया के हाथ बेकानो रहाओ तुम कहिए तहो जगत गुरु स्वामी हम कहिए कल जुग के कामी इन पंचन मेरो मन जो बिगार्यो पल पल हर जी ते अंतर पार्यो जत देखो तत दुख की राशि अजो न पते आए निगम पै साखी गौतम नार उमापत स्वामी सीस धरन सहज भग गामी इन दूतन खल बद कर मार्यो बड़ो निलाज अजू नहीं हार्यो कह रविदास कहा कैसे की जय बिन रघुनाथ सरन काकी ली जय एक ओंकार सतनाम करता पुरख निरभौ निर्वैर अकाल मूर्त अजूनी सैभंग गुरप्रसाद राग टोटी महला चौथा कर पहला हर बिन रह न सकै मन मेरा मेरे प्रीतम प्राण है प्रभु गुरु मेल हे मेले बहर न पव जल फेरा रहाओ मेरा हीरा लोच लगी प्रभु केरी हर नैन हो हर प्रभु के हेरा सतगुर दयाल हर नाम दुराया हर पादुर हर प्रभु केरा हर रंगी हर नाम प्रभु पाया हर गोविंद हर प्रभु केरा हर हृदय मंतन मीठा लागा मुख मस्तक भाग चंगेरा लोभ विकार जिना मन लागा हर विसरिया पुरख चंगेरा ओए मनमुख मूड अज्ञानी कही है तिन मस्तक भाग मंदेरा विवेक बुद्ध सतगुर ते पाई गुर ज्ञान गुरु प्रभु केरा जन नानक नाम गुरु ते पाया तुर मस्तक भाग लखेरा
ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੋ ਤੇਰੋ ਅਵਨਾ ਕਾਹੂ ਤਾਨੀ ਐਸੋ ਅਮਰ ਮਿਲਾਇਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜ ਜਾਰੀ ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸੁਆਦ ਲੋ ਮੋਹਿਓ ਤਿੰਨ ਪ੍ਰਭੇ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਹ ਇੱਕ ਮੋਹਤ ਨਾ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਓ ਧਾਵਤ ਕੋ ਧਾਵੇ ਬਹੁ ਭਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨ ਇਸ ਨਾਨਾ ਕੀਓ ਇੱਕ ਨਿਮਿਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਤ ਮਤ ਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ ਸੁਣੇ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉ ਮ੍ਰਿਤਕ ਉਡਾਇਆ ਰਹਾਉ ਧਾਏ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਹੀ ਸੰਤਨ ਸੇਵਾ ਕੀਤੀ ਕਾਜ ਨ ਆਇਆ ਕਰ ਅਪਰਨ ਸਵਾਰੀ ਸੇ ਜਾ ਕਾਮਨ ਥਾਟ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਪਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋਹ ਮੂਸਲ ਹੇ ਛਰਾਇਆ ਖੇਦ ਭਇਓ ਬੇਗਾਰੀ ਨਿਆਈ ਕਰਕੇ ਕਾਮਨਾ ਆਇਆ ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੇ ਪਾਵੋ ਮਸਤਕ ਲੈ ਲੇ ਲਾਵੋ ਮਹਾਪਦ ਤੇ ਹੋਤ ਪੁਨੀਤ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਹਾਰੋ ਭਾਵੋ ਜੋ ਤੂੰ ਦੇਹ ਤੇਹੀ ਇਹੋ ਤ੍ਰਿਪਤੈ ਅਨਨਾ ਕਤੂ ਧਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗੋ ਰੇਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਵਤਾ ਪ੍ਰਭ ਆਪਣਾ ਲਹੀ ਹੈ ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗਨਾ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗੋ ਤਰਵਰ ਕੀ ਛਾਮ ਧਾਏ ਤਾਏ ਬਹੁ ਬਿਦ ਕੋ ਧਾਵੈ ਸਗੋ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤਰੇਨ ਮਾਗੋ ਮੇਰੋ ਮਨ ਬਾਵੈ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨਹੇ ਸਾਧਾਰੈ ਜੀ ਪ੍ਰਾਣ ਸੁਖ ਇਸ ਮਨ ਕੋ ਬਰਤਨ ਇਹ ਹਮਾਰੈ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ ਹੈ ਨਾਮ ਸਿਖਾਏ ਸਦਾ ਮੇਰਾ ਸੰਗ ਹਰਨਾ ਨਾਮ ਮੋਕੋ ਨਿਸਤਾਰੈ ਵਿਖੈ ਬਿਲਾਸ ਕਹੀਤ ਬਹੁ ਤੇਰੇ ਚਰਨਾ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰ ਹੈ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਵ ਮਿੱਟੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾ ਊਹਾਂ ਲੋਗ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਸੁਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵ ਨ ਕਰਨੈ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਨਾ ਸੂਜੈ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟੇ ਹਮ ਨਿਰਗੁਣ ਲੇ ਹੋ ਉਬਾਰੀ ਸਦ ਬਖਸੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇ ਹੋ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਂਧ ਸਹਿਜ
रहस मन उपजो सगले दुख पलायन रहाओ जो मांगे सोई सोई पावे सेव हर के चरण रसायन जन्म मरण तुहु ते छूटे पवजो जगत तरायण खोजत खोज तत बिचार्यो दास गोविंद परायण अबनासी खेम चाहे हे जे नानक सदा सिमर नारायण टोडी महला पंजवा निंदक गुर कृपा ते हाट्यो पाव ब्रह्म प्रभ पह दयाला शिव कै बाण सिर काट्यो रहाओ काल जाल जम जो हिन सा कै सच का पंथा थाट्यो खात खर्चत किछ निखुटत नाही राम रतन तन खाट्यो पसमा भूत हुआ खिन पीतर अपना किया पाया आगम निगम कह जन नानक सब देखै लोक सबाया टोडी महला पंजवा किरपन तन मन किल विख भरे साध संग भजन कर स्वामी ढाकन को इक हरे रहा अनक छिद्र बोहित के छुटकत थाम ना जाही करे जिसका बोहित तिस आराधे खोटे संग खरे गली सैल उठावत चाहे ओए ऊहा ही है तरे जोर सकत नाहे किश नानक किश नाही प्रभ राखो शरण परे टोडी महला पंजवा हर के चरण कमल मन त्याओ काठ कुठार पित बात हंता उखद हर को नाव रहाओ तीने ताप निवारण हारा दुख हंता सुख रास ताको बिघन न को लागे जाकी प्रभ आगे अरदास संत प्रसाद वैद नारायण करुण कारण प्रभ एक बाल बुद्ध पूर्ण सुखदाता नानक हर हर टेक टोडी महला पंजवा हरे हरे नाम सदा सद जाप तार अनुग्रह अपना पा ब्रह्म स्वामी स्वस्ति की नहीं आप रहाओ जिसके से फिर तिन ही संभाले बिन से शोक संताप हाथ दे राखे जने अपने हर होए माई बाप जिए जंत होए मेहरबाना दया तारी हर नाथ नानक शरण परे दुख भंजन जाका बड प्रताप टोडी महला पंजवा स्वामी सन परयो दरबारे कोट अपराध खंडन के दाते तुझ बिन कौन उधारे रहाओ खोजत खोजत बहु प्रकारे सर्व अर्थ बिचारे साध संग परम गत पाईए माया रच बंद हारे चरण कमल संग प्रीत मन लागी सुरंद जन मिले प्यारे नानक आनंद करे हर जप जप सगले रोग निवारे टोडी महला पंजवा कर तीजा चौप दे एक ओंकार सतगुर प्रसाद हाँ हाँ लपट्यो रे मूढ़े कछुना थोरी तेरो नहीं सो जानी मोरी रहाओ आपन राम ना चीनो खिनुआ जो पराई सो अपनी मनुआ नाम संगी सो मन ना बसायो छोड़ जाहे बाहु चित लायो सो संचो जित भूख तिसायो अमृत नाम तो सा नहीं पायो काम क्रोध मोह कूप परया गुरप्रसाद नानक को तरया टोडी महला पंजवा हमारा एक है हरी हरी आन अवर स्न्यान ना करी रहा वड्डा पाग और अपना पायो गुर मोको हर नाम दृढ़ायो हर हर जाप ताप व्रत नेमा हर हर त्याग कुसो सब खेमा आचार व्यवहार जात हर गुनिया महा आनंद कीर्तन हर सुनिया कोह नानक जिन ठाकुर पाया सब किश जिसके ग्रह मह आया टोडी महला पंजवा घर चौथा तुप दे एक ओंकार सतगुर प्रसाद रूड़ो मन हर रंगो लोड़ा गाली हर निहो न होए रहा हो टूटे दी दर्शन कारण बीथी बीथी पेखा गुर मिल परम गवाया है यह बुद्ध पाई मैं साधु कन्हो लेख लिखियो तुर माथा हे वेद नानक हर नैन अलोए टोडी महला पंजवा गर्भ गहलड़ो मूडड़ो हियो रे हियो महराजरी मायो डिहर न्याई मोहे फाक्यो रे रहाओ कणो कणो कणो सद लोड़ा बिन लहणे कैठे पायो रे महराज रो गाथू बाहू स्यों लुबड़ो नेह भागड़ो पाहे संजोयो रे सुन मन सीख साधु जन सगलो थारे सगले प्राचत प्राचत मिट्यो रे जाको लहणो महराज गिरी गाठड़ियो जन नानक गर्भास ना पौड़ियो रे टोडी महला पंजवा घर पंजवान तुप दे एक ओ अंकार सतगुर प्रसाद ऐसो गुण मेरो प्रभ जी कीन पंच दोख अर अहंग रोग एह तांते सगल धूर कीन रहा बंधन तोर छोर बिख्या ते गुर को शब्द मेरा हीरा दीन रूप अनूप मोरो कछ ना बिचार्यो प्रेम गहयो मोहे हर गुण हर रंग पीन पेख्यो लालन पाठ बीच खोए आनंद चित्ता हरखे पतीन तिसही को गृह सोई प्रभ नानक सो ठाकुर तिसही को तीन टोडी महला पंजवा माई मेरे मन की प्रीत एही कर्म धर्म जप एही राम नाम निर्मल हरीत रहाओ
ਪ੍ਰਾਨ ਆਧਾਰ ਜੀਵਨ ਤਨ ਮੋਰੈ ਦਾਸਨ ਦੇਖਨ ਕੋ ਦਰਸਨ ਪ੍ਰਭਨੀਤ ਬਾਟ ਕਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਹਿ ਮਨ ਨਿਰਮਲ ਕਰ ਕਿਰਪਾ ਆਪਣੇ ਘਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਾਹੀ ਨਿਮਿਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋ ਹੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਤਨ ਮੇਰਾ ਅੰਮ੍ਰਿਤ ਦ੍ਰਿਸ਼ਟ ਧਾਰੁ ਪ੍ਰਭ ਮਾਨ ਆਠ ਪਹਿ ਰਸਨਾ ਗੁਣ ਗਾਵੈ ਜਸ ਪੂਰੇ ਅਗਾਵੇ ਸਮਰਥ ਕਾਨ ਤੇਰੀ ਸਰਨ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਤੇ ਸਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬਹੁ ਨ ਮਰਤੇ ਝੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾ ਬ੍ਰਹਮ ਸੁਖਦਾਤੇ ਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਦਾਸ ਸ਼ਾਂਤ ਸਹਿਜ ਸੁਖ ਮਨ ਉਪਜਿਓ ਕੋਟ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀਏ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ ਰਿੱਧ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਦਾ ਆਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਣਪ ਬਹੁ ਚਤੁਰਾਈ ਦੋਇ ਕਰ ਜੋੜ ਸਾਧਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹੋ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਜੇ ਜਨ ਨਾਨਕ ਸਿਮਰਨ ਦਹਿਨ ਭੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁਤ ਬਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਰ ਭੈ ਸਾਚ ਰੰਗ ਰਾਤੇ ਜਨ ਮਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹੈ ਨਾਮ ਚਿਤਾਰਾ ਸਹਿਜ ਆਨੰਦ ਹੋਵੈ ਦਿਨ ਰਾਤੀ ਅਕੁਲ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਬਟਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਕਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨ ਮਰਨ ਕਾਟੇ ਗੁਰ ਬਚਨੀ ਬੋਹ ਨਾ ਸੰਕਟ ਦੁਆਰਾ ਨਾਨਕ ਸਰਨ ਕਹੀ ਸਵਾਮੀ ਕੀ ਪੁਨਹੇ ਪੁਨਹੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਸਿਮ੍ਰਿਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਸ ਹੈ ਸਿਮ੍ਰਿਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਕਹੀ ਸੁਖ ਸਾਗ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਨ ਹਿਰਦੈ ਉਰਧਾਰੇ ਸਿਮਰ ਸਵਾਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਕੀਤ ਤਦ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਪਾਰੇ ਜੋ ਜਨ ਪਹ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਤ ਪ੍ਰਭ ਗਾਈ ਰਹਾ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਰੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਛਪਾਇਓ ਰਹਾ ਪੰਡਿਤ ਹੋਇ ਕੈ ਵੇਦ ਵਖਾਨੈ ਮੂਰਖ ਨਾਮ ਦਿਓ ਰਾਮ ਹੇ ਜਾਨੈ
कौन को कलंक रहो राम नाम लेत ही पतत पवित पै राम कहत ही रहाओ। राम संग नाम देव जन को प्रतिज्ञा आई एकादशी व्रत रह काहे को तीर्थ जाई। भरत नाम देव सुकृत सुमत पै गुरमत राम कह को न वैकुंठ गए। तीन छंदे खेले अच्छा रहाओ कुंभार के कर हांडी आछै राजा के कर सांडी गो। बामन के कर रांडी आछै रांडी सांडी हांडी गो। बाणिये के कर हींग आछै पैसर माथे सींग गो। देवल मदे लीग आछै लीग सीग हीग गो। तेली कह कर तेल आछै जंगल मदे बेल गो। माली के कर केले आछै गेल बेल तेल गो। संता मदे गोबिंद आछै गोकल मदे श्याम गो। नामे मदे राम आछै राम श्याम गोबिंद गो। राग बैराड़ी महला चौथा घर पहला तुप दे एक ओ अहंकार सतगुर प्रसाद। सुन मन अकथ कथा हर नाम रिद्ध बुद्ध सिद्ध सुख पावे पाज गुरमत हर राम राम रहाओ। नाना ख्यान पुराण जस उत्तम खट दर्शन गावे राम। शंकर करोड़ ते तीस्ति आयो नहीं जान्यो हर मरमाम। सुर नर गण गंधर्व जस गावे सब गावत जेत उपाम। नानक कृपा करी हर जिन को ते संत भले हर राम। बैराड़ी महला चौथा मन मेरे संत जना जस गायो। हर हर रतन रतन हर नीको गुर सतगुरे दान दिवायो। रहाओ तिस जन को मन तन सब देवो जिन हर हर नाम सुनायो। तन माया संपै तिस देवो जिन हर मीत मिलायो। खिन किंचित कृपा करी जगदीसर तब हर हर हर जस गत्यायो। जन नानक को हर पेटे स्वामी दुख हो मैं रोग गवायो। बैराड़ी महला चौथा हरे जन राम नाम गुण गावै। जे कोई निंद करे हर जन की अपना गुण ना गवावै। रहा जो किश करे सो आपे स्वामी हर आपे कार कमावै। हर आपे ही मत देवै स्वामी हर आपे बोल बुलावै। हर आपे पंच तत् विस्थारा विच धातु पंच आपे पावै। जन नानक सतगुर मेले आपे हर आपे झगर चुकावै। बैराड़ी महला चौथा जप मन राम नाम निस्तारा। कोट कोट अंतर के पाप सब खोवे हर पव जल पार उतारा। रहाओ काया नगर बस्त हर स्वामी हर निर्भो निर्वैर निरंकारा। हर निकट बस्त कछ नदर न आवे हर लादा गुर विचारा। हरे आपे साहो सराफ रतन हीरा हरे आपे किया पासारा। नानक जिस कृपा करे सो हर नाम विहजे सो साहो सच्चा भणजारा। बैराड़ी महला चौथा जप मन हरे निरंजन निरंकारा। सदा सदा हर धिया सुखदाता जाका अंतु न पारा वारा। रहा अगन कुंट मह उर्द लिवला गह राख उदर मंझारा। सो ऐसा हर सेव हो मेरे मन हर अंत छिड़ा बनहारा। जाका हृदय बसया मेरा हर हर तिस जन को करो नमस्कारा। हर कृपा ते पाई हर जप नानक नाम अधारा। बैराड़ी महला चौथा जापे मन हर हर नाम नित्य आए। जो इच्छे सोई फल पावे फिरे दुख न लागे आए। रहा सो जप सो तप सा व्रत पूजा जित हर सिंह प्रीत लगाए। बिन हर प्रीत होर प्रीत ए सब झूठी एक खिन मह बिसरे सब जाए। तू बे अंत सर्व कल पूरा किछ कीमत कहीं न जाए। नानक शरण तुम्हारी हर जीव पावै तिवै छडाए। राग बैराड़ी महला पंजवा घर पहला एक ओंकार सतगुर प्रसाद। संत जना मिले हर जस गायो कोट जन के दुख गवायो। रहा जो चाहत सोई मन पायो कर कृपा हर नाम देवायो। सर्व सुख हर नाम वडाई गुर प्रसाद नानक मत पाई। राग तिलंग महला पहला घर पहला एक ओंकार सतनाम। करता पुरख निर्भो निर्वैर अकाल मूरत अजूनी सैभंग गुर प्रसाद। यक अर्ज गुफ तम पेस तो दर गोस कुन करतार। हक्का कबीर करीम तू बेऐब परवदगार। दुनिया मुकामे फानी तहकीक दिल दानी। ममसर मुए अजराइल गिरफ्ते दिल हेच न दानी। रहा जन पिसर पदर बिरादरा कसनेस दस तंगीर। आखर बे हफ्तों कसना दारद चू सबत तकबीर। सब रोज गस्तम दर हवा कर देम बदी ख्याल। गाहे न नेकी कार करदम मम ईच नी अहवाल। बद बखत हम चो बखील गाफिल बे नजर बेबाक। नानक बगो यद जन तुरा तेरे चाकरा पा खाक। तिलंग महला पहला घर दूजा एक ओ अंकार सतगुर प्रसाद।
ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਰ ਮਿਰਗੈ ਹਰਣਾ ਸਰਬ ਸਰੀਰੀ ਚਰਣਾ ਚੰਦਨ ਭਗਤ ਜੋਤ ਇਨੇ ਹੀ ਸਰਬੇ ਪਲ ਮਲ ਕਰਣਾ ਕੇ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰਾ ਨਾਮ ਨਿਵੇ ਰਹਿ ਲਾਏ ਨਾਨਕ ਤਿੰਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਹਿਜਾ ਜਾਏ ਹਉ ਕੁਰਬਾਨ ਹੈ ਜਾਓ ਮਿਹਰਬਾਨਾ ਹਉ ਕੁਰਬਾਨ ਹੈ ਜਾਓ ਹਉ ਕੁਰਬਾਨ ਹੈ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੂੰ ਸਤਿ ਕੁਰਬਾਨ ਹੈ ਜਾਓ ਰਹਾਉ ਕਾਇਆ ਰੰਗਣ ਜੇ ਥੀਐ ਪਾਈਐ ਨਾਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਟੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਮਣ ਕੰਤੈ ਭਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਇਹ ਆਨਣ ਯੇ ਮਾਨਣਾ ਕਾਇ ਕਰੇ ਹੈ ਆਪਣਾ ਕਰਹ ਰੰਗੋ ਕੀ ਨਾ ਮਾਣੇ ਹੈ ਸੋ ਨੇੜੇ ਤਨ ਕਮਲੀਏ ਬਾਹਰ ਕਿਆ ਟੂਟੇ ਹੈ ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਤਾ ਸੋਹਾ ਗੰਜਾਣੀਆ ਲਾਗੀ ਜਾ ਸੋ ਧਰੇ ਪਿਆਰੋ ਇਹ ਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇਨੀ ਬਾਤੀ ਸੋਹ ਪਾਈਐ ਨਾਹੀ ਭਈ ਕਾਮਣ ਇਆਣੀ ਜਾ ਪੁੱਛੋ ਸੋ ਹਾਗਣੀ ਵਾਹ ਕਿਨੀ ਬਾਤੀ ਸੋਹ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਆ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸੋਹ ਕਹਿ ਸੋ ਕੀ ਜੈ ਤਨ ਮਨੋ ਦੀਜੈ ਐਸਾ ਪਰ ਮਲੁ ਲਾਈਐ ਏਵ ਕਹਿ ਸੋਹਾਗਣੀ ਭੈਣੇ ਇਨੀ ਬਾਤੀ ਸੋਹ ਪਾਈਐ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤੁਰਾਈ ਸੋਹ ਨਦ ਕਰ ਦੇਖੈ ਸੋਧ ਨੂੰ ਦੇਖੈ ਕਾਮਣ ਨਉ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭਰਾਈ ਐਸਾ ਰੰਗਰਾਤੀ ਸਹਿਜ ਕੀ ਮਾਤੀ ਇਹਨੇ ਸਭਾਏ ਸਮਾਣੀ ਸੁੰਦਰ ਸਾ ਇਸ ਰੂਪ ਵਿੱਚ ਖਣ ਕਹੀਐ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ ਪਾਪ ਕੀ ਜੰਗ ਲੈ ਕਾਬਲ ਹੋ ਤਾਇਆ ਜੋਰੀ ਮੰਗੈ ਦਾਨ ਵੇ ਲਾ ਲੋ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾ ਲੋ ਕਾਜਿਆ ਬਾਹਮਣਾ ਕੀ ਗਲ ਥੱਕੀ ਅਗਤ ਪੜੈ ਸੈਤਾਨ ਵੇ ਲਾ ਲੋ ਮੁਸਲਮਾਨਿਆ ਪੜ੍ਹੇ ਕਤੇਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾ ਲੋ ਜਾਤ ਸਨਾਤੀ ਹੋਰ ਹਿਦ ਬਾਣੀਆ ਇਹ ਪੀ ਲੇਖੈ ਲਾਏ ਵੇ ਲਾ ਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋ ਸੀ ਦੋ ਸਤਾਨ ਸਮਾਲ ਸੀ ਬੋਲਾ ਆਵਨ ਅਠਤਰਾ ਜਾਨ ਸਤਾਨ ਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾ ਲਾਹੇ ਹੋ ਸੱਚ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹੋ ਗਰੀ ਰਹਾਓ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨਿਹਵ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਵਲਵੰਚ ਕਰ ਝੂਠ ਤਬ ਜਾਣੈ ਜਗ ਮਿਤ ਜਿਤਿਆ ਐਸਾ ਬਾਜੀ ਸਹਿਸਾ ਉਹਨਾਂ ਚਿ ਤਹਿਰ ਨਾਮਾ ਖਿਨ ਮਹਿ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾ ਸਾ ਵੇਲਾ ਚਿਤਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੇ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜ਼ਮੀਨ ਦਰਖਤ ਆਪ ਪੈਦਾਏ ਸੁਖਦਾਏ ਬੰਦੇ ਚਸਮ ਦੀ ਦੰਗ ਫਨਾਏ ਦੁਨੀਆ ਮੁਰਦਾਰ ਖੁਰਦੀ ਖੁਰਦਨੀ ਗਾਫਲ ਹਵਾਏ ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਪੱਖੋ ਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਬਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ ਜਬ ਅਜਰਾਈਲ ਬਸਤਨੀ ਤਬ ਚੇ ਕਾਰੇ ਬਿਦਾਏ ਹਵਾਲ ਮਾਲੂਮ ਕਰਦਮ ਪਾਕ ਅਲਾਹ
ਭੁੱਗੋ ਨਾਨਕ ਦਾ ਨਾਨਕ ਅਰਦਾਸ ਦੇ ਪੇਸ ਦਰਵੇਸ ਬੰਦਾ ਹੈ ਤੇ ਲੰਘ ਕਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਆਪਾਰ ਜੋ ਤੁਧ ਸੇਵੇ ਤਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣਿਦਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਕੀ ਬਾਝੋ ਧੂਰ ਤੇ ਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੈ ਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਚੁਰ ਘਟ ਮਹਿਸਾਹ ਤੂੰ ਸਮਰਥ ਅਕਥ ਅਗੋਚਰ ਜੀਓ ਪੈਂਡੋ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਹੈ ਤੇ ਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮੈਂ ਆਹੇ ਥਾਪ ਉਹ ਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅਲਹੇ ਮਿਹਰਬਾਨ ਖੁਦਾਏ ਦਿਨ ਸੁ ਰਹਿਣ ਜੇ ਤੁਧ ਅਰਾਧੇ ਸੋ ਕਿਉ ਦੋ ਜਿਕ ਜਾਏ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਹਿ ਉਸ ਕੇ ਸਗਲ ਆਫੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਓ ਗੁਰ ਮਿਲ ਨਾਨਕ ਬੂਝਿਆ ਸਦਾ ਇੱਕ ਸੁਗਾਓ ਤੇ ਲੰਗ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹਬਤੇ ਮਨ ਤਨ ਬਸੈ ਸੱਚ ਸਾਹਾ ਬੰਦੀ ਮੋਚ ਰਹਾ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਮ ਖਾਲਕ ਨਾਨਕ ਤੇਰੀ ਟੇਕ ਤੇ ਲੰਘ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸ ਰਾਇਸਾ ਪਿਆਰੇ ਘਰ ਰਾਇਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤੋ ਨ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰੈਣ ਵਿਹਾਣੀ ਪਛੋਤਾਵਾ ਨਾ ਮਿਲੈ ਜਬ ਚੁੱਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈਗੀ ਵਾਰੀ ਕੰਤ ਲਿਆ ਸੋ ਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੈ ਨਾ ਆਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸੋਹਰਾਵਿਆ ਤਿਨ ਪੁੱਛੋਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮਿਲ ਨਾ ਹੋਈ ਧਾਤ ਮਿਲੈ ਫੁਨ ਧਾਤ ਕਉ ਲਿਵ ਲਵੈ ਕਉ ਤਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੈ ਮੋਸਕ ਕਾ ਤਵ ਫੂਲ ਪਛਾਣੈ ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੈ ਤੇ ਲੰਘ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਐ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਗੁਰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰੇ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖੇ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹੈ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਹਰ ਸੀਤੀ ਪਿਰ ਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹਿ ਪੈਨ ਆਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏਂਦੇ ਤਿਨ ਦਰਸ਼ਨ ਦੀਜੈ ਹਮ ਤਿਨਕੇ ਚਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ
ਹਰ ਹਰਕਤ ਨਾ ਚੇਤਿਓ ਜਮ ਪਕੜ ਚਲਾ ਯਾ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤਿਨ ਜਮ ਨੀਰ ਨਾ ਆਵੇ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲਿਆ ਮਾਣੈ ਸਤਿਗੁਰ ਦਾਤਾ ਆਖਿਆ ਤੁਸ ਕਰੇ ਪਸਾਓ ਹਉ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਓ ਸੋ ਧਨ ਗੁਰੂ ਸਾ ਵਾਸ ਹੈ ਹਰ ਦੇ ਸਨੇਹਾ ਹੋ ਵੇਖ ਵੇਖ ਗੁਰ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖਿਆ ਕਹੋ ਕਿਤ ਵਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਣੇ ਹੋ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੂੰ ਦਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ ਤਿਲੰਗ ਮਹੱਲਾ ਨਾਵਾ ਕਾਫੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੇਤ ਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿੰਨ ਛਿੰਨਿਓ ਬੇਹਾਤ ਹੈ ਫੂਟੈ ਕੱਟ ਜਿਉ ਪਾਨੀ ਰਹਾਓ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤਿਲੰਗ ਮਹੱਲਾ ਨਾਵਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਾਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਬਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਥ ਧਨ ਰਾਜ ਸਿਉਂਤ ਨੇਹ ਲਗਾਇਓ ਕਾਲ ਫਾਸ ਜਬ ਗਲ ਪਰੀ ਪਰ ਸਭ ਭਰੇ ਭਇਓ ਪਰਾਇਓ ਜਾਨ ਬੂਝ ਕਹਿ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਕੁਚਿਓ ਨਹੀਂ ਨਹਿ ਗਰਭ ਨਿਵਾਰਿਓ ਜੇ ਬਿਧ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗਹੋ ਪ੍ਰਭ ਸਰਨਾਈ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰੇ ਪਰੇ ਸਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਜਾ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਵ ਤੂੰ ਦੇਹੰਦ ਤੂੰ ਪਿਸਿਆਰ ਤੂੰ ਤਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨੀਕੀ ਤੇਰੀ ਬਿਗਾਰੀ ਅਲੇ ਤੇਰਾ ਨਾਉ ਰਹਾਓ ਕੁਜਾ ਅਮਦ ਕੁਜਾ ਰਫਤੀ ਕੁਜਾ ਮੇਰਵੀ ਦੁਆਰਿਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਿਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਣੀ ਪਾਤਸਾਹ ਸਾਵਲੇ ਬਰਨਾ ਅਸ ਪਤ ਗਜ ਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੁਧੈ ਕੋ ਜਾਵ ਹੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਹੋ ਜਪ ਹੋ ਤਾਂ ਏ ਕੋ ਨਾਮ ਅਵਰ ਨਿਰਾ ਫੁਲਕਾਮਾ ਰਹਾਓ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥਿਆ ਇਨ ਬਿਦ ਅੰਮ੍ਰਿਤ ਪਾਵ ਹੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਰਾਹ ਸਾਹਿਬ ਰਵਤ ਰਹਿ ਕਹਿ ਜਾਵੇ ਤੁਮ ਸਰ ਅਵਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੋ ਸਦਾ ਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵ ਹੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ
जल थल मही अल रब रहे आ सोए, हम नहीं चंगे बुरा नहीं कोए, प्रणवत नानक उतारे सोए। सूही महला पहला कर सेवा एक ओहंकार, सतगुर प्रसाद ओजल कह चिलकणा कोटम कालरी मस, तोतिया जूठा उतरै जे सो धोवा तिस, सजन से ही नाल मैं चलदिया नाल चलन, जिथै लिखा मंगिया तिथै खड़े दिसन, रहो कोठे मंडप माड़िया पास आहो, चितवी आहा टठिया कमना आवनी, विछो सखड़िया आहा बग्गा बग्गे कपड़े तीर्थ मंज बसन, कुट कुट जिया खावणे बग्गे ना कहियन, सिमल रुख शरीर मैं मैजन देख भुलन, से फल कमना आवनी ते गुण मैं तन हन, अंदलै भार उठाया डूगर बाट बहुत, अखी लोड़ी ना लाह हो चलंगा कित, चाकरिया चंगिया या अवर स्याणप कित, नानक नाम संभाल तू बद्दा छुटे बद्दा छुटे जित, सूही महला पहला जप तव का बंद बेड़ला, जित लंघे बहेला, ना सरवर ना उछलै सा पंथ सहेला, तेरा एको नाम मंजीठड़ा, रता मेरा चोला सदरंग ढोला, रहा साजन चले प्यारिया क्यों मेला होई, जे गुण होवे गंठड़िया मेले गा सोई, मिलया होए न विछड़िया विछड़िया जे मिलया होई, आवा गुण निवारिया है साचा सोई, हूं मैं मारने वारिया सीता है चोला, गुरबचनी फल पाया सह के अमृत बोला, नानक कह से है सहेली हो सहो खरो सहो खरा प्यारा, हम सह केरिया दासिया साचा खसम हमारा, सूही महला पहला जिनको पांडा पाओ तिना सवार सी, सुखी कृ पसाओ दुख विसार सी, सहसा मूले ना हे सर परतार सी, तिना मिलिया गुराए जिनको लिखिया, अमृत हर का नाव देवै दीखिया, चल हे सतगुर पाए पहे न भीख्या, जाको महल हजूर दूजे निवै किस, दर दरवाणी ना हे मूले पुछ तिस, छुट्टै ता कै बोल साहेब नर नदर, जिस कले आने आप जिस, ना ही दूजा मतै कोय, टाहे उसारे साज जाने सब सोए, नाव नानक बख्शीस नदरी करम होए। सूही महला पहला पांडा हचा सोए, जो तिस भाव सी पांडा अतमलीन, तोता हचा न होए सी, गुरु द्वारै होए सो जी पाए सी, एत द्वारै धोए हचा होए सी, मैले हचे का विचार आवरताए सी, मत को जाने जाए अगै पाए सी, जे हे कर कमाए ते हा होए सी, अमृत हर का नाव आप वरताए सी, चले आपत से उन जन्म सवार, वाजा वाए सी, मानुष क्या वेचारा ते हो लोक सुनाए सी, नानक आप निहाल सब कुल तार सी। सूही महला पहला जोगी होवे जोग वै, भोगी होवे खाए, तपिया होवे तप करे, तीर्थ मल मल नहाए, तेरा सदड़ा सुनी जै भाई, जे को बह अलाए, रहा जैसा बीजै सो लुणे, जो खट्टे सो खाए, अगै पुछना हो वही जे सन निशान है जाए, तैसो जैसा काटिया जैसी कर कमाए, जो दम चितना आया वही सो दम बिरथा जाए, हु तन वेची बै करी जे को ले विकाए, नानक कमना आया वही जित तन नाही सच्चा ना हो। सूही महला पहला कर सतवा एक ओहंकार, सतगुर प्रसाद जोग न खिंता जोग न डंडा, जोग न पसम चढ़ाइया जोग न मुंदी मूंड मंडाया, जोग न सिंही वाइया अंजन माहे निरंजन रहिया, जोग जुगत इव पाइया गली जोग न होई, एक दृष्ट कर संसार जाना जोगी कही है सोई, रहाओ जोग न बाहर मड़ी मसाणी, जोग न ताड़ी लाइया, जोग न देश से संतर पवै, जोग न तीर्थ नहिया अंजन माहे निरंजन रहिया, जोग जुगत इव पाइया सतगुर भेटै ता सहसा तूटै, तावत वरज रहिया निचर चरै सहज तुन लागै, करही परचा पाइया अंजन माहे निरंजन रहिया, जोग जुगत इव पाइया नानक जीवत्या मर रहिया, ऐसा जोग कमाइया वाजे बाजहु सिंही वाजै, तो निरपौ पद पाइया अंजन माहे निरंजन रहिया, जोग जुगत तो पाइया। सूही महला पहला कौन तरा जी कवन तुला, तेरा कवन सराफ बुलावा, कौन गुरु का पै दीखिया ले वै कह पहल पह मुल करावा, मेरे लाल जियो तेरा अंत न जाना, तू जल थल मही अल भर पुर लीना, तू आपे सर्व समाणा, रहा मन तारा जी चित तुला, तेरी सेव सराफ कमावा, घट ही पीतर सो सोह तोली इन बिद चित रहावा, आपे कंडा तो तरा जी आपे तोलन हारा, आपे देखै आपे बूझै आपे है वणजारा, अंदला नीच जात परदेसी खिन आवै, तिल जावै ताकि संगत नानक रहदा, क्यों कर मूड़ा पावै।
राग सूही महला चौथा कर पहला एक ओंकार सतगुर प्रसाद मन राम नाम आराध्या गुर शब्द गुरु गुर के सब इच्छा मन तन पूरिया सब चूका डर जम के मेरे मन गुण गावो राम नाम हर के गुरे तुठै मन प्रभु दया हर पिया रस घट के रहाओ सत संगत उत्तम सतगुर केरी गुण गावे हर प्रभ के हर कृपा तारे मेल हो सत संगत हम तो वे पग जन के राम नाम सब है राम नामा रस गुरमत रस रस के हर अमृत हर जल पाया सब लाथी तिस तिस के हमरी जात पात गुर सतगुर हम बेचो सिर गुर के जन नानक नाम प्रयो गुर चेला गुर राखो लाज जान के सूही महला चौथा हर हर नाम भजो परखोतम सब बिन से दाल दलगा पाओ जन्म मरना मिट्यो गुर शब्द हर अस्थिर सेव सुख समगा मेरे मन भजो राम नाम अत पिरगा मैं मन तन अर्प धरयो गुर आगे सिर वेच लियो मुल महंगा रहाओ नरपत राजे रंग रस मान है बिन नावे पकड़ खड़े सब कलगा धर्म राय सिर डंड लगाना फिर पछताने हत फलगा हरे राख राख जन किरम तुम्हारे शरणागत पुरख प्रत पलगा दर्शन संत दे हो सुख पावे प्रभ लोच पूर्ण जन तुमका तुम समर्थ पुरख वडे प्रभ स्वामी मोको की जय दान हर निमगा जन नानक नाम मिला सुख पावे हम नाम बिट हो सद घुमका सूही महला चौथा हरे नामा हरे रंग है हरे रंग मजीठ है रंग गट उठा हर रंग चाड़िया फिर बहु न हो भी भंग मेरे मन हर राम नाम कर रंग गुरत उठा हर उपदेश हर पेटिया राव ने संग रहा मुंद ए आनी मन मुखी फिर आवन जाना अंग हर पप चितना आयो मन दूजा पाओ सहलंग हम मैल परे दो चारिया हर राखो अंगी अंग गुर अमृत सर नवलाया सब लाथे केल विख पंग हर दीना दीन दयाल प्रभ सत संगत मेल हो संग मेरे संगत हर रंग पाया जन नानक मन तन रंग सूही महला चौथा हर हर करे नित नित कपट कमावे हिता शुद्ध न होई अंधन कर्म करे बहुत तेरे सुपना सुख न होई ज्ञानी गुर बिन भगत न होई कोरा रंग कदे न चढ़ा जे लोचा सब कोई रहाओ जप तप संजम वर्त करे पूजा मन मख रोग न जाई अंतर रोग महा अभिमाना दूजा पाए खुआई बाहर भेख बहुत चतुराए मनुआ दह दिस्तावे होमै व्यापै शब्द न चीनै फिर जूनी आवै नानक नद करे सो भूजै सो जन नाम त्याए गुर प्रसादी एको भूजै एक समाहे समाए सूही महला चौथा कर दूजा एक ओ अंकार सतगुर प्रसाद गुरमत नगरी खोज खोजाई हर हर नाम पदार्थ पाई मेरा मन हर हर सांत वसाई तिसना अगन भुजी खिन अंतर गुरे मिलिया सब भुख गवाई रहाओ हर गुण गावा जीवा मेरी माई सतगुर दयाल गुण नाम दृढ़ाई हो हर प्रभ प्यारा ढूंढ टूटाई सत संगत मिल हर रस पाई तोर मस्तक लेख लिखे हर पाई गुरु नानक तुठा मिले हर पाई सूही महला चौथा है कृपा करे मन हर रंग लाए गुरमुख हर हर नाम समाए हर रंग राता मन रंग माने सदा आनंद रह दिन राती पूरे गुर का शब्द समाणे रहाओ हर रंग को लोचा सब कोई गुरमुख रंग चुड़ूला होए मन मुख मुग्ध नर कोरा होए जे सो लोचा रंग न हो वह कोय नद करे सतगुता सतगुर पावै नानक हर रस हर रंग समावै सूही महला चौथा जहवा हर रस रही अगाए गुरमुख पीवै सहज समाए हर रस जन चाकहो जे पाई तो कत अनंत साध लुभाई रहाओ गुरमत रस राखो और तार हर रस राते रंग मुरार मन मुख हर रस चाख्या न जाए होमै करै बहुती मिलै सजाए नद करे ता हर रस पावै नानक हर रस हर गुण गावै सूही महला चौथा कर शेवा एक ओंकार सतगुर प्रसाद नीच जात हर जपते उत्तम पदवी पाए पूछो बिदर दासी सुता किसन उतरिया कर जिसो जाए हर की अकथ कथा सुनो जन पाई जित सहसा दुख भूख सब लह जाए रहाओ रविदास चमार उसत करे हर कीत निमक एक गाए पत जात उत्तम पया।

0: ਲਾਇਆ। ਜਿਹਾ ਤੂੰ ਹੁਕਮ ਕਰੇ ਤੇਹੇ ਕੁ ਕਰਮ ਕਮਾਵੈ, ਜਿਹਾ ਤੁਧ ਤੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸ੍ਰੇਸ਼ਟ, ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛੁ ਕੀਤਾ ਹੋਵੈ। ਇਕ ਨਾ ਸਤਿਗੁਰ ਮੇਰ ਤੂੰ ਬੁਝਾਵੇ, ਇਕ ਮਨਮੁਖ ਕਰੇ ਸੇ ਰੋਵੈ। ਹਰ ਕੀ ਵਡਿਆਈ ਹੋ ਆਖ ਨਾ ਸਾਕਾ, ਹੋ ਮੂਰਖ ਮੁਗਧ ਨੀ ਜਾਣ। ਜਨ ਨਾਨਕ ਕਉ ਹਰ ਬਖਸ ਲੈ ਮੇਰੇ ਸੁਆਮੀ, ਸਰਣਾਗਤ ਪਇਆ ਅਜਾਣ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ। ਸਾਂਗ ਉਤਾਰ ਥੰਮਿਓ ਪਾ ਸਾਰਾ, ਤਬ ਏਕੋ ਏਕ ਓਅੰਕਾਰਾ। ਕਵਨ ਰੂਪ ਦ੍ਰਿਸ਼ਟਿਓ ਬਿਨਾ ਸੇ, ਉਹ ਕਤ ਹੈ ਗਯੋ ਉਹ ਕਤ ਤੇ ਆਇਓ ਰਹਾਓ। ਜਲ ਤੇ ਊਠੇ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾ ਕੇ ਤੇ ਏਕੰਕਾਰਾ। ਸਹਿਜ ਕਟਾ ਮਹਿ ਏਕ ਆਕਾਸ, ਕਟ ਫੂਟੇ ਤੇ ਉਹੀ ਪ੍ਰਗਾਸ। ਭਰਮ ਲੋਭ ਮੋਹ ਮਾਇਆ ਵਿਕਾਰ, ਪ੍ਰਮ ਛੂਟੇ ਤੇ ਏਕੰਕਾਰ। ਉਹ ਅਬਿਨਾਸੀ ਬਿਨਸ ਨਾਹੀ, ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਗੁਰਪੂਰੈ ਹੋ ਮੈਂ ਮਲ ਧੋਈ, ਕਹੁ ਨਾਨਕ ਮੇਰੀ ਪਰਮਗਤ ਹੋਈ। ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਪ੍ਰਭੋ, ਏ ਤੁਜ ਬਿਨ ਦੂਜਾ ਨਾਹੀ ਕੋਹੇ। ਜੋ ਜਨ ਸੇਵੇ ਤਿਸ ਪੂਰਨ ਕਾਜ, ਤਾ ਸਪਨੇ ਕੀ ਰੱਖੋ ਲਾਜ। ਤੇਰੀ ਸਰਨ ਪੂਰਨ ਦਿਆਲਾ, ਤੁਜ ਬਿਨ ਕਵਨ ਕਰੇ ਪ੍ਰਤ ਪਾਲਾ ਰਹਾਉ। ਜਲ ਥਲ ਮਹੀ ਅਲ ਰਹੇ ਆ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਲੋਕ ਪਤੀ ਆ ਰਹਿ ਕਛੂ ਨਾ ਪਾਈਐ, ਸਾਚ ਲੱਗੈ ਤਾਂ ਹੁਮੈ ਜਾਈਐ। ਜਿਸਨੂੰ ਲਾਏ ਲੈ ਸੋ ਲਾਗੈ, ਗਿਆਨ ਰਤਨ ਅੰਤਰ ਤੇ ਸੋ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਧਿਆਏ। ਧੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹੱਲਾ ਪੰਜਵਾਂ, ਤਨ ਸੋਹਾਗਨ ਜੋ ਪ੍ਰਭੂ ਪਛਾਣੈ। ਮਾਨ ਹੁਕਮ ਤਜੈਬ ਮਾਨੈ, ਪ੍ਰੇ ਸਿਉ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਮਿਲਨ ਨੀਸਾਨੀ, ਮਨ ਤਨ ਅਰਪ ਤਜ ਤਜ ਲਾਜ ਲੋਕਾਨੀ ਰਹਾਉ। ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭਾਵੈ। ਸਾ ਸੋਹਾ ਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਬ ਰਹਿਣ ਬੇਹਾਵੈ, ਕਰਮਹੀਣ ਮਨ ਮੁਖ ਦੁਖ ਪਾਵੈ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਸ ਗੁਰ ਕੀਨਾ ਹੋ ਕਰ ਕੀ ਨਾਰ, ਦਸ ਦਾਸੀ ਕਰ ਦੀ ਨੀ ਪਧਾਰ। ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ। ਕਵਨ ਕਹਾ ਗੁਣ ਕੰਤ ਪਿਆਰੇ, ਸੁਗਣ ਸਰੂਪ ਦਿਆਲ ਮੁਰਾਰੇ ਰਹਾਓ। ਸਤ ਸਿਗਾਰ ਭਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਕੰਗਨ ਬਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੈ ਜਾਂ ਪਿਰ ਘਰੇ ਆਵੈ। ਗੁਣ ਕਾਮਣ ਕਰ ਕੰਤ ਰੀ ਜਾਇਆ, ਵਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦਿਰ ਮੇਰਾ, ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜੀਆਰਾ, ਸੇਜ ਵਿਛਾਈ ਸਰਦ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ। ਸੂਹੀ ਮਹੱਲਾ ਪੰਜਵਾਂ, ਓਮ ਕਿਉ ਹੀਓ ਮਿਲਨ ਪਵਤਾਈ। ਖੋਜਤ ਚਰਿਓ ਦੇਖੋ ਪ੍ਰੇ ਜਾਈ, ਸੁਨਤ ਸਦੇਸਰ ਪ੍ਰੇ ਗ੍ਰਹਿ ਸੇਜ ਵਿਛਾਈ। ਭ੍ਰਮ ਭ੍ਰਮ ਆਇਓ ਤੋ ਨਦਰ ਨ ਪਾਈ, ਕਿਨ ਬਿਧ ਹੀਰੋ ਧੀਰੈ ਨਿਮਾਨੋ। ਮਿਲ ਸਾਜਨ ਹੋ ਤੁਜ ਕੁਰਬਾਨੋ ਰਹਾਓ। ਏਕਾ ਸੇਜ ਵਿਛੀ ਤਨ ਕੰਤਾ, ਤਨ ਸੂਤੀ ਪਿਰ ਸਦ ਜਾਗੰਤਾ। ਪੀਓ ਮਦਰੋ ਤਨ ਮਤਵੰਤਾ, ਤਨ ਜਾਗੈ ਜੇ ਪਿਰ ਬੋਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ਼ ਸੰਤਰ ਮੈਂ ਸਗਲੇ ਝਾਗੇ। ਖਿਨ ਰਹਿ ਨਾ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ। ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਜੀ ਤਬਦ ਕਰੇ ਪਿਰ ਪਾਇਆ। ਸਗਲ ਸਿਗਾਨ ਹੁਣ ਮੁਝੇ ਸੁਹਾਇਆ, ਕਹੁ ਨਾਨਕ ਗੁਰ ਭਰਮ ਚੁਕਾਇਆ। ਜਹ ਦੇਖਾ ਤਿਹ ਪਿਰ ਹੈ ਭਾਈ, ਖੁੱਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹੇ ਨਿਰਗੁਣ ਕੇ ਦਾਤਾਰੇ। ਵੈਖਰੀ ਕਿਆ ਕਰੇ ਚਤੁਰਾਈ, ਇਹੋ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪੀਤ ਮਨ ਮੋਹ, ਤੇਰੇ ਦਾਸਨ ਕਉ ਹਮ ਬਾਰੇ। ਰਹਾਉ ਪ੍ਰਭਦਾਤਾ ਮੋਹਿ ਦੀਨ, ਪੇਖਾਰੀ ਤੁਮ ਸਦਾ ਸਦਾ ਉਪਕਾਰੇ। ਸੋ ਕਿਛੁ ਨਾਹੀ ਜੇ ਮੈਂ ਤੇ ਉਹ ਵੈ, ਮੇ ਠਾਕੁਰ ਅਗਮ ਅਪਾਰੇ। ਕਿਆ ਸੇਵਕ ਮਾਵੋ, ਕਿਆ ਕਹਿਰੀ ਜਾਵੋ, ਬਿਦ ਕਿਤ ਪਾਵੋ ਦਰ ਸਾਰੇ। ਮਿਤ ਨਹੀਂ ਪਾਈ ਅੰਤ ਨਾ ਲਹੀਐ, ਮਨ ਤਰ ਸਹਿ ਚਰਨ ਨਾਰੇ। ਪਾਵੋ ਦਾਨ ਢੀਠ ਹੋਏ ਮਾਗੋ, ਮੁਖ ਲਾਗੈ ਸੰਤ ਰੇ ਨਾਰੇ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਨ ਬਹੁਤਾ, ਮਹਿਲ ਨਾ ਪਾਵੈ ਕਹਿਤੋ ਬਹੁਤਾ। ਜੋ ਪ੍ਰੇ ਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾ ਠੀਸਾ। ਰਹਾਓ ਭੇਖ ਦਿਖਾਵੈ ਸਚ ਨਾ ਕਮਾਵੈ ਕਹਿਤੋ ਮਹਿਲੀ ਨਿਕਟ ਨ ਆਵੈ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖੇ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਣੀ ਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੂਹੀ ਮਹਲਾ ਪੰਜਵਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰੇ ਆਪਣਾ ਬੂਝੈ ਨਾ ਏਆਨਾ ਮਾਇਆ ਮੋਹ ਰੰਗ ਲਪਟਾਨਾ ਰਹਾ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਸਾਜਨਾ ਕਾ ਦਰਸਨਾ ਡੀਠਾ ਕਬੂ ਨਾ ਸਮਝਿਆ ਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਝੰਝਾਰਾ ਰਹਾ ਵਿਖੈ ਨਾਦ ਕਰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਕਤ ਅੰਧੇ ਛੋੜ ਜਾਹੇ ਝੂਠੇ ਸਭ ਧੰਦੇ ਰਹਾ ਓਹ ਨਾਨਕ ਪ੍ਰਬਖਸ ਕਰੀਜੈ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਐ ਰੇ ਨਾ ਜਿਸਹਿ ਬੁਝਾਏ ਤਿਸ ਨਾਮ ਲੈ ਨਾ ਰਹਾਉ ਸੂਹੀ ਮਹੱਲਾ ਪੰਜਵਾਂ ਕਰ ਮਹਿ ਠਾਕੁਰ ਨਦਨ ਆਵੈ ਗਲ ਮਹਿ ਪਾਹਣ ਲੈ ਲਟਕਾਵੈ ਭਰਮੇ ਭੂਲਾ ਸਾਖਤ ਫਿਰਤਾ ਨੀਰ ਬਿਰੋ ਲੈ ਖੱਪ ਖੱਪ ਮਰਦਾ ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉੱਡ ਕੋ ਡੁਬਤਾ ਗੁਨਹੇਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹਿਲ ਪੂਨ ਬਿਦਾਤਾ ਸੂਹੀ ਮਹੱਲਾ ਪੰਜਵਾ ਲਾਲ ਨਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੁਹਬ ਸੁਹਬ ਸੁਹਵੀ ਆਪਣੇ ਪ੍ਰੀਤਮ ਕੈ ਰੰਗਰਤੀ ਰਹਾਉ ਪਾਵ ਮਿਲੋ ਵੋ ਸੰਗਨੈਮ ਪਤੀਰੀ ਜਹਾਂ ਪਠਾਹੋ ਜਾਉ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇਕ ਨਿਮਕ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਣ ਤਾਣ ਅਹੰ ਬੁਧ ਹਤੀਰੀ ਸਾ ਨਾਨਕ ਸੋਹਾਗਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਣ ਧਾਰਾ ਤੁਝੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨ ਬਿਸਰੇ ਕਾਹੂ ਬੇਰਾ ਰਹਾਉ ਵੈ ਖਰੀਦ ਹੁੰਦਾ ਸਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹੇਰਾ ਕੋਟ ਦਾਸ ਜਾ ਕੈ ਦਰਬਾਰੇ ਨਿਮਿਖ ਨਿਮਿਖ ਵਸੈ ਤਿੰਨ ਨਾਲੇ ਹੁਣ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮਹਿ ਵਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤਿ ਮੀਠੀ ਵਿਲੈ ਕਾਹੂ ਨੇਤਰ ਹੋ ਡੀਠੀ ਰਹਾਉ ਤਹਿ ਗੀਤ ਨਾਦ ਖਾਰੇ ਸੰਗਾ ਊਹਾਂ ਸੰਤ ਕਹੇ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗਿ ਭਵ ਜੁਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬਿਦਾਰੇ ਜਾ ਕੀ ਧੀਰ ਕਹ ਇਸ ਮਨਹੇ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਨਨ ਨਾਨਕ ਤਿੰਨ ਤਿੰਨ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠੇ ਸਿਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਦ ਸਾਹ ਸਾਹ ਵਾਪਾਰੀ ਮਾਨਾ ਜੋ ਦੀਸੈ ਸੋ ਕਾਲ ਹੇ ਖੰਨਾ ਕੂੜੈ ਮੋਹੇ ਲਪਟੇ ਲਪਟਾਨਾ ਛੋਟ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾ ਘਟ ਘਟ ਅੰਤਰ ਤੁਮੇ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮੀ ਪੇਖ ਪੇਖ ਮਨ ਬਿਗਸਾਰੇ ਰਹਾਉ ਅਨਕ ਜੋਨ ਭਰਾਮੇ ਭਰਾਮੇ ਭਰਾਮੇ ਹਾਰੇ ਓਟ ਗਹੀ ਅਵਸਾਦ ਸੰਗਾਰੇ ਅਗਮ ਅਗੋ ਚੁਰ ਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵੜਿਆਈ ਜਾ ਕੋ ਬਿਨਸਤ ਬਾਨਾ ਕਾਏ ਹੁਸਪਨਾ ਸੋਭਤ ਨਹੀਂ ਜਾਣੈ ਚੇਤ ਪਿਵਸਥਾ ਮਹਿ ਲਪਟਾਨੈ ਰਹਾਉ ਮਹਾ ਮੋਹੇ ਮੋਹਿਓ ਗਾਵਾਰਾ ਪੇਖਤ ਪੇਖਤ ਊਟ ਸਿਧਾਰਾ ਊਚ ਤੇ ਊਚਤਾ ਕਾ ਦਰਬਾਰਾ ਕਈ ਜੰਤ ਬੇ ਨਾ ਹੈ ਓ ਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾ ਸਿਮਰ ਸਿਮਰ ਤਾਂ ਕਾਹੋ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਅਟ ਪਹਿ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪਰਮਾਨੰਦਾ ਜਾ ਕੈ ਸਿਮਰਨ ਕਛ ਭਾਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਸਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ काम क्रोध लोभ मोह तजारी दृढ़ नाम दान इसनान सुजारी कोह नानक हो तत बिचारी राम नाम जप पारे उतारी सूही महला पंजवा लोभ मोहे मगन अपराधी करण हार की सेव ना साधी पतित पावन परम नाम तुम्हारे राख ले हो मोहे निर्गुण यारे रहाओ तू दाता प्रभ अंतर जामी काची देह मानुख मानुख अभिमानी स्वाद बाद ईर्ख मद माया इन संग लाग रतन जन्म गवाया दुख भंजन जग जीवन हर राया सगल त्याग नानक सरणाया सूही महला पंजवा पेखत चाखत कहियत अंधा सुनियत सुनिय नाही निकट वास्तव को जाने दूरे पापी पाव कमाही सो केशुर कर जित छुटे प्राणी हर हर नाम जप अमृत बानी रहाओ कोर महल सदा रंग राता संग तुम्हारा कछु न जाता रखे पोचार माटी का भांडा अत को चीर मिला जम ढांडा काम क्रोध लोभ मोह बाधा महागर्त महन्य करत जाता नानक की अरदास सुनी जय डूपत पाहं प्र मेरे दी जय सूही महला पंजवा जीवत मरै बुझै प्रभ सोए ते सो जन कर्म प्राप्त होए सुन साजने उदुत तरिया मिल साधु हर नाम उच्चरिया रहाओ एक बिना दूजा नहीं जाने कट कट अंतर पा ब्रह्म पछाना जो किश करै सोई पल मानै आद अंत की कीमत जानै कहो नानक तिस जन बलिहारी जा कै हृदय वसह मुरारी सूही महला पंजवा गुर परमेश्वर करुणा हार सगो श्रेष्ठ कौ दे आधार गुर के चरण कम मन आए दुख दर्द एसो तन ते जाए रहा भव जल डूबत सतगुर काढ़ जन्म जन्म का टूटा गाढ़ गुर की सेवा करो दिन रात सुख सहज मन आवै सांत सतगुर की रेण वडभागी पावै नानक गुर कौ सत बल जावै सूही महला पंजवा गुर अपने ऊपर बल जाइए आठ पहर हर जस गाइए सिमरो सो प्रभ अपना स्वामी सकल कटा का अंतर जामी रहाओ चरण कम सिउ लागी प्रीत साची पूर्ण निर्मल रीत संत प्रसाद वसै मन माही जन्म जन्म के किलविक जाही कर कृपा प्रभु दीन दयाला नानक मांगै संत रवाला सूही महला पंजवा दर्शन देख जीवा गुर तेरा पूर्ण कर्म हो ए प्रभ मेरा एह बेनंती सुन प्रभ मेरे देह नाम करे अपने चेरे रहाओ अपनी शरण राख प्रभ दाते गुरु प्रसाद के नै विलै जाते सुनो बिनो प्रभ मेरे चीता चरण कम बसे मेरा चीता नानक एक करै अरदास विसर नाही पूरन गुण तास सूही महला पंजवा मीत साजन सुत बंध पपाई जत कत पेखो हर संग सहाई जत मेरी पाते मेरी तन हर नाम सुख सहज आनंद विश्राम रहाओ पार ब्रह्म जप पहर स्नाह कोटे आवद तिस बेत तनाहे हर चरण शरण कर गढ़ कोट हमारा काल कंटुक जम तिसना बेदारै नानक दास दा बलिहारी सेवक संत राजा राम मुरारी सूही महला पंजवा गुण गोपाल प्रभु के निदगाह अनंत बिनोद मंगल सुखताह चल सखिए प्रभ रावण जाह साध जना की सरणी पा चरणी पाह रहाओ कर बेनती जन धूर बा छाहा जन्म जन्म के किल विखलाहा मन तन प्राण जीव अर पाहा हर सिमर सिमर मान मोह कटाहा दीन दयाल करो उत्साह नानक दास हर सरण समाहा सूही महला पंजवा बैकुंठ नगर जहां संत वासा प्रभ चरण कमरिद माहे निवासा सुन मन तन तुझ सुख दिखलावो हर अनक बिंजन तुझ भोग पंजावो रहाओ अमृत नाम पुंच मन माही अचरज अचरज साता के बन्ने ना जाही लोभ मुआ तृष्णा बुझ था की पा ब्रह्म की शरण जनता की जन्म जन्म के पै मोह निवारे नानक दास प्रभ कृपा तारे सूही महला पंजवा अनक बींग दास के पर हरिया कर कृपा प्रभे अपना करिया तुम्हें छुड़ाई लियो जन अपना उर्ज परयो जाल जग सुपना रहा पर्वत दोख महा विकराला खिन मह दूर किए दयाला सोग रोग विपत भारी दूर पई जप नाम मुराई दृष्ट धार लीनो लड़लाए चरण गहे नानक शरणाए सूही महला पंजवा दीन छड़ाए दुनी जो लाए दुही सराई खुनामी कहाए जो तिस भावै सो परवान अपनी कुदरत आपे जान रहाओ सच्चा धर्म पुन भला कराए दीन कै तोसै दुनी न जाए सर्व निरंतर एको जागै जित जित लाया तित तित को लागै अगम गोचर सचो साहेब मेरा नानक बोलै बोलाया तेरा सूही महला पंजवा प्रातः काल हर नाम ओचारी ईद ऊद की ओट सवारी ਸਦਾ ਸਦਾ ਜਪਿਆ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਰਹਾ ਪ੍ਰਭ ਅਬਿਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵੇ ਥਾਓ ਸੋ ਸਾਹੋ ਸੇਵ ਜਿਤ ਤੋੜਨਾ ਆਵੈ ਖਾਤ ਖਰਚਿਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾਂ ਗੁਰ ਪੂਰੇ ਜਾ ਭੈ ਦਿਆਲ ਦੁਖ ਵਿੰਸੇ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਵਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣੇ ਆਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰਿ ਹਰਿ ਨਾਮ ਅਚਰਜ ਪ੍ਰਤਾਪ ਜਾਨਾ ਸਾ ਖੇਤੀ ਨੇ ਤਾਪ ਨਿਵੇਖ ਨਾ ਬਿਸਰੇ ਚਰਨ ਤੁਮਾਰੇ ਨਾਨਕ ਮਾਗੈ ਦਾਨ ਪਿਆਰੇ ਸੂਹੀ ਮਹੱਲਾ ਪੰਜਵਾਂ ਸੇ ਸੰਜੋ ਕਰੋ ਮੇਰੇ ਪਿਆਰੇ ਚਿਤ ਰਸਨਾ ਹਰਿ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸਹਿ ਤੇ ਸੁਨੇਰਾ ਜਨਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸੁਜਾਨਾ ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਤ੍ਰਿਸ਼ਨਾ ਧਾਰ ਤੇ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਓ ਕਰਤ ਬੇਕਾਰ ਦਉ ਕਰ ਝਾਰਤ ਰਾਮ ਰਤਨ ਰਿਤ ਨਹੀਂ ਧਾਰਤ ਭਰਨ ਪੋਖਣ ਸੰਗ ਔਤ ਬੇਹਾਨੀ ਜੈ ਜਗਦੀਸ ਕੀ ਗਤ ਨਹੀਂ ਜਾਣੀ ਸਰਨ ਸਮਰਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭੂ ਅੰਤਰ ਜਾਮੀ ਸੂਹੀ ਮਹੱਲਾ ਪੰਜਵਾਂ ਸਾਧ ਸੰਗ ਤਰੈ ਪੈਸਾ ਗੁਰੂ ਹਰਿ ਹਰਿ ਨਾਮ ਸਿਮਰ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭਿਨ ਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਓ ਜੀਵਨ ਪਦਵੀ ਹਰ ਕਾ ਨਾਉ ਮਨ ਤਨੁ ਨਿਰਮਲ ਸਾਚ ਸਵਾਉ ਆਠ ਪਹਿ ਪਾ ਭ੍ਰਮਤੇ ਆਈਐ ਪੂਰਬ ਲਿਖਤ ਹੋਏ ਤਾ ਪਾਈਐ ਸਰਨ ਪਹਿ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠਾ ਧੰਦਾ ਰਚਿਓ ਮੂੜਾ ਜਿਤ ਤੂੰ ਲਾਵੇ ਤੇਤੂ ਤਿਤ ਲੱਗਣਾ ਜਾ ਤੂੰ ਦੇਹ ਤੇਰਾ ਨਾਮ ਜਪਣਾ ਰਹਾਓ ਹਰ ਕੇ ਦਾਸ ਹਰ ਸੀਤੀ ਰਾਤੇ ਰਾਮ ਰਸਾਇਣ ਅੰਧਨ ਮਾਤੇ ਬਹ ਪੱਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਉਧਰ ਸਵਾਮੀ ਪਰ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਹਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡੋਲ ਆਇਆ ਗੁਰੂ ਧਿਆਇ ਹਰ ਚਨ ਮਨ ਚੀਨੇ ਤਾਤੇ ਕਰਤਾ ਅਸਥੁਰ ਕੀਨੇ ਰਹਾਓ ਗੁਣ ਗਾਵਤ ਅਚੁਤ ਅਵਨਾਸੀ ਤਾਤੇ ਕਾਟੀ ਜਮਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰਿ ਹਰਿ ਨਾਮ ਨਿਤ ਰਸਨ ਬਖਾਨੀ ਰਹਾ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੁਰਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਦਰਸਨ ਦੇਹੁ ਪੂਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲਾ ਜਪਨਾਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਤਿਸ ਬਿੰਦੂ ਜਾਇਓ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰਿ ਹਰਿ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾ ਨਿਰੋਆ ਨਾਨਕ ਰੱਖਾ ਆਪੇ ਹੋਆ ਸੂਹੀ ਮਹੱਲਾ ਪੰਜਵਾਂ ਦਰਸਨ ਕੋ ਲੋਚਾ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰਤਾ ਜਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਬਿਛੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨ ਪਾਈ ਅਨਕ ਜਨਮ ਬੀਤਿਨ ਭਰਮਾਈ ਕਰ ਵਾਸਨਾ ਦੇਵੈ ਦੁੱਤਰ ਮਾਈ ਦਿਨ ਰਹਿਣ ਆਪਣਾ ਕੀ ਹੈ ਪਾਈ ਕਿਸ ਦੋਸ ਨ ਦੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਣ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪੀ ਜਾ ਮਹਿ ਗੁਣ ਗਾਏ ਕਿਤਿ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਏ ਹੋ ਬਟ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਓਟ ਕਾਮਰੀ ਸੁਖ ਮਨ ਸੰਤੋਖ ਆਇਆ ਸੋ ਰਾਜ ਨਾ ਕਿਤੈ ਕਾਜ ਜਿਤੁ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਹੋ ਸੋਭਾ ਪਾਏ ਪਾਠ ਪਟੰਬਰ ਬਿਥਿਆ ਜਿਹ ਰਚ ਲੋਭਾਏ ਸਭ ਕਿਛੁ ਤੁਮਰੈ ਹਾਥ ਪ੍ਰਭਾਵ ਕਰੇ ਕਰਾਏ ਸਾਸ ਸਾਸ ਸਿਮ੍ਰਿਤ ਰਾਹ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ ਹਰਿ ਕਾ ਸੰਤ ਪ੍ਰਾਨ ਧਨ ਤਿਸ ਕਾ ਪਨਿਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ ਕੇਸਾ ਕਾ ਕਰ ਬੀਜਨਾ ਸੰਤ ਚੋਰ ਢੁਲਾਵੋ ਸੀਸ ਨਿਹਾਰੋ ਚਰਨ ਤਰ ਧੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਪਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ अमृत बचन मन में संचो बंदो बार बार चितवो मन आशा करो जन का संग मांगो नानक कहो प्रभु दया कर दास चंदा कर दास चरनी लागो सूही महला पंजवां जिन मोहे ब्रह्मंड खंड ताहू मह पाओ राख ले हो यो बिखे जियो देहो अपना नाव रहाओ जाते नाही को सुखी ताके पाछै जाओ छोड़ जाहे जो सगल को फिर लपटाओ करो कृपा करुणा पते तेरे हर गुण गाओ नानक की प्रभ बेनती साध संग समाओ राग सूही महला पंजवां कर पंजवां पड़ताल एक ओहंकार सतगुर प्रसाद प्रीत प्रीत गुरिया मोहन लाल लान ना जप मन गोबिंद एक है अवर नहीं को लेक है संत लाग मन है छाड़ दुबदा की कुरिया रहाओ निर्गुण हरिया सरगुण तरिया अनक कोठरिया पिन पिन पिन पिन करिया कीर्तन जुड़िया बहुबित फिरिया पर कोहरिया बिखना किरिया अब साधु संग परिया हर द्वारा खरिया दर्शन करिया नानक गुर मिरिया बहर ना फिरिया सूही महला पंजवा रास मंडलो कीनो आखारा सगलो साज रख्यो पासारा रहाओ बहुबिद रूप रंग आपारा पेखा खुशी भोग नहीं हारा सब रस लैत बस निरारा वर्ण चहन नाही मुख ना मासारा कहन ना जाय खेल तुहारा नानक रेण संत चन्नारा सूही महला पंजवा तो मैं आया सरनी आया परोसै आया कृपा आया जो पावै त्यो राखो स्वामी मार्ग गुरहे पठाया रहा महां दुत्तर माया जैसे पवन चुलाया सुन सुन ही डराया क्रोरो त्रम राया ग्रह अंध कूपाया पावक सगराया गही ओट साधाया नानक हरत्याया अब मैं पूरा पाया राग सूही महला पंजवां कर सेवा एक ओहंकार सतगुर प्रसाद सतगुर पास बेनंतिया मिलै नाम आधारा तुठा सच्चा पात साहो ताप गया संसारा भगता की टेक तू संता की ओट तू सच्चा सिरजनहारा रहाओ सच तेरी सामग्री सच तेरा दरबारा सच तेरे खा जीनिया सच तेरा पासारा तेरा रूप अगम है अनूप तेरा दरसारा हों कुरबानी तेरा सेवका जिन हर नाम प्यारा सबे इच्छा पूरिया जा पाया अगम पारा गुरु नानक मिलिया पा ब्रह्म तरिया चरणा को बलिहारा राग सूही महला पंजवां कर सतवा एक ओहंकार सतगुर प्रसाद तेरा पाणा तू है मना है जिसनो होए दयाला साई भक्त जो तुत पावै तू सर्व जिया प्रत पाला मेरे राम राय संता टेक तुम्हारी जो तुत पावै सो परवान मंतन तू है आधारी रहाओ तू दयाल कृपाल कृपा निध मनसा पूर्ण हारा भगत तेरे सब प्राण पत प्रीतम तू भगतन का प्यारा तू अथाह अपार अत ऊंचा कोई अवना तेरी पाते एह अरदास हमारी स्वामी वेसुर नाही सुखदाते दिन रैन सास सास गुण गावा जे स्वामी तुद पावा नाम तेरा सुख नानक मागै साहेब तू ठै पावा सूही महला पंजवा विसरहे नाही जित तू कबहू सो थान तेरा केहा आठ पहर जित तुद तिहाई निर्मल होवै देहा मेरे राम हो सो थान पालनाया खोजत खोजत पया साध संग तिन सरनाई पाया रहाओ वेद पढ़े पढ़ ब्रह्मे हर एक तिर नहीं कीमत पाई साधक सिद्ध फिरे बिललाते ते पी मोहे माई दस ओतार राजे होए वरते बाह देव अतूता तिन पी अंत ना पायो तेरा लाए थके बेपूता सहज सुख आनंद नाम रस हसंति मंगल गाया सफल दर्शन भेट्यो गुर नानक ता मन तन हर हर त्याया सूही महला पंजवा करम धर्म पाखण जो दिसहे तिन जम जगती लूटै निर्वाण कीर्तन गाहो करते का निमक सिमरत जित छूटै संत हो सागर पार उतरिया जे को बचन कमावै संतन का सो गौर प्रसादी तरिया रहाओ कोट तीर्थ मजन स्नाना इस कल मह मैल परी जै साध संग जो हर गुण गावै सो निर्मल कर दी जै वेद कतेब सिमरत सब सास तिन इन पढ़िया मुक्त न होई एक अखर जो गुरमुख जापै तिसकी निर्मल सोई खत्री ब्राह्मण सूद वैस उपदेश चौहना को साजा गुरमुख नाम जपै उदरै सो कल मह कट कट नानक माजा सूही महला पंजवा जो किश करै सोई परमाने ओए राम नाम रंग राते तिनकी सुबा सबनी थाई जिनके प्रभ जिन प्रभ के चरण पराते मेरे राम हर संता जेवना कोई भगता बने आई प्रभ अपने स्यों जल थल मही हल सोई रहाओ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨੇੜ ਨਾ ਆਵੈ ਜਨਮ ਜਨਮ ਕਾ ਪਿਛੜਿਆ ਹੋਵੈ ਤਿਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਭਉ ਕਾਟੈ ਸੰਤ ਸਰਨ ਜੋ ਆਵੈ ਜੇਹ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇ ਤਕਵਾਨੋ ਜੋ ਪ੍ਰਭ ਆਪਣੇ ਭਾਣੇ ਕੋਹ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੂਹੀ ਮਹਲਾ ਪੰਜਵਾਂ ਮਹਾ ਅਗਨ ਤੇ ਤੁਦ ਹਾਥ ਦੇ ਰਾਖੇ ਪੈ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦ ਅੰਤਰ ਹੋ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਭਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਹਾਰਾ ਉਧਰੇ ਰਹਾਉ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਪਹਿ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭਾਪ ਕਰਾਏ ਆਪੇ ਸੇਵਾ ਲਾਏ ਭਰਮ ਗਿਆ ਭੈ ਮੋਹ ਬਿਨਾ ਸੇ ਮਿਟਿਆ ਸਗਲ ਵੇ ਸੂਰਾ ਨਾਨਕ ਦਇਆ ਕਰੀ ਸੁਖਦਾਤਾ ਦਾਤਾ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਆਪ ਕਰ ਦੇਖ ਹੈ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੁ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤੁ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਣਾ ਹਾਰੇ ਤੇਰੀ ਬਖਸ ਨਿਰਾਲੀ ਜੀ ਜਨ ਸਭ ਤੇਰੇ ਕੀਤੇ ਘਟ ਘਟ ਤੁਹੀ ਧਿਆਈ ਤੇਰੀ ਗਤ ਮੇਦ ਤੂੰ ਹੈ ਜਾਣੇ ਕੁਦਰਤ ਕੀ ਨਾ ਪਾਈਐ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗਾ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠਰੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰਨਾਮਾ ਪਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਜਨਮ ਮਰਨ ਦਹੂਹ ਮੈਂ ਨਾਹੀ ਜਨ ਪਰਵ ਪਕਾਰੀ ਆਏ ਜੀ ਦਾਂਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀ ਤੀਰਾ ਤੇ ਸੱਚਾ ਸੁਖ ਸੱਚੀ ਵੜਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭਾਸ ਬੇਨਾਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਣਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਗ ਹੈ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਜ ਜਿਉ ਰਾ ਕਹੇ ਤਿਉ ਰਹੀ ਹੈ ਤੁਦ ਭਾਵੈ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀ ਹੈ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਕਉ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੁਧ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਵੜ ਅਵਨਾ ਕੋਈ ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮਾਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਜ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਪਾਲ ਪਾਇਨ ਆਠ ਪਹਿਰ ਆਰਾਧੇ ਤੇਰੀ ਸਰਨ ਤੇਰਾ ਪ੍ਰਵਾਸੈ ਪੰਚ ਦੁਸਲੈ ਸਾਧੇ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਚਿਤ ਤੂੰ ਲਾਵੇ ਤਿਤ ਹਮਲਾ ਕਹਿ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਬੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸਵਾਮੀ ਰਹਾਉ ਆਠ ਪਹਿ ਪ੍ਰਵਿਪਨਾ ਧਿਆਈਐ ਗੁਰ ਪ੍ਰਸਾਦ ਪਾਉ ਤਰੀਆ ਤਿਆਗ ਹੋਈਐ ਸਵਰੇਣਾ ਜੀਵ ਤਿਆਯੋ ਮਰੀਐ ਸਫਲ ਜਨਮ ਤਸਕਾ ਜਗ ਭੀਤਰ ਸਾਹ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਰਾਗ ਸੂਹੀ
1: ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਢੰਗ ਨਾ ਮੀਠੇ ਬਹਿਣਾ ਰਹਾਉ ਸਹਿਜ ਸੀ ਗਾਰ ਕੰਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤਿਸ ਰੂਪ ਨਰੇਖਿਆ ਕਾਈ ਅੰਤ ਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹਉਮੈ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਾਮ ਨਿਧ ਪਾਈ ਅਨਕ ਜਨਮ ਵਿਚਰਤ ਦੁੱਖ ਪਾਇਆ ਕਰ ਗਹਿ ਲਿਹੋ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸਹੁ ਹੈ ਭੀ ਹੁਸੀ ਜੈ ਭਾਵੈ ਪਿਆਰਾ ਤੈ ਰਾਵੀ ਸੀ ਸੂਹੀ ਮਹੱਲਾ ਪਹਿਲਾ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭੜੇ ਕੱਚਾ ਰੰਗ ਕੁਸੁੰਭ ਕਾ ਥੋੜੜੇ ਆਂਦਨ ਚਾਰ ਜੀਓ ਬਿਣ ਨਾਵੈ ਭਰਮ ਭੁਲਿਆ ਠੱਗ ਮੁੱਠੀ ਕੁੜੀ ਆਰ ਜੀਓ ਸੱਚੇ ਸੇਤੀ ਰੱਤਿਆ ਜਨਮ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗੀ ਹੈ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀ ਹੈ ਸੱਚੇ ਸਿਓ ਚਿੱਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਭਵੈ ਬਿਨ ਭਾਗਾ ਧਨ ਨਾਹੀ ਜੀਓ ਅਵਗਣ ਮੁੱਠੀ ਜੇ ਪਰਾਂ ਬਦਕ ਤਾਏ ਨਾ ਪਾਹੇ ਜੀਓ ਗੁਰ ਰੱਖੇ ਸੇ ਉਭਰੇ ਸ਼ਬਦ ਰੱਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਟੋਰ ਜੀਓ ਤਿੰਨ ਮੁੱਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜੀਓ ਮੂਲ ਨਾ ਬੁੱਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗੈ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੈ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੈ ਤਿੱਤ ਤਨ ਕੈਸੀ ਭੁੱਖ ਜੀਓ ਬਾਕੀ ਬਾਲਾ ਤਲਬੀ ਹੈ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੇ ਕਰ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀ ਲਿਵ ਉਭਰੈ ਬਖਸੇ ਬਖਸਣ ਹਰ ਜੀਓ ਅਨਕੋ ਕੀ ਜੈ ਮਿੱਤੜਾ ਖਾਕ ਰਲੈ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁਲਿਆ ਵੈ ਆਈ ਜੀਓ ਨਦਰ ਪ੍ਰਭੂ ਤੇ ਛੁੱਟੀਆ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵੀ ਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵੀ ਗੁੱਚੀਐ ਬੁਰਾ ਭਲਾ ਦੋਇ ਨਾਲ ਜੀਓ ਬਿਨ ਸਬਦੈ ਭਾਇ ਰਤਿਆ ਸਭ ਮੋ ਜੋਹੀ ਮਾ ਜਮ ਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਸਹਿ ਦੇ ਆਧਾਰ ਜੀਓ ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾ ਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਾ ਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਤੋਂ ਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜੀਵਾ ਗੁਰਸਾਣ ਅੰਤਰ ਹੋ ਜੀਵਾ ਗੁਣ ਸਾਰ ਅੰਤਰ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਰੰਗ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਭੰਨ ਕਢਾਈਐ ਜਿਉ ਤਿਉ ਸਾਖਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹੋ ਮੈਂ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ ਮੇਲੇ ਤੁਝੈ ਰਜਾਏ ਸਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੁਪਾਈਐ ਤੂੰ ਦੇਖੈ ਆਪ ਤੁਪ ਉਤਾਪ ਦਰ ਬਿਨਾਈਐ ਦੇਵੀ ਹੋ ਦੇਹੀ ਹੋਵੈ ਦੇਹੀ ਹੋਵਗ ਖਾਕ ਪਵਣ ਉਡਾਈਐ ਏਹੋ ਕਿੱਥੈ ਆਕਾਰ ਔਤਾਕ ਮਹਿਲ ਨ ਪਾਈਐ ਦੇਹੋ ਦੇਵੀ ਅੰਧ ਘੋਰ ਕੱਬ ਮੋਹਾਈ ਹੈ ਗਰਭ ਮੁਸੈ ਘਰ ਚੋਰ ਕਿਸ ਰੂ ਆਈ ਹੈ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈ ਹੈ ਸ਼ਬਦ ਨਿਵਾਰੀ ਆਗ ਜੋਤ ਦੀਪਾਈ ਹੈ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ ਸਦਾ ਰਹਿ ਨਿਹਚੇ ਨਿਹਲ ਸਦਾ ਰਹਿ ਨਿਕਾਮ ਜੇ ਗੁਰਮਤਿ ਪਾਈ ਹੈ ਰਤ ਦਹਿ ਹਰ ਨਾਉ ਮਨ ਵਸਾਈ ਹੈ ਨਾਨਕ ਮੇਲ ਮਲਾਈ ਜੇ ਤੁਧ ਪਾਈ ਹੈ ਸੂਹੀ ਮਹੱਲਾ ਪਹਿਲਾ ਮਨੁ ਨ ਨਾਮ ਵਿਸਾਰ ਐਨ ਸਤਿਆਈ ਹੈ ਜਿਉ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕੁਟੀ ਟੋਹਣੀ ਰਹੋ ਸਾਹਿਬ ਕੀ ਟੀਕ ਮੋਹੈ ਮੋਹਣੀ ਰਹਾਉ ਜੈ ਦੇਖੋ ਤੈ ਨਾਲ ਗੁਰ ਦੇ ਕਾਲਿਆ ਅੰਤਰ ਬਾਹਰ ਭਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਧ ਪਾਵੈ ਤਿਵੈ ਰਜਾਏ ਭਰਮ ਭਉ ਪੰਜਨਾ ਜਨਮਤ ਹੀ ਦੁਖ ਲਾਗੈ ਮਰਣਾ ਆਇਕੈ ਜਨਮ ਮਰਨ ਪਰਵਾਣ ਹਰ ਗੁਣ ਗਾਇਕੈ ਹੋ ਨਾਹੀ ਤੂੰ ਹੋਵੈ ਤੁਧ ਹੀ ਸਾਜਿਆ ਆਪੇ ਥਾਪ ਥਾਪ ਸ਼ਬਦ ਨਿਵਾਜਿਆ ਦੇਹੀ ਤਸਮ ਭਸਮ ਰਲਾਏ ਦੇਹੀ ਭਸਮ ਰਲਾਏ ਨ ਜਾਪੀ ਕਹਿ ਗਿਆ ਆਪੇ ਰਹਿਆ ਸਮਾਏ ਸੋ ਬਿਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਦੂਰ ਅੰਤਰ ਪੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨ ਜਾਪੈ ਕੋਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖੋ ਵੈ ਤਾਂ ਇੱਕੋ ਜਾਣੈ ਹੋਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਬਿਟੂ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜ ਰਹਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਓ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧ ਅੰਧ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬੇਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੈ ਚਾਲੈ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਇ ਸੱਚੀ ਬਾਣੀ ਗੁਰਮੁਖਾ ਕਹਿ ਹੋਮੈ ਵਿਚੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕਹਿ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀ ਜੈ ਬਿਖ ਕਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬੇਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਅਪ ਬਜਾਏ ਅਠਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਘੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹੋਮੈ ਵਿੱਚੋ ਜਾਏ ਗੁਰ ਕੀ ਸਾਖੀ ਸਹਿਜ ਚਾਖੀ ਤ੍ਰਿਸ਼ਨਾ ਅਗਨ ਬਜਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਈ ਪਿਆਰੇ ਸੱਚੀ ਵਡਿਆਈ ਗੁਰ ਤੇ ਭਾਈ ਸੱਚੈ ਨਾਇ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਪਲ ਪਾਏ ਨਾਨਕ ਤੇ ਸਿੱਖਦਾ ਸਭ ਕਿਛੁ ਹੋਵੈ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਆਲਿਓ ਪਿਰ ਵਸੈ ਜਿਸ ਨਾਲੇ ਪਿਰ ਸਾਚੇ ਹੈ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕਾ ਭਗਤ ਸਦਾ ਰੰਗ ਰਾਤਾ ਹੋਮੈ ਵਿੱਚੋ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਪਾ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾ ਤਾ ਵਸੈ ਸਭ ਨਾ ਕਰੇ ਪ੍ਰਤ ਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਅਲੱਕ ਨ ਲੱਕਿਆ ਜਾਈ ਮਨਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਤਮੀ ਹਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੇਵ ਮੋਲ ਕਿਤ ਹੀ ਸਾਥੀ ਭਾਈ। ਸੱਚਾ ਵੇ ਪ੍ਰਵਾਹੁ ਰਹਾਉ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ, ਜਮਪੁਰ ਬਦੇ ਮਾਰੀਆ ਬੇਲਾ ਨਾਰ ਹਨ। ਗੁਰਮੁਖ ਜਨਮ ਸੁਖਾਰਥਾ, ਸੱਚੇ ਸ਼ਬਦ ਲਗਨ ਆਤਮ, ਰਾਮ ਪ੍ਰਗਾਸਿਆ ਸਹਿਜੇ ਸੁਖਰ ਵਹਰਹਨ। ਗੁਰ ਕਾ ਸ਼ਬਦ ਵਿਸਾਰਿਆ, ਦੂਜੈ ਭਾਇਰ ਚੰਨ ਤਿਰਸਨਾ, ਤਿਸਨਾ ਭੁੱਖ ਨ ਉਤਰੈ ਅੰਧਨ ਜਲਤ ਫਿਰਨ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਤੇਹੇ ਕਰਮ ਕਮਾਏ। ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਨਾ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗ੍ਰਹਿ ਅਬਰਾ ਉਪਦੇਸੇਨ, ਸੇਬੜ ਭਾਗੀ ਜੇ ਉਹਨਾਂ ਮਿਲ ਰਹੇ ਅੰਧਨ ਨਾਮ ਲੈਨ। ਦੇਸੀ ਰਿਚਕ ਸੰਭਾਹੇ ਜਿਨ ਉਪਾਈ, ਮੇਦਨੀ ਏਕੋ ਹੈ ਦਾਤਾਰ। ਸੱਚਾ ਆਪਤਣੀ ਸੋ ਸੱਚ ਤੇਰਾ ਨਾਲ ਹੈ, ਗੁਰਮੁਖ ਨਦਰ ਨਿਹਾਲ। ਆਪੇ ਬਖਸੇ ਮਿਲ ਲਏ ਸੋ ਪ੍ਰਭ ਸਦਾ ਸਮਾਲ। ਮਨ ਮੈਲਾ ਸੱਚ ਨਿਰਮਲਾ, ਕਿਉ ਕਰ ਮਿਲਿਆ ਜਾਏ। ਪ੍ਰਭ ਮਿਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ। ਸੋ ਸੋ ਸੱਚਾ ਵਿਸਰੈ ਤ੍ਰਿਕ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ। ਸਤਿਗੁਰ ਮਿਲੇ ਤਾਂ ਮਿਲ ਰਹਾ, ਸੱਚ ਰੱਖਾ ਉਰਧਾਰ। ਮਿਲਿਆ ਹੋਏ ਨ ਵਿਛੜੈ ਗੁਰ ਕੈ ਹਿਤ ਪਿਆਰ, ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ। ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਰ, ਮਨਮੁਖ ਮਨ ਨਾ ਭਿਜਈ ਅਤ ਮੈਲੇ ਚਿਤ ਕਠੋਰ। ਸੱਪੈ ਦੁੱਧ ਪੀ ਆਏ ਪੀ ਆਈ ਐ ਅੰਤਰ, ਸੱਪੈ ਦੁੱਧ ਪੀ ਆਏ ਪੀ ਆਈ ਐ ਅੰਦਰ ਵਿਸਨ ਕੋਰ। ਆਪ ਕਰੇ ਕੇ ਸਾਖੀ ਐ ਆਪੇ ਬਖਸਣ ਹਾਰ, ਗੁਰਸਬਦੀ ਮਹਿਲ ਉਤਰੈ ਤਾਂ ਸੱਚ ਬਣਿਆ ਸੀਗਾਰ। ਸੱਚਾ ਸਾਹੁ ਸੱਚੇ ਬਣਜਾਰੇ, ਉੱਥੇ ਕੂੜੇ ਨਾ ਟਿਕਨ। ਉਹਨਾਂ ਸੱਚ ਨ ਭਾਵੇ ਦੁੱਖ ਹੀ ਮਾਹੇ ਪਛਨ। ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਏ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ। ਗੁਰ ਪੂਰੇ ਪੂਰੀ ਮਤ ਹੈ ਨਿਸ ਨਾਮ ਧਿਆਏ, ਹੋਮੈ ਮੇਰਾ ਵੱਡ ਰੋਗ ਹੈ ਵਿੱਚੋ ਠਾਕਰ ਹਾਏ। ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੋਪੀ ਆਗੈ ਧਰੀ ਵਿੱਚੋ ਅਪ ਗਵਾਏ। ਖਿੰਚੋ ਤਾਣ ਵੀ ਗੁੱਚੀ ਐ ਇੱਕ ਸਸਿਓ ਲਿਵਲਾਏ, ਹੋਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨੂੰ ਮਿਲੇ ਸੇ ਪਾਇਰਾ ਸੱਚੈ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦੇ ਸਨ। ਸੇ ਪਾਈ ਸੇ ਸੱਜਣਾ ਸੇ ਸੱਚਾ ਸੇਵਨ, ਅਵਗਣ ਵਿਕਣ ਪੱਲਰਨ ਗੁਣ ਕੀ ਸਾਜ ਕਰਨ। ਗੁਣ ਕੀ ਸਾਜ ਸੁਖ ਉਪਜੈ, ਗੁਣ ਕੀ ਸਾਜ ਸੁਖ ਉਪਜੈ, ਸੱਚੀ ਭਗਤ ਕਰੇਨ ਸੱਚ ਬਣ ਜਾਏ। ਗੁਰ ਸ਼ਬਦ ਸਿਉ ਲਾਹ ਨਾਮ ਲੈਨ, ਸੋਇਨਾ ਰੂਪਾ ਪਾਪ ਕਰ ਕਰ ਸੰਚੀਐ। ਚੱਲੈ ਚਰਨ ਚਲਦਿਆਂ ਨਾਲ, ਬਿਨ ਨਾਵੈ ਨਾਲ ਨ ਚਲਸੀ ਸਭ ਮੁੱਠੀ ਜਮਕਾਲ। ਮਨ ਕਾ ਤੂੰ ਸਾਹਰ ਨਾਮ ਹੈ, ਹਿਰਦੈ ਰੱਖੋ ਸੰਭਾਲ। ਇਹੋ ਖਰਚ ਅਖੁੱਟ ਹੈ ਗੁਰਮੁਖ ਨਿਬਹਿ ਨਾਲ, ਇਹ ਮਨ ਮੂਲੋ ਭੁੱਲਿਆ ਜਸੈ ਜਾ ਪਤ ਗਵਾਏ। ਇਹੋ ਜਗਤ ਮੋਹੇ ਦੂਜੈ ਪਿਆ ਪਿਆ ਗੁਰਮਤੀ ਸੱਚ ਤਿਆਏ। ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹੇ ਸਮਾਏ। ਸੋ ਸੋਹ ਮੇਰਾ ਰੰਗਲਾ ਰੰਗੇ ਸਹਿ ਸੁਭਾਏ, ਕਾਮਣ ਰੰਗ ਨਾ ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ। ਚਿਰੀ ਬਛੁਨੇ ਭੀ ਮਲਨ ਸੋ ਸਤਿਗੁਰ ਸੇਵਨ, ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਕੁਟਈ। ਹਰ ਗੁਣ ਸਹਿਜ ਰਵਨ, ਨਾ ਓਏ ਜਨਮੈ ਨਾ ਮਰੈ ਨਾ ਓਏ ਦੁੱਖ ਸਹਨ। ਗੁਰ ਰਾਖੇ ਸੇ ਉਭਰੇ ਹਰ ਸਿਓ ਕੇਲ ਕਰਨ, ਸੱਜਣ ਮਿਲੇ ਨਾ ਵਿਛੜੈ ਜੇ ਆਂਦਲ ਮਿਲੇ ਰਹਨ। ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ। ਸੂਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ। ਗੁਰ ਕੈ ਸ਼ਬਦ ਭ੍ਰਮ ਕੱਟਿਆ ਅਚਿੰਤ ਵਸੈ ਮਨਿਆਏ। ਗੁਰਮੁਖ ਹਰ ਹਰ ਨਾਮ ਜਪਨ, ਹੋ ਤਿਨ ਕੈ ਬਲਿਹਾਰਣੈ ਮਨ। ਹਰ ਗੁਣ ਸਦਾ ਰਵਨ ਰਹਾਉ, ਗੁਰ ਸਰਵਰ ਮਾਨ ਸਰੋਵਰ ਹੈ ਬਡਭਾਗੀ ਪੁਰਖ ਲਹਨ। ਸੇਵਕ ਗੁਰਮੁਖ ਕੁਜਿਆ ਸੇ ਹੰਸਲੇ ਨਾਮ ਲਹਨ, ਨਾਮ ਧਿਆਇਨ ਰੰਗ ਸਿਓ ਗੁਰਮੁਖ ਨਾਮ ਲਗਨ। ਤੁਰ ਪੂਰਵ ਹੋਵੇ ਲਿਖਿਆ ਗੁਰ ਪਾਣਾ ਮਨ ਲੈਨ, ਬੜਭਾਗੀ ਕਰ ਪਾ ਖੋਜਿਆ ਪਾਇਆ ਨਾਮ ਨਿਧਾਨ। ਗੁਰ ਪੂਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਨ, ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਏ। ਗੁਰ ਪ੍ਰਸਾਦੀ ਮਨ ਵਸੈ ਤਿਤ ਘਾਟ ਪ੍ਰਗਟ ਹੋਏ, ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ। ਵਸੈ ਸਭ ਤਾਏ ਮੰਦਾ ਕਿਸਨੋ ਆਖੀਐ ਸਬਦ ਵੇਖੋ ਲਿਵਲਾਏ ਬੁਰਾ ਭਲਾ ਤਿਚ ਰਾਖਸਾ ਬੁਰਾ ਭਲਾ ਤਿਚ ਰਾਖਦਾ ਜਿਚਰ ਹੈ ਦੋਹ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਹਿ ਸਮਾਏ ਸੇਵਾ ਸਾ ਪ੍ਰਭ ਭਾਪਸੀ ਸੋ ਜੋ ਪ੍ਰਭ ਪਾਇ ਥਾਏ ਜਨ ਨਾਨਕ ਹਰ ਅਰਾਧਿਆ ਗੁਰ ਚਰਣੀ ਚਿਤ ਲਾਏ ਸੂਹੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿਤਾਈ ਕਿਰਪਾ ਕਰੇ ਤਾ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਓ ਜੇ ਸੁਖ ਦੇਹ ਤਾ ਤੁਜਹਿ ਅਰਾਧੀ ਦੁੱਖ ਭੀ ਤੁਜੈ ਤੇ ਆਈ ਜੇ ਭੁੱਖ ਦੇਹ ਤਾ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਵੇ ਅਰਪੀ ਵਿੱਚ ਅਗਨੀ ਅਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੇ ਉਹ ਦੇਵੈ ਸੁਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲੋ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿਓ ਵਡਿਆਈ ਅੱਖੀ ਕੱਢ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਵਹਾਲੈ ਤਾ ਤੁਜੈ ਅਰਾਧੀ ਜੇ ਮਾਰ ਕੱਢੈ ਪੀ ਤਿਆਈ ਜੇ ਲੋਕ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤਾ ਛੋੜ ਨ ਜਾਈ ਜੇ ਤੁਧ ਵੱਲ ਰਹਿ ਤਾ ਕੋਈ ਕਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪਿਆ ਪੈਰੀ ਸੰਤ ਮਨਾਈ ਨਾਨਕ ਵੇਚਾਰਾ ਭਇਆ ਦਵਾਨਾ ਹਰ ਤੋ ਦਰਸ਼ਨ ਕਹਿਤਾਈ ਝੱਖੜ ਝਾਗੀ ਮਿਹੋ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ ਸੇਵਕ ਕਾ ਹਰ ਸੇਵਕ ਕਰ ਵਰਤਾ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੈ ਤੇ ਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਵੀ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੁਰਨੇ ਫੁੱਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਤੂੰ ਸੋ ਤਾਏ ਪਾਏ ਮਨਮੁਖ ਕਿਛ ਤਾਏ ਨਾ ਪਾਈ ਪਾਲਾ ਕੱਕਰ ਵਰਪ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਪਾਵੈ ਸੋ ਤਾਏ ਪਾਈ ਨੈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਾ ਸਵਾਇ ਕੋ ਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੈ ਤੇ ਪਾਇਆ ਅੰਮ੍ਰਿਤ ਅਗਮਤ ਆਹੋ ਰਹਾਓ ਹੋ ਸਤਿਗੁਰ ਵੇਖ ਵਿਕਸੀਐ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਪਾਇਆ ਮੁਖ ਦੁਆਰ ਸਤਿਗੁਰ ਵੇਰੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਓ ਸੁੱਤਿਆ ਗੁਰ ਸਲਾਈ ਸੀ ਉੱਠਦਿਆ ਭੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕਹਿ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਏ ਸਤਿਗੁਰ ਸਾਗਰ ਗੁਣੀ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉ ਮੱਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮ ਮੈਂ ਮਰ ਜਾਏ ਮੈਂ ਸਤਿਗੁਰ ਸੇਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਰੜਾਏ ਜਿਸ ਪ੍ਰਾਪਤ ਸੂਲ ਹੈ ਗੁਰਚਰਣੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਕ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ, ਸੱਜਣ ਮੇਰਾ ਏਕ ਤੂ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤਿਰਤਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਨਾ ਉਹ ਅਬਨਾਸੀ ਪੁਰਖੈ ਸਭ ਮੈਂ ਰਹਿ ਸਮਾਏ, ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਪਹਿਲਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਉਰਜ ਰਹੋ ਵਿਕਿਆ ਕੈ ਸੰਗਾ ਮਨੈ ਵਿਆਪਤ ਅਨਕ ਤਰੰਗਾ, ਮੇਰੇ ਮਨ ਅਗਮ ਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ, ਮੋਹ ਮਗਨ ਮਹਿ ਰਹਿਆ ਵਿਆਪੇ ਅਤ ਤ੍ਰਿਸਨਾ ਕਬੂ ਨਾ ਤਰਾਪੇ, ਵਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੁਜੈ, ਮਹਾਂ ਗੁਬਾਰਾ ਭਰਮਤ ਨਾ ਪਾਵੈ ਫਿਰਤ ਬੇਗਾਨਾ, ਭ੍ਰਮਤ ਵਿਆਪਤ ਜਰੇ ਕਵਾਰਾ, ਜਾਣ ਨ ਪਾਈਐ ਪ੍ਰਭ ਦਰਬਾਰਾ, ਐਸ ਆਸਾ ਅੰਦੇਸਾ ਬੰਧ ਪਰਾਨਾ, ਮਹਿਲ ਨ ਪਾਵੈ ਫਿਰਤ ਬਗਾਨਾ, ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ, ਕਛੂ ਸਿਆਨ ਪੁਖਤ ਨਾ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ, ਕਰੋ ਬੇਨਤੀ ਸੰਤਨ ਪਾਸੇ, ਮੇਲ ਲਹਿਓ ਨਾਨਕ ਅਰਦਾਸੇ, ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ। ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਖ ਸਾਗਰ, ਕਰ ਕਿਰਪਾ ਉਦਰ ਹਰ ਨਾਗਰ, ਚਰਨ ਕਮਲ ਸਰਣਾਏ ਨਾਰਾਇਣ, ਦੀਨਾ ਨਾਥ ਭਗਤ ਪਾਰਾਇਣ, ਰਹਾਉ ਅਨਾਥਾ ਨਾਥ ਭਗਤ ਪੈ ਮੇਟਨ, ਸਾਧ ਸੰਗ ਜਮ ਦੂਤ ਨ ਭੇਟਨ, ਜੀਵਨ ਰੂਪ ਅਨੂਪ ਦਿਆਲਾ, ਰਵਨ ਗੁਣਾ ਕੱਟੀਐ ਜਮ ਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ, ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਸਰਬ ਭਲਾ ਸੋਈ ਜਨ ਪਾਏ, ਧਾਰ ਅਨੁਗੁਰੂ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਿ ਮਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਨਾਵਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਡਿਠਿਆ ਮਨ ਰਹਿਸੀਐ ਕਿਉ ਪਾਈਐ, ਤਿਨ ਸੰਗ ਜਿਓ ਸੰਤ ਸੱਜਣ ਮੈਨ, ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਓ, ਤਿਨ ਸਿਉ ਪ੍ਰੀਤ ਨ ਤੁਟੇ ਕਬੂ ਨ ਹੋਵੈ ਭੰਗ ਜਿਓ, ਅਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜਿਓ, ਆਏ ਮਿਲੋ ਸੰਤ ਸੱਜਣਾ ਨਾਮ ਜਪੈ ਮਨ ਮਿਤ ਜਿਓ, ਰਹਾਉ ਦੇਖੈ ਸੁਣੈ ਨਾ ਜਾਣਈ, ਮਾਇਆ ਮੋਹਿਆ ਅੰਧ ਜਿਓ, ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜਿਓ, ਨਾਮ ਤੇ ਆਵੈ ਸੇ ਜਾਣਈ, ਮਾਇਆ ਮੋਹਿਆ ਅੰਧ ਜਿਓ, ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜਿਓ, ਨਾਮ ਤੇ ਆਵੈ ਸੇ ਜਿਣ ਚੱਲੇ, ਗੁਰਪੂਰੇ ਸੰਬੰਧ ਜਿਓ, ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜਿਓ, ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ, ਜਿਸਨੂੰ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜਿਓ, ਆਪਣੜੇ ਪ੍ਰਭਾਣਿਆ ਦਰਗਹਿ ਪੈਦਾ ਜਾਇ ਜਿਓ, ਇੱਥੇ ਸੁਖ ਮੁਖ ਉਜਲਾ ਏਕੋ ਨਾਮ ਧਿਆਈ ਜਿਓ, ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵੈ ਸਤ ਭਾਈ ਜਿਓ, ਤਨ ਤਨੰਤਰ ਰਵ ਰਹਿਆ ਸਰਬ ਜੀਆ ਪ੍ਰਤ ਪਾਲ ਜਿਓ, ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜਿਓ, ਮਨ ਤੇ ਕਬੂ ਨਾ ਵਿਸਰੈ ਜੇ ਆਪੇ ਹੋਏ ਦਇਆਲ ਜਿਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜਿਓ, ਤਾਕਾ ਅੰਤ ਨ ਪਾਈਐ ਉੱਚਾ ਅਗਮ ਪਾਰ ਜਿਓ, ਜਿਵਸ ਪ੍ਰਾਵੇ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜਿਓ, ਸਾਚ ਨਿਹੋਰ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜਿਓ, ਗੁਣ ਸਾਜੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਓ, ਰੰਗ ਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜਿਓ, ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਓ, ਤੂੰ ਸਮਰੱਥ ਤੂੰ ਸਰਬ ਮੈਂ ਤੂੰ ਹੈ ਬੁੱਧ ਬਵੇਕ ਜਿਓ, ਨਾਨਕ ਨਾਮ ਸਦਾ ਜਪੀ ਨ ਭਗਤ ਜਨਾ ਕੀ ਟੇਕ ਜਿਓ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਦਸਵਾਂ, ਕਾਫੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤੇ ਹੰਜੀ ਕਾਢੀਆ, ਜਿੰਨੇ ਹੋ ਦੂ ਜਾਣੇ ਲੱਗਾ ਚੂਰ ਮਰਹੋ ਸੇ ਵਾਡੀਆ, ਹੋ ਨਾ ਚੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ ਰਹਾਉ, ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਜਵੇਂ ਉੱਪਰ ਬਹੁਮਾਣੀਆਂ, ਜਾ ਤੂੰ ਅੰਦਰ ਤਾਂ ਸੁੱਕੇ ਤੂੰ ਨਿਮਾਣੀ ਮਾਣੀਆਂ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਕਾਲ, ਇਹ ਪਾਈ ਮੂਦਾ ਤੜੀ ਨਿਤ ਹਿਰਦੈ ਰੱਖਾ ਸਮਾਲ, ਭਾਵ ਜੋ

ਨਾਨਕ ਸੰਤ ਸਹਾਇ ਸੁਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਣ ਪੁਕਾਰਤ ਪੋਥੀਆਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨ ਸਹਿ ਰਹਾਉ ਮੋਹੇ ਬਾਦ ਅੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਵਿਚੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੈ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੈ ਕੋਟ ਸੰਕ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸੇ ਬਿਸਰਨਾਈ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਚਾਰ ਨਾਨਕ ਚਾਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀਏ ਕੋ ਅੰਕਾਰ ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅਮਾਸ ਅਮਾਵਣ ਡੋਸੜੇ ਹੋ ਕਿਉ ਸੋਹਰਾ ਬਣ ਜਾਉ ਜੀਓ ਇੱਕ ਦੂ ਇੱਕ ਚੜ੍ਹਨ ਦੀਆਂ ਕੌਣ ਜਾਣਾ ਮੇਰਾ ਨਾਉ ਜੀਓ ਜਿਨੀ ਸਖੀ ਸੋਹਰਾ ਵਿਆ ਸੇ ਅੰਬੀ ਸਾਵੜੀਏ ਜੀਓ ਸੇ ਗੁਣ ਮੰਜਨ ਆਵਨੀ ਹੋ ਕੈ ਜੀ ਦੋਸਤਰੇ ਹੋ ਜੀਓ ਕਿਆ ਗੁਣ ਤੇਰੇ ਵਿਤਰਾ ਹੋ ਕਿਆ ਕਿਆ ਕੰਨ ਕਿੰਨਾ ਤੇਰਾ ਨਾਉ ਜੀਓ ਇੱਕ ਤਟੋਲ ਨ ਅੰਬੜਾ ਹੋ ਸਤ ਕੁਰਬਾਨ ਤੇਰਾ ਜਾਉ ਜੀਓ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤ ਸਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾ ਜੀਓ ਅੰਬਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ ਸਾਧਨ ਚੱਲੀ ਸੋਹਰੇ ਕਿਆ ਮੋਦੇ ਸੀ ਅੱਗੇ ਜਾਈ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈ ਸਹਿ ਨਾ ਹੋਲੂ ਤੈ ਸਹਿ ਨਾਲੋ ਮੁਤੀਅਸ ਦੁੱਖਾਂ ਕੂੰ ਤਰੀਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸੱਚ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾਬਾਸ ਜੀਓ ਭਾਣੇ ਤਖਤ ਵਡਾਈਆ ਭਾਣੇ ਭੀਖ ਉਦਾਸ ਜੀਓ ਭਾਣੇ ਥਲ ਚ ਸਿਰ ਸਰਬ ਹੈ ਕਮਲ ਫੁੱਲੈ ਆਕਾਸ ਜੀਓ ਭਾਣੇ ਭਵਜ ਲੰਘੀ ਹੈ ਭਾਣੇ ਪੰਜ ਭਰੀਆਸ ਜੀਓ ਭਾਣੇ ਸੋ ਸੋਹਰੰਗਲਾ ਸਿਫਤ ਰੱਤਾ ਗੁਣਤਾ ਜੀਓ ਭਾਣੇ ਸੋ ਪੀ ਆਵਲਾ ਓ ਆਵਣ ਜਾਣ ਮੋਈ ਆਸ ਜੀਓ ਤੂੰ ਸਹਿ ਅਗਮ ਤੋਲਵਾ ਹੋ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਸਬ ਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੁਹੀ ਮਹੱਲਾ ਪੰਜਵਾ ਗੁਣਬੰਤੀ ਜੋ ਦੀ ਸੈਸ ਗੁਰ ਸਿੱਖੜਾ ਤਿਸ ਨਿਬ ਨਿਬ ਲਾਗੂ ਪਾਈ ਜੀਓ ਆਖਾਂ ਵਿਰਤਾਂ ਜੀਓ ਕੀ ਗੁਰ ਸੱਜਣ ਦੇ ਮਲਾਈ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂੰ ਡੇਵਸਾ ਮੈਂ ਮਾਰਗ ਦਿਓ ਬਿਤਾਈ ਜੀਓ ਹੋ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਣਾਈ ਜੀਓ ਮੈਂ ਅਸਰ ਕੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਕੋ ਸੋ ਕਾਰ ਕਮਾਈ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉ ਪਾਵੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਓ ਹਉ ਆਪੋ ਬੋਲਣ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀਆ ਪਸਾਉ ਜੀਓ ਮੈਂ ਬਹੁੜ ਨਾ ਤ੍ਰਿਸਨਾ ਭੁੱਖੜੀ ਹੋ ਰੱਜਾ ਤ੍ਰਿਪਤ ਅਗਾਈ ਜੀਓ ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਈ ਜੀਓ ਰਾਗ ਸੂਹੀ ਚੰਤ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਪਰ ਜੋਵਨ ਮੈਂ ਮਤ ਪੀ ਅੜੇ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਹਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਵਾਦ ਗਵਾਇਆ ਹਕ ਵਾਰ ਕਰ ਹਰ ਦਰਸਨ ਨਹੀਂ ਜਾਤਾ ਪਿਰਕਾ ਸਹਿਜ ਨ ਪਾਇਆ ਸਤਿਗੁਰ ਪੂਜਨ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾ ਲੱਤਣ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਭਵਨ ਕੰਤ ਰਵੈ ਸੁਹਾਗਣੀ

ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮਹਿਲੈ ਵੇਸੇ ਨਾਨਕ ਮੈਂ ਵਰ ਸੱਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਭੀ ਵਈਆਂ ਸਹੁਰੈ ਬਲਰਾਮ ਜਿਓ ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜਿਓ ਕਿਰਤ ਪਇਆ ਕਰਤੈ ਕਰ ਪਾਇਆ ਮਿਟ ਨ ਸਕੈ ਕੋਈ ਯਾਨੀ ਨਾਉ ਨਹਿ ਰਹਿ ਯਾਨੀ ਨਾਉ ਨਰ ਹੈ ਨਹਿ ਕੇਵਲ ਰਬ ਰਹਿਆ ਤੇ ਹੋਲੋਈ ਮਾਇ ਨਰਾਸੀ ਹੋਏ ਬਿਛੁਨੀ ਮਾਇਆ ਮਾਏ ਨਰਾਸੀ ਰੋਏ ਬਿਛੁਨੀ ਬਲ ਬਾਲੀ ਬਲ ਹੈ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਾਈਐ ਬਲਰਾਮ ਜਿਓ ਰੈਸੀ ਵੇਖ ਦੂਰ ਪਿਰ ਰਾਵੀ ਘਰ ਸੋਹੀ ਐ ਬਲਰਾਮ ਜਿਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਅਵਗਣ ਔਗਣ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਚੰਤ ਘਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚੈ ਮੇਲ ਮਲਾਏ ਸਹਿਜ ਮਲਾਏ ਹਾਰ ਮਨ ਭਾਏ ਪੰਚ ਮਿਲੇ ਸੁਖ ਪਾਇਆ ਸਾਈ ਵਰਸਤ ਸਾਈ ਵਸਤ ਪ੍ਰਾਪਤ ਹੋਈ ਤਿਸ ਜਿਸ ਸੇਤੀ ਚਿਤ ਲਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਚਿਤ ਲਾਇਆ ਅੰਦਰ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਚ ਸ਼ਬਦ ਧੁਨ ਹਨ ਹਦ ਵਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਹਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਨ ਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮਿਲਹੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਕ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕਿਨਾ ਸੁਣੋ ਸਖੀ ਮਨ ਮੋਹਨ ਲਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਗਮ ਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਰਹਾਏ ਕਾਲ ਬਿਕਾਲ ਭਏ ਦਿਵਾਨੇ ਮਨ ਰਾਖਿਆ ਗੁਰ ਟਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣ ਹਉ ਦੇਖਾ ਦਰਸ਼ਨ ਤੇਰਾ ਰਾਮ ਘਰ ਆਪਣੜੈ ਘੜੀ ਤੱਕਾਂ ਮੈਂ ਮਨ ਚਾਉ ਘਨੇਰਾ ਰਾਮ ਮਨ ਚਾਉ ਘਨੇਰਾ ਸੋਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੌ ਬਲ ਜਾਈਐ ਸੱਚ ਮਿਲੇ ਘਰ ਆਏ ਘਰ ਆਏ ਅੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੜੀ ਸੱਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਉਚਾਇਆ ਪੂਰੈ ਪੁਰਖ ਵਿਦਾਤੈ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ ਵਰ ਪਾਏ ਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵੇ ਅੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜੋ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈ ਹੈ ਨਾਨਕ ਆਪੇ ਸੋ ਜੋਗ ਵੇ ਸਜੋਗੀ ਨਾਨਕ ਆਪੇ ਸੋ ਜੋਗ ਨਾਨਕ ਆਪੇ ਜੋਗ ਸੁਜੋਗੀ ਨਦਰ ਕਰੇ ਲਿਵ ਲਾਈ ਹੈ ਫਿਰ ਉਚੜੀ ਉਚੜੀਏ ਮਾੜੜੀਏ ਤਿਹੋ ਲੋਆ ਸਰਤਾਜਾ ਰਾਮ ਹੋ ਬਿਸਮ ਭਈ ਦੇਖ ਗੁਣ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ

ਸਾਂਝਾ ਸੀ। ਨਾਨਕ ਗੁਰਮੁਖ ਆਪ ਪਛਾਣੇ, ਗੁਰਮੁਖ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਬਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਚੰਤ ਮਹੱਲਾ ਪਹਿਲਾ ਘਰ ਚੌਥਾ। ਜਿਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ, ਦਾਨ ਤਰਿਆ ਘਟ ਚਾਨਣਾ ਤਨ ਚੰਦ ਦੀ ਪਾਇਆ, ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਗੁਣ ਜੰਝ ਲਾੜੇ ਨਾਲ ਸੋ ਹੈ ਪਰਖ ਮੋਹਣੀ ਹੈ ਲਿਆ, ਵਿਆਹ ਹੋਆ ਸੋਭ ਸੇਤੀ ਪੰਚ ਸਬਦੀ ਆਇਆ। ਜਿਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ, ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਇਹੋ ਤਨ ਜਿਨ ਸਿਉ ਗਾਢਿਆ ਮਨ ਲੀਅੜਾ ਦਿੱਤਾ, ਲੀਆ ਤਾ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ। ਜਿਨ ਦੇਸ ਆਇਆ ਹੋਹੇ ਰਲੀਆ, ਜੀ ਸੇਤੀ ਗਹਿ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ। ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ। ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ, ਪਹਿਰੈ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਈਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ। ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ ਜੈ, ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ, ਆਖਣ ਤਾਂ ਕਿਉ ਜਾਈਐ ਜੇ ਭੁੱਲੜਾ ਹੋਈ। ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ, ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦਿਵੈ। ਦਾਨ ਦੇ ਦਾਤਾ ਜਗ ਵਿਦਾਤਾ ਨਾਨਕ ਸੱਚ ਸੋਈ, ਆਪ ਕਰੇ ਕਿ ਸਾਖੀਐ ਹੋਰ ਕਰੇ ਨਾ ਕੋਈ। ਸੋਈ ਮਹੱਲਾ ਪਹਿਲਾ, ਮੇਰਾ ਮਨ ਰਤਾ ਗੁਣ ਰਵੈ ਮਨ ਪਾਵੈ, ਸੋਈ ਗੁਰ ਕੀ ਪੌੜੀ ਸਾਚ ਕੀ ਸੱਚ ਅਸ ਕੋਈ। ਸਹਿ ਸੁਖ ਸਹਿ ਜਾਵੈ ਸਾਚ ਪਾਵੈ, ਸਾਚ ਕੀ ਮਤ ਕਿਉ ਟਲੈ, ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਚੱਲਿਓ ਕਿਉ ਚਲੈ। ਪ੍ਰਪੰਚ ਮੋਹ ਵਿਕਾਰ ਤਾਂ ਕੇ ਕੂੜ ਕਪਟ ਨੰਦ ਹੋਈ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ, ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ, ਮਤ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪਹਿ ਮੂਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ। ਜਾ ਮਨ ਸੱਚੈ ਲਾਇਆ ਤਿਸ ਨਾਲ ਗੁਣ ਗਾਵਾ, ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ। ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ, ਆਏ ਗਇਆ ਕੀ ਨਾ ਆਇਓ ਕਿਉ ਆਵੈ ਜਾਤਾ, ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਸਾਰਿਆ, ਪੰਚ ਭੂ ਨਾਇਕੋ ਆਪ ਸਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆ ਰੇ। ਸੋ ਤੂੰ ਸੁਣ ਪਿਆਰੇ ਤੁਦ ਪਾਵੈ ਸੱਚ ਸੋਈ, ਅਵਣ ਜਾਣਾ ਨਾਤੀਐ ਸੱਚੀ ਮਤ ਹੋਈ। ਅੰਜਨ ਤੈਸਾ ਅੰਜੀਐ ਜੈਸਾ ਪਿਰ ਪਾਵੈ, ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ, ਆਪ ਜਾਣਾਵੈ ਮਾਰਗ ਪਾਵੈ, ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ, ਆਪੇ ਕੀਮਤ ਕੌਣ ਅਭੇਵੈ, ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ। ਅੰਜਨ ਨਾਮ ਤਿਸੈ ਤੇ ਸੂਝੈ ਗੁਰਸਬ ਦੀ ਸੱਚ ਜਾਣਿਆ, ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ। ਸਾਜਨ ਤੇ ਸੱਚ ਕੇ ਸੰਗੇ ਮਨ ਮਾਹੀ, ਮਨ ਮਾਹੇ ਸਾਜਨ ਕਰਹਿ ਰਲੀਆਂ, ਕਰਮ ਧਰਮ ਸੁਭਾਇਆ ਅੜਸਠ ਤੀਰਥ ਪੁੰਨ ਪੂਜਾ, ਨਾਮ ਸੱਚ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ। ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ, ਆਂਦਾ ਆਗੂ ਜੇਤੀ ਹੈ ਕਿਉ ਪਾਦਰ ਜਾਣੈ, ਆਪ ਮੁਸੈ ਮਤ ਹੋਸੀਐ ਕਿਉ ਰਾਹੂ ਪਛਾਣੈ। ਕਿਉ ਰਾਹੇ ਜਾਵੈ ਮਹਿਲ ਪਾਵੈ ਅੰਤ ਕੀ, ਕਿਉ ਰਾਹੀ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ, ਬਿਨ ਨਾਮ ਹਰ ਕੇ ਕਛ ਨਾ ਸੁਝੈ ਅੰਧ ਬੂਡੋ ਧੰਦਲੀ। ਦਿਨ ਰਾਤ ਚਾਨਣ ਚਾਓ ਉਪਜੈ, ਸ਼ਬਦ ਗੁਰ ਕਾ ਮਨ ਵਸੈ, ਕਰ ਜੋੜ ਕੁਰ ਪੈ ਕਰ ਬਿਨੰਤੀ, ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਤੀਏ, ਸਭ ਦੇਸ ਪਰਾਇਆ ਕਿਸ ਪੈ ਖੋਲੀ ਕਿਸ ਪੋ ਹੈ, ਕਿਸ ਪਹਿ ਖੋਲੋ ਗੰਠੜੀ, ਦੁਖੀ ਭਰਿਆ ਦੁਖੀ ਭਰਿਆ ਜਗਤ ਸਬਾਇਆ, ਕੌਣ ਜਾਣੈ ਬਿਦ ਮੇਰੀਆ, ਆਵਣੇ ਜਾਵਣੇ ਕਰੇ ਡਰਾਵਣੇ, ਤੋਟ ਨਾ ਆਵੈ ਫੇਰੀਆ, ਨਾਮ ਵਿਹੁਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ, ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸਭ ਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ। ਗੁਰ ਸ਼ਬਦ ਮੇਲਾ ਤਾਂ ਸੋਹਿਲਾ ਬਾਜੰਤ ਅਨਹਦ ਬੀਣਾ, ਗੁਰ ਮਹਿਲੀ ਕਰ ਆਪਣੈ ਸੋ ਭਰਪੁਰ ਲੀਣਾ,
ਕੀਤਾ ਕਿਆ ਸਲਾਹੀ ਆਏ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪ ਅਭੁੱਲ ਨ ਭੁੱਲੇ ਜੈ ਜੈਕਾਰ ਕਰੈ ਤੁਦ ਭਾਵੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਚੰਤ ਮਹੱਲਾ ਤੀਜਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੁੱਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਪਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਮਿੱਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਕਰ ਜਾਪੋ ਸੁੱਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਭਾਈ ਸੁੱਖ ਸੋਹਿਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਂ ਦੁਰਮਤ ਦੂਜੀ ਕੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕਰੀ ਮੇਰੇ ਠਾਕਰ ਤਿਨ ਅੰਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰਾ ਗੁਰ ਸਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਭਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਆਕਿਲ ਵੇਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰਮਾਈ ਹਰ ਗੁਣ ਗਾਵੈ ਤ੍ਰਿਪਤ ਅਗਾਈ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾਗੈ ਆਏ ਦਹਿ ਦਿਸ ਪੂਜ ਹੋਵੈ ਹਰ ਜਨ ਕੀ ਉਹ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਕਰ ਮਾਹੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੁਗ ਜੁਗ ਰੱਖਦਾ ਆਰਾਮ ਸੋ ਭਗਤ ਜੋ ਗੁਰਮੁਖੋ ਵੈ ਹੋਮੈ ਸ਼ਬਦ ਜਲਾਇਆ ਰਾਮ ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੈ ਵਿਚੋ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਔਗੁਣ ਪਛਾਣੇ ਹਰ ਨਾਮ ਬਖਾਣੇ ਭੈ ਭਗਤ ਮੀਠੀ ਲਾਗੀ ਅੰਦਨ ਭਗਤ ਕਰੈ ਦਿਨ ਰਾਤੀ ਕਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਨਾਲੀ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਨ ਨਾਮ ਸੰਭਾਲੇ ਮਨਮੁਖ ਭਗਤ ਕਰਹਿ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ ਹੋਮੈ ਮਾਇਆ ਰੂਪ ਵਿਆਪੇ ਮਰ ਜਨਮੈ ਦੁੱਖ ਹੋਈ ਰਾਮ ਮਰ ਜਨਮੈ ਦੁੱਖ ਹੋਈ ਦੂਜੈ ਭਾਏ ਪਤ ਪਰਚ ਗਵੋਈ ਬਿਨ ਗੁਰ ਤਤ ਨ ਜਾਣਿਆ ਭਗਤ ਵੀ ਹੋਣਾ ਸਭ ਭਰਮ ਜਗ ਭਰਮਿਆ ਅੰਤ ਗਇਆ ਪੁੱਛਤਾਨਿਆ ਕੋਟ ਮਦੈ ਕਿਨੈ ਪਛਾਣਿਆ ਹਰ ਨਾਮਾ ਸਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਕੋਈ ਭਗਤਾਂ ਕਹਿ ਕਰ ਕਾਰਜ ਸਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੁੱਟ ਕਦੇ ਨਾਨੁਕੁੱਟ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੂ ਰਾਮ ਹੋਮੈ ਸਭ ਕਿਲ ਵਿਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਏ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚਾ ਨਾਨਕ ਸਾਚਾ ਸਾਹਿਬ ਸਾਚੀ ਸਨਾਈ ਸੱਚ ਨਿਸਤਾਰਾ ਹੋਈ ਸਾਚਾ ਸਤਿਗੁਰ ਸਾਚ ਬੁਝਾਇਆ ਪਤ ਰੱਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ ਰਾਮ ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੁਨੀ ਵਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿੱਚ ਵਿਛੜ ਦੁੱਖ ਪਾਇਨ
ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਸਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜੈ ਦੇਖਾ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸਾ ਆਪੇ ਕਰਤਾ।

परम सत्कार योग गुरु की साची निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जुगो जुगे अटल चावर तखत छतर दे मालक गुरता गद्दी ते सुभायमान जागदी जो धन धन सतगुरु साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होण जा रहा है। इस खुशी के मौके उत्ते दास खालसा दीवान सोसायटी गुरद्वारा साहिब सुख सागर के समूह सेवादारा वालों आप दूर नेड़े वाहे सारे पतवंती सज्जन का तह दिलों धन्यवाद निघा जी अवाय कर रहा है। ऑन बिहाफ ऑफ खालसा दीवान सोसायटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming today. It's a really pleasure that we are witnessing two beautiful souls merging into one in the presence of our eternal Guru. Today it's not just a ceremony, but it's a blessing. And now, as we are sitting in this darbar, with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan, and paying attention. For your convenience, and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਆਪਣੇ ਜੋ ਨਿੱਜੀ ਵਿਚਾਰ ਨੇ ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ ਚੁੱਪ ਦਾ ਦਾਨ ਬਖਸ਼ਿਸ਼ ਕਰੋ ਆਪਣੀ ਸੁਰਤ ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਨਾਲ ਦੀ ਨਾਲ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ ਜਿਨ੍ਹਾਂ ਮਾਵਾਂ ਕੋਲ ਛੋਟੇ ਬੱਚੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਬੱਚੇ ਡਿਸਿਪਲਿਨ ਦੇ ਵਿੱਚ ਰਹਿਣ ਕਿਉਂਕਿ ਬੱਚੇ ਸ਼ਰਾਰਤਾਂ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਮਾਵਾਂ ਦਾ ਪਿਤਾਵਾਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਕਹਿਣ ਦੇ ਵਿੱਚ ਰਹਿਣ ਸੋ ਆਹ ਹੁਣ ਸਾਧ ਸੰਗਤ ਜੀ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ ਕਾਕਾ ਜੀ ਸ਼ਹਿਜ਼ਾਦ ਸਿੰਘ ਗਿੱਲ ਸਪੁੱਤਰ ਸਰਦਾਰ ਪ੍ਰੀਤ ਕਮਲ ਸਿੰਘ ਜੀ ਗਿੱਲ ਅਤੇ ਮਾਤਾ ਜੀ ਰਜਿੰਦਰ ਕੌਰ ਗਿੱਲ ਪਰਿਵਾਰ ਦਾ ਪਿਛਲੇਰਾ ਪਿੰਡ ਕੰਧੋਵਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਤੋਂ ਬਿਲੋਂਗ ਕਰਦੇ ਨੇ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ ਸ਼ਹਿਜ਼ਾਦ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਜੀ ਗਿੱਲ ਅਤੇ ਦਾਦੀ ਜੀ ਮਾਤਾ ਗੁਰਮੀਤ ਕੌਰ ਜੀ ਗਿੱਲ ਹਨ ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਗੁਰਦੀਪ ਸਿੰਘ ਜੀ ਢਿੱਲੋਂ ਅਤੇ ਨਾਨੀ ਜੀ ਮਾਤਾ ਪਲਵਿੰਦਰ ਕੌਰ ਢਿੱਲੋਂ ਹਨ ਸੋ ਇਸੀ ਲੜਕਾ ਪਰਿਵਾਰ ਕਮਿੰਗ ਟੂ ਦ ਬ੍ਰਾਈਡ ਬੀਬਾ ਜੀ ਗੁਰਸ਼ਰਨ ਕੌਰ ਸਪੁੱਤਰੀ ਸਰਦਾਰ ਮਨਮੋਹਨ ਸਿੰਘ ਜੀ ਮਾਂਗਟ ਅਤੇ ਮਾਤਾ ਜੀ ਹਰਪ੍ਰੀਤ ਕੌਰ ਮਾਂਗਟ ਪਰਿਵਾਰ ਦਾ ਪਿਛਲੇਰਾ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਕੈਲਗਰੀ ਅਲਬਰਟਾ ਦਾ ਨਿਵਾਸੀ ਹੈ ਗੁਰਸ਼ਰਨ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਬਲਬੀਰ ਸਿੰਘ ਜੀ ਮਾਂਗਟ ਅਤੇ ਦਾਦੀ ਜੀ ਮਾਤਾ ਸੁਰਿੰਦਰ ਕੌਰ ਮਾਂਗਟ ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਹਾਕਮ ਸਿੰਘ ਜੀ ਸਿੱਧੂ ਅਤੇ ਨਾਨੀ ਜੀ ਮਾਤਾ ਚਰਨਜੀਤ ਕੌਰ ਸਿੱਧੂ ਹਨ ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਸੁਭਾਗ ਜੋੜੀ ਸ਼ਹਿਜ਼ਾਦ ਸਿੰਘ ਗੁਰਸ਼ਰਨ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ ਸੰਗਤ ਆਸਕ ਕਪਲ ਐਂਡ ਦੇ ਪੇਰੈਂਟਸ ਫਿਰ ਐਵਰ ਦੇ ਸਿਰਿੰਗ ਪਲੀਜ਼ ਸੈਂਡ ਫੋਰ ਦੀ ਅਰਦਾਸ ਜਿੱਥੇ ਜਿੱਥੇ ਵੀ ਬੈਠੇ ਹੋ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ ਸੁਭਾਗ ਜੋੜੇ ਨੂੰ ਬੇਨਤੀ ਹੈ ਕਿ ਹੁਣ ਖੜ੍ਹੇ ਹੋ ਜਾਣ ਅਤੇ ਇਹਨਾਂ ਦੇ ਮਾਤਾ ਪਿਤਾ ਵੀ ਖੜ੍ਹੇ ਹੋ ਜਾਣ ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਹਰਵਿੰਦਰ ਸਿੰਘ ਜੀ ਆਪ ਸੂ ਸੰਗਤਾਂ ਨੂੰ ਸਰਵਣ ਕਰਾਉਣਗੇ ਆਓ ਹੁਣ ਅਰਦਾਸ ਹੋ ਰਹੀ ਹੈ ਜੀ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਪਾਕ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਸ਼ਹਿਜਾਦ ਸਿੰਘ ਐਂਡ ਗੁਰਸ਼ਰਨ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ you are no longer two separate individuals but lifelong partners. Always remember the definition of an ideal couple. Maharaj ji kehnde ne tan phir ehin aakhiyan behan ikatthe hoye ek jot de murti tan phir kahi asoye. Maharaj ji says that I do not regard two people just sitting together as a couple. For that there is a criteria which is ek jot de murti. The meaning, two bodies but one soul, which means your actions, your thoughts and your decisions, they all should resonate. And today you both are holding the palla in front of Guru Sahib, in front of your loved ones, and it has a deep meaning behind it. So this is a promise that you both are making today, that we're going to stay together for the rest of our lives. We're going to put our best efforts to make things work. Aaj to baad eh pran kar rahe ho ਕਿ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ, ਹਰ ਮੋੜ ਦੇ ਉੱਤੇ ਅਸੀਂ ਇੱਕ ਦੂਜੇ ਦਾ ਸਾਥ ਦੇਣਾ, ਇਕੱਠਿਆਂ ਰਹਿਣਾ, ਹਰ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਇੱਕ ਦੂਜੇ ਦੇ ਸੰਗੀ ਬਣਨਾ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰਗ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ। ਮਹਾਰਾਜ ਦਾ ਫਰਮਾਨ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਟੀ ਪੈਂਡ ਵਿਖਾਣਾ। ਸੋ ਦਿਸ ਇਜ਼ ਔਰ ਲੋਇਲਟੀ, ਐਂਡ ਆਲਸੋ ਦਿਸ ਇਜ਼ ਅ ਕਮਿਟਮੈਂਟ ਐਂਡ ਦਿਸ ਇਜ਼ ਆਲਸੋ ਐਕਸੈਪਟੈਂਸ that I'm willing to take Shahjahan Singh or Gurshan Kaur as my lifelong partner. So this is the meaning of the palla. I hope you guys understand this. So hun main binti karunga Gurshan Kaur de pita ji Sardar Manmohan Singh ji agge aunge ade palle di jo rasam hai oh ada karnge. Palle da shabd aap nu sangtan nu sarvan kara rahe ne ati satkar jog ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਹੁਣ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now. Only moving forward together as a couple. ਆਓ ਹੁਣ ਸਤਸੰਗਤ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ ਸੋ ਸ਼ਹਿਜਾਦ ਸਿੰਘ ਐਂਡ ਗੁਰਸ਼ਰਨ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ ਆਫਟਰ ਲਿਸਨਿੰਗ ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ ਮੱਥਾ ਟੇਕਣਾ ਮੱਥਾ ਟੇਕਣ ਤੋਂ ਭਾਵ ਕਿ ਸਾਨੂੰ ਸਤਿਗੁਰਾਂ ਦਾ ਜੋ ਉਪਦੇਸ਼ ਹੈ ਸਾਨੂੰ ਮਨਜ਼ੂਰ ਹੈ ਮੱਥਾ ਟੇਕ ਕੇ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ ਸ਼ਹਿਜਾਦ ਸਿੰਘ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸ ਆਰਡਰ ਦੇ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਡੋਂਟ ਰਸ਼ ਇੰਜੋਏ ਦਿਸ ਮੂਮੈਂਟ ਐਂਡ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਬੈਠ ਜਾਣਾ ਫਿਰ ਗਿਆਨੀ ਜੀ ਦੂਜੀ ਲਵ ਦਾ ਪਾਠ ਸਰਵਣ ਕਰਾਉਣਗੇ ਉਸੇ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਸਰਵਣ ਕਰਨਾ ਸੁਣ ਕੇ ਫਿਰ ਮੱਥਾ ਟੇਕਣਾ ਫਿਰ ਪਰਿਕਰਮਾ ਕਰਨੀ ਹੈ ਫਿਰ ਮੱਥਾ ਟੇਕ ਕੇ ਫਿਰ ਬੈਠ ਜਾਣਾ ਸਿਮਿਲਰਲੀ ਥਰਡ ਲਵ ਐਂਡ ਦੈਨ ਫੋਰਥ ਲਵ ਚਾਰੇ ਲਾਵਾਂ ਬੜੇ ਪ੍ਰੇਮ ਦੇ ਨਾਲ ਤੁਸੀਂ ਸਰਵਣ ਵੀ ਕਰਨੀਆਂ ਨੇ ਅਤੇ ਮਹਾਰਾਜ ਤੋਂ ਬਲਿਹਾਰ ਵੀ ਜਾਣਾ ਭਾਵ ਪਰਿਕਰਮਾ ਵੀ ਕਰਨੀ ਹੈ ਲਾਵਾਂ ਤੋਂ ਬਾਅਦ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ ਫੋਲੋਡ ਬਾਈ ਅਰਦਾਸ ਐਂਡ ਹੁਕਮਨਾਮਾ ਸਾਹਿਬ ਡੋਂਟ ਵਰੀ ਗਿਆਨੀ ਜੀ ਵਿਲ ਗਿਵ ਯੂ ਦ ਸਾਈਨ ਇਸ਼ਾਰਾ ਕਰ ਦੇਣਗੇ ਵੀ ਕਦੋਂ ਨਮਸਕਾਰ ਕਰਨੀ ਹੈ ਜਦੋਂ ਪਾਠ ਸਮਾਪਤ ਹੋ ਜਾਂਦਾ ਨਮਸਕਾਰ ਕਰਨੀ ਹੈ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਿਓ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਨੂੰ ਪਿੱਠ ਨਹੀਂ ਕਰਨੀ ਅਤੇ ਸੁਭਾਗ ਜੋੜੀ ਨੂੰ ਬਹੁਤਾ ਡਿਸਟਰੈਕਟ ਨਹੀਂ ਕਰਨਾ ਚਾਹੇ ਅਰਦਾਸ ਹੋਵੇ ਚਾਹੇ ਮੁੱਖਵਾਕ ਹੋਵੇ ਬਹੁਤਾ ਇੰਟਰਫੇਅਰ ਨਹੀਂ ਕਰਨਾ ਥੈਂਕ ਯੂ ਸੋ ਮੱਚ ਫੋਰ ਯੂਰ ਕੋਪਰੇਸ਼ਨ ਸੋ ਹੁਣ ਸਤਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਲਾਵਾਂ ਦੇ ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਉਪਰੰਤ ਉਸੇ ਲਵ ਦਾ ਕੀਰਤਨ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਆਓ ਪ੍ਰੇਮ ਸਹਿਤ ਸਰਵਣ ਕਰੀਏ ਇਕਾਗਰਤਾ ਬਖਸ਼ਿਸ਼ ਕਰੋ ਜੀ ਪ੍ਰੇਮ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਦਿਆ ਬਤਾਈ ਸਭ ਥਾਈ ਹੋਏ ਸਹਾਈ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ

ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇ ਤਾਣਿਆਂ ਦੇ ਤਾਣ, ਨੇ ਉਟਿਆ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ

ਕੀਤੀਆਂ। ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ ਕਾਕਾ ਸ਼ਹਿਜਾਦ ਸਿੰਘ ਗਿੱਲ, ਸਪੁੱਤਰ ਸਰਦਾ ਪ੍ਰੀਤ ਕਮਲ ਸਿੰਘ ਗਿੱਲ, ਮਾਤਾ ਰਜਿੰਦਰ ਕੌਰ ਗਿੱਲ, ਬੀਬਾ ਗੁਰਸ਼ਰਨ ਕੌਰ, ਸਪੁੱਤਰੀ ਸਰਦਾ ਮਨਮੋਹਨ ਸਿੰਘ ਮਾਂਗਟ, ਮਾਤਾ ਹਰਪ੍ਰੀਤ ਕੌਰ ਮਾਂਗਟ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਸ਼ਹਿਜਾਦ ਸਿੰਘ ਗਿੱਲ ਅਤੇ ਬੀਬਾ ਗੁਰਸ਼ਰਨ ਕੌਰ ਦਾ ਸ਼ੁਭਾਨੰਦ ਕਾਰਜ, ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ

ਬਾਣੀ ਪੜ੍ਹਦੇ ਹਾਂ, ਜਸ ਕੀਰਤਨ ਕਰਦੇ ਹਾਂ। ਅੱਖਰ ਵਾਧਾ ਘਾਟਾ ਪ੍ਰਚਕ ਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਕਿਰਪਾ ਕਰਨੀ ਸੇ ਪਰਿਵਾਰਾਂ ਦੀ, ਮਾਇਆ ਸਫਲੀ ਕਰਨੀ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਪ੍ਰਵਾਨ ਕਰਨਾ, ਖਾਲਸੇ ਪੰਥ ਦੀ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਤਿਹਨਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰੇ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਗੁਰੂ ਸਾਹਿਬ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਅਤੇ ਮੇਲ ਮਿਲਾਪ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾਈ ਹੁੰਦੀ ਹੈ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਤੋਂ ਅਤੇ ਮਿਲਣ ਗਿਲਣ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਆ, ਪਰ ਮੇਨ ਹਾਲ ਦੇ ਵਿੱਚ ਨਹੀਂ, ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਸੋ ਜਿਵੇਂ ਅਸੀਂ ਡਿਸਿਪਲਿਨ ਦੇ ਵਿੱਚ ਆਏ ਸੀ, ਪ੍ਰੇਮ ਦੇ ਨਾਲ ਮੱਥਾ ਟੇਕ ਕੇ ਅਸੀਂ ਬੈਠ ਗਏ ਸੀ, ਉਸੇ ਤਰੀਕੇ ਦੇ ਨਾਲ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ, ਪ੍ਰਸ਼ਾਦ ਛੱਕ ਕੇ ਨਮਸਕਾਰ ਕਰਕੇ ਆਪ ਜੀ ਵਾਕਆਊਟ ਕਰਕੇ ਪ੍ਰਸ਼ਾਦਾ ਪਾਣੀ ਛਕੋ, ਥੱਲੇ ਚੜ੍ਹ ਕਰਕੇ ਮਿਲ ਲਿਓ, ਪਰ ਮੇਨ ਹਾਲ ਦੇ ਵਿੱਚ ਪਲੀਜ਼ ਟ੍ਰਾਈ ਟੂ ਅਵੋਇਡ ਇਟ। ਸੋ ਵਾਂਸ ਅਗੇਨ ਥੈਂਕ ਯੂ ਸੋ ਮੱਚ ਐਵਰੀਬਾਡੀ ਐਂਡ ਗੁੱਡ ਲੱਕ ਟੂ ਦਾ ਲਵਲੀ ਕਪਲ ਸ਼ਹਿਬਾਜ਼ ਸਿੰਘ ਐਂਡ ਹਰਸ਼ਨ ਕੌਰ। Best wishes on the beautiful journey that you guys are going to get together, and we are overjoyed to pronounce you as husband and wife. So good luck for the future. Maharaj ang sang sahi honge jithe Shahbaz Singh hore agge main kai bari itthe namaskar karan vi aunde ne, mere khana thodi vyah di booking main hi kari si, main chingi tarah yaad hai. So mare kripa karan aun wale samay de vich seva layi vi tatpar hona hai, jithe assi karobar vi karne ne utthe assi apne jo jad hai apni roots de naal vi connect karna hai. So seva vaste vi assi tatpar rehna hai, kyunki jehde aa vadde vadde organization ne ja jehde institution chaldiyan ne ਇਹ ਸਾਡੇ ਨਾਲ ਚੱਲਣੀਆਂ ਨੇ, ਜੇ ਅਸੀਂ ਨਾ ਸਾਂਭਾਂਗੇ ਤਾਂ ਬਾਹਰਲਿਆਂ ਨੇ ਆ ਕੇ ਕੀ ਸਾਂਭਣਾ। ਸੋ ਜਿਹੜਾ ਯੂਥ ਆਇਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਅਸੀਂ ਭੁਲੇਖੇ 'ਚ ਨਾ ਰਹੀਏ ਕਿ ਗੁਰਦੁਆਰੇ ਇਕੱਲੇ ਵਿਆਹ ਕਰਨ ਆਈਦਾ, ਇੱਥੇ ਅਸੀਂ ਆਪਣੇ ਦੁੱਖ ਸੁੱਖ ਵੀ ਕਰਨ ਆਈਦਾ। ਗੁਰੂ ਦੇ ਨਾਲ ਆਇਆ ਕਰੋ, ਬੈਠਿਆ ਕਰੋ, ਗੱਲਾਂ ਮਾਰਿਆ ਕਰੋ, ਗੁਰੂ ਸਾਹਿਬ ਨੂੰ ਆਪਣੇ ਦੁੱਖ ਦੱਸਿਆ ਕਰੋ, ਮਹਾਰਾਜ ਆਪਣੇ ਜਿਹੜੇ ਸੁੱਖ ਨੇ ਮਹਾਰਾਜ ਜੀ ਨਾਲ ਉਹ ਵੀ ਸ਼ੇਅਰ ਕਰਿਆ ਕਰੋ। ਮਹਾਰਾਜ ਕਿਰਪਾ ਕਰਨਗੇ, ਚੜ੍ਹਦੀ ਕਲਾ ਮਹਾਰਾਜ ਕਰਨਗੇ, ਅਤੇ ਕਿਉਂਕਿ ਜੇ ਅਸੀਂ ਸਿੱਖੀ ਦੇ ਨਾਲ ਜੁੜੇ ਰਹਾਂਗੇ, ਮਹਾਰਾਜ ਆਪ ਤੁਹਾਡੀ ਲਾਜ ਰੱਖਣਗੇ। ਇਹ ਕੋਈ ਕਹਿਣ ਮਾਤਰ ਗੱਲ ਨਹੀਂ, ਮਹਾਰਾਜ ਕਰਕੇ ਦਿਖਾਉਣਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ ਬੋਲਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਬੀਬਿਆਂ ਨੇ ਮੇਰੀ ਬੇਨਤੀ ਹੈ, ਮੈਂ ਹੁਣੇ ਬੇਨਤੀ ਕੀਤੀ ਹੈ, ਪਰ ਹੁਣੇ ਮੈਂ ਕਹਿੰਦਾ ਸੁਣ ਕੇ ਅਣਸੁਣਿਆ ਕਰਤਾ। ਮੈਨੂੰ ਪਤਾ ਭੁੱਖ ਲੱਗੀ ਹੈ, ਪਰ ਪ੍ਰਸ਼ਾਦਾ ਤਿਆਰ ਹੈ, ਕੋਈ ਨਹੀਂ ਥੱਲੇ ਜਾ ਕੇ ਛੱਕ ਲਿਓ, ਗੱਲਾਂ ਮਾਰ ਲਿਓ, ਪਰ ਸਤਿਕਾਰ ਨੂੰ ਵੀ ਮੁੱਖ ਰੱਖਣਾ ਹੈ, ਠੀਕ ਹੈ ਜੀ। ਸੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਕਿ ਪਲੀਜ਼ ਬਾਰ ਬਾਰ ਕਹਿਣਾ ਨਾ ਪਵੇ ਕਿ ਹੁਣ ਮਹਾਰਾਜ ਦੀ ਹਜ਼ੂਰੀ 'ਚ ਭਾਈ ਪਿੱਠ ਨਾ ਕਰੋ ਜਾਂ ਗੱਲਾਂ ਨਾ ਮਾਰੋ। ਆਪਾਂ ਸਾਰੇ ਸੂਝਵਾਨ ਆ, ਪੰਜਾਬ ਤੋਂ ਹੀ ਆਏ ਹਾਂ। ਸੋ ਥੈਂਕ ਯੂ ਸੋ ਮੱਚ ਐਵਰੀਬਾਡੀ ਐਂਡ ਗੁੱਡ ਲੱਕ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਹਾਉ ਅਨਭੁੱਲੇ ਕਹੁ ਤੂੰ ਪਛਾਨੇ ਜੋ ਜੀਅਨ ਮੈਂ ਹੁਤਾ ਰੇ ਮਨ ਕਾਏ ਕਹਾ ਲਉ ਨਹਿਕੇ ਜਾਉ ਪੇਕ ਤਈ ਸੰਗ ਸੁਣਤਾ ਐਸੋ ਜਾਨ ਭਈ ਮਨ ਆਨੰਦ ਆਨ ਵੀ ਉਹ ਕਰਤਾ ਕਹੁ ਨਾਨਕ ਗੁਰ ਭਈ ਨਿਆਰਾ ਹਰ ਰੰਗ ਨਾ ਕਬੂ ਲੈਤਾ ਬਲਾਵਲ ਮਹੱਲਾ ਪੰਜਵਾ ਨਿੰਦਕ ਐਸੀ ਚਿਰ ਪਰੀਐ ਇਹ ਨਸਾਨੀ ਸੁਣ ਤੋਂ ਪਾਈ ਜਿਉ ਕਲਰ ਪੀਤ ਗਿਰੀਐ ਰਹਾਉ ਜਉ ਦੇਖੈ ਚਿਦਰ ਤਉ ਨਿੰਦਕ ਮਾਏ ਭਲੋ ਦੇਖ ਦੁੱਖ ਭਰੀਐ ਆਠ ਪੈਰ ਚਿਤਵੈ ਨਹੀਂ ਪਹੁੰਚੇ ਬੁਰਾ ਚਿਤਵਿਦ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਹਰ ਜਨ ਸਿਉ ਬਾਧ ਉਠੋਰੀਐ ਨਾਨਕ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਵਪਰੇ ਕਰੀਐ ਬਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰੇ ਕਰਾਵੈ ਮੁਕਰ ਪਾਵੈ ਪੇਗਤ ਸੁਣ ਸਦਾ ਸੰਘਰੇ ਰਹਾਉ ਕਾਚ ਬਿਹਾਜਨ ਕੰਚਨ ਚਾਡਨ ਬੈਰੀ ਸੰਘ ਸਾਜਨ ਤਿਆਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮਿਲ ਮਟਾਏ ਜਰੇ ਅੰਧਕੂ ਮੈਂ ਪ੍ਰਿਉ ਪਰਾਨੀ ਪਰਮ ਗੁਵਾਰ ਮੋਹ ਬੰਧ ਪਰੇ ਕਹੁ ਨਾਨਕ ਪ੍ਰਭ ਹੁਤ ਨਿਆਰਾ ਗੁਰ ਪੇਟੈ ਕਾਢੇ ਬਾਂਹ ਪਰੇ ਬਲਾਵਲ ਮਹੱਲਾ ਪੰਜਵਾ ਮੰਤਨ ਰਸਨਾ ਹਰ ਚੀਨਾ ਭਇਆ ਭਇ ਅਨੰਦ ਮਿਟੇ ਅੰਦਰ ਸੇ ਸਰਬ ਸੂਗ ਮੋਕਾ ਗੁਰਦੀਨਾ ਰਹਾਉ ਐਨਪ ਤੇ ਸਭ ਭਈ ਸਿਆਨਪ ਪਰ ਮੇਰਾ ਦਾਨਾ ਬੀਨਾ ਹਾ ਦੇ ਰਾਖੇ ਆਪਣੇ ਕਹੁ ਕਾਹੂ ਨਾ ਕਰਤੇ ਕਛਕੀਨਾ ਬਲ ਜਾਵੋ ਦਰਸ਼ਨ ਸਾਧੂ ਕਹਿ ਜੇ ਪ੍ਰਸਾਦ ਹਰ ਨਾਮ ਲੀਨਾ ਕਹੁ ਨਾਨਕ ਠਾਕਰ ਭਰੋਸੈ ਕਹੁ ਨਾ ਮਾਨਿਓ ਮਨ ਛੀਨਾ ਬਲਾਵਲ ਮਹੱਲਾ ਪੰਜਵਾਂ ਗੁਰ ਪੂਰੈ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਸਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪਰ ਮੇਰੇ ਕਾ ਬੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾਂ ਕਿ ਸਰਨ ਭਰਿਓ ਨਾਨਕ ਦਾ ਜਾਤੇ ਉੱਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕੱਚੀ ਦੁੱਖ ਨਾ ਵਿਆਪੈ ਆਗੈ ਦਰਗੈ ਪੂਰਨ ਕਾਮ ਰਹਾਉ ਆਪ ਤੇ ਆਗ ਭਰੀਏ ਨਿਤ ਸਰਨੀ ਗੁਰ ਤੇ ਪਾਈਐ ਇਹ ਨਦਾਨ ਜਨਮ ਮਰਨ ਕੀ ਕਟੀਏ ਪਾਸੀ ਸਾਚੀ ਦਰਗੈ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਪਲ ਮਾਨੋ ਮਨ ਤੇ ਝੂਟੈ ਸਗਲ ਗਮਾਨ ਕਹੁ ਨਾਨਕ ਤਾ ਕੀ ਸਰਨਾਈ ਜਾ ਕਾ ਕੀ ਆ ਸਗਲ ਜਹਾਨ ਬਲਾਵਲ ਮਹੱਲਾ ਪੰਜਵਾਂ ਮੰਤਰ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤਿਸ ਰਸਨਾ ਕਾ ਮੂਲ ਕਿਛ ਨਾਹੀ ਰਾਉ ਕੁਲ ਸਮੂਹ ਉਦਰੇਕਨ ਪੀਤਰ ਜਨਮ ਜਨਮ ਕੀ ਮੱਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅੰਧ ਸੇ ਧੀ ਵਿਖਿਆ ਬਨਗਾਹੀ ਚਰਨ ਪ੍ਰਭੂ ਕਹਿ ਬੋਇਤ ਪਾਏ ਪਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਕੇ ਨਾਨਕ ਮਨ ਲਾਗਾ ਹੈ ਤਾਹੀ ਬਲਾਵਲ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਬਸੈ ਸਦਕ ਸੰਗਾ ਰਹਾਉ ਖਿਨਮੈ ਤਾਪ ਨਵਾਜੇ ਠਾਕਰ ਨੀਚ ਕੀੜ ਤੇ ਕਰੇ ਰੰਜੰਗਾ ਕਬੂ ਨਾ ਵਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਨਰਮੰਗਾ ਬਲਾਵਲ ਮਹੱਲਾ ਪੰਜਵਾਂ ਚੁੱਤ ਪੂਜਾ ਜੋਗ ਪਾਲ ਮੰਤਨ ਅਰਪ ਰੱਖੋ ਹਰ ਆਗੈ ਸਰਬ ਜੀ ਆਕਾ ਹੈ ਪ੍ਰਤਪਾਲ ਰਹਾਉ ਸਰਨ ਸਮਰਤ ਅਕਤ ਸੁਖਦਾਤਾ ਕਿਰਪਾ ਸਿੰਧ ਬੜੋਦਿਆਨ ਕੰਟ ਲਾਏ ਰੱਖੇ ਆਪਣੇ ਕਹੁ ਤਿਸਨੋ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸੁਆਮੀ ਸਰਬ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਭਾਂਗੇ ਸੰਤ ਜਨਾ ਕੀ ਮਿਲੇ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾਹ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕਹੁ ਤਰਾਸ ਹੈ ਰਹਾਉ ਜੇਤੇ ਪੁੰਨ ਚਰਨ ਸਿੱਖ ਕਿੰਨੇ ਮੰਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਭਰਮ ਪਉ ਨਾਟਾ ਜਨਮ ਜਨਮ ਕੇ ਕਿਲਵਕ ਦਹੇ ਨਿਰਭਉ ਹੋਏ ਭਜੋ ਜਗਦੀ ਸਹੇ ਪਦਾਰਥ ਬਟ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਬੰਧਾ ਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹੱਲਾ
1: ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਂਡ ਕੁਠਾਰ ਖਰਮ ਸਿਰ ਕਾਟਿਆ ਖਿਣਮੈ ਹੋਏ ਗਿਆ ਹੈ ਖਾਕ ਮੰਦਾ ਚਿਤ ਵਿੱਚ ਚਤਵਤ ਪਚਿਆ ਜਨ ਰਚਿਆ ਤਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੂ ਨਾ ਰਹੋ ਸੋ ਛੋੜ ਗਿਆ ਸਭ ਭਾਈ ਸਾਕ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨਕਾ ਕੀਨੋ ਪੂਰਨ ਵਾਕ ਬਿਲਾਵਲ ਮੁਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਿ ਮੱਧ ਪ੍ਰਭ ਸੁਆਮੀ ਆਪਣਾ ਥਾੜ ਬਣਾਇਓ ਆਪ, ਆਪਣੇ ਸੇਵਕੀ ਆਪੇ ਰਾਖੇ ਪ੍ਰਭ ਮੇਰੇ ਕੋ ਵੜ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ, ਚਰਨ ਕਮਲ ਨਾਨਕ ਸਰਨਾਈ, ਰਾਮ ਨਾਮ ਜਪ ਨਿਰਮਲ ਮੰਤ, ਬਿਲਾਵਲ ਮਹੱਲਾ ਪੰਜਵਾਂ। ਤਾਪ ਪਾਪ ਤੇ ਰਾਖੇ ਆਪ, ਸੀਤਲ ਪਏ ਗੁਰ ਚਰਨੀ ਲਾਗੇ, ਰਾਮ ਨਾਮ ਹਿਰਦੇ ਮੈਂ ਜਾਪ ਰਹਾਓ। ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰ ਨਾਮ ਖੰਡ ਪ੍ਰਤਾਪ, ਦੁੱਖ ਬਿਨਸੇ ਸੁਖ ਆਨੰਦ ਪ੍ਰਵੇਸਾ, ਤ੍ਰਿਸ਼ਨ ਬੂਝੀ ਮਨ ਤਨ ਸਚ ਤ੍ਰਾਪ। ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਸ਼ਲ ਪੈ ਭੰਜਨ ਸੁਆਮੀ, ਗੁਣ ਗਾਵਤ ਨਾਨਕ ਆਲਾਪ। ਬਿਲਾਵਲ ਮਹੱਲਾ ਪੰਜਵਾਂ। ਜਿਸਨੇ ਉਪਜਿਆ ਤਿਸੇ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸਲ ਖੇਮ ਹੋਏ ਕਲਿਆਣ ਰਹਾਉ। ਗੁਰਪੂਰਾ ਭੇਟਿਓ ਬੜਭਾਗੀ, ਅੰਤਰ ਜਾਮੀ ਸੂੜ ਸਜਾਣ, ਹਾਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ। ਭ੍ਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਣਾਣ, ਸਾ ਸਾਸ ਅਰਾਧੇ ਨਾਨਕ ਸਦਾ ਸਦਾ ਜਾਈਏ ਕੁਰਬਾਨ। ਬਿਲਾਵਲ ਮਹੱਲਾ ਪੰਜਵਾਂ। ਦੋਵੇ ਥਾਵ ਰੱਖੇ ਗੁਰਸੂਰੇ, ਹਲਤ ਪਲਤ ਪਾਰਵਣ ਸਵਾਰੇ, ਕਾਰਜ ਹੋਏ ਸਗਲੇ ਪੂਰੇ ਰਹਾਓ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਣ ਹੋਵਣ ਸਾਧੂ ਹੋਵਤ ਸਾਧੂ ਤੂਰੇ, ਆਵਣ ਜਾਂ ਰਹੇ ਥਿਤ ਪਾਈ, ਜਨ ਮਰਨ ਕੇ ਮਿਟੇ ਬਿਸੂਰੇ। ਭ੍ਰਮ ਪੈ ਤਰੇ ਛੁਟੇ ਪੈ ਜਮਕੇ, ਘਟ ਘਟ ਏਕ ਰਿਹਾ ਭਰਪੂਰੇ, ਨਾਨਕ ਸਰਨ ਭਰਿਓ ਦੁੱਖ ਭੰਜਨ, ਅੰਤਰ ਬਾਹਰ ਪੇਖ ਹਜੂਰੇ। ਬਿਲਾਵਲ ਮਹੱਲਾ ਪੰਜਵਾਂ। ਦਰਸ਼ਨ ਦੇਖ ਦੁੱਖ ਨਸੇ, ਕਬੂ ਨ ਹੋ ਦ੍ਰਿਸ਼ਟ ਗੋਚਰ, ਜੀ ਕੇ ਸੰਗ ਵਸੇ ਰਹਾਓ। ਪ੍ਰੀਤਮ ਪ੍ਰਾਣ ਆਧਾਰ ਸੁਆਮੀ, ਪੂਰਹੇ ਪ੍ਰਭ ਅੰਤਰ ਜਾਮੀ, ਕਿਆ ਗੁਣ ਤੇਰੇ ਸਾਰ ਸਮਾਰੀ, ਸਾਸ ਸਾਸ ਪ੍ਰਭ ਦੂਜੇ ਚਿਤਾਰੀ। ਕਿਰਪਾ ਨਿਧ ਪ੍ਰਭ ਦੀਨ ਦਿਆਲਾ, ਜੀ ਜੰਤ ਕੀ ਕਰੋ ਪ੍ਰਤਪਾਲਾ, ਆਠ ਪੈਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਬਿਲਾਵਲ ਮਹੱਲਾ ਪੰਜਵਾਂ। ਤਾਨ ਤਨ ਜੋਵਨ ਚਲਤ ਗਿਆ, ਰਾਮ ਨਾਮ ਕਾ ਭਜਨ ਨਾ ਕੀਨੋ, ਕਰਤ ਬੇਕਾਰ ਨਿਸਭੋਰ ਭਇਆ ਰਹਾਓ। ਅਨੇਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾਂ ਕਾ ਸਖੀਨ ਖਿਆ, ਮੇਰੀ ਮੇਰੀ ਕਰ ਕਰ ਮੂਠੋ, ਪਾਪ ਕਰਤ ਨੈ ਭਰੀ ਦਇਆ। ਮਹਾਂ ਬੇਕਾਰ ਘੋਰ ਦੁੱਖ ਸਾਗਰ, ਤਿਸਮੈਂ ਪ੍ਰਾਣੀ ਗਲਤ ਪਿਆ, ਸਰਨ ਪਰੇ ਨਾਨਕ ਸੁਆਮੀ ਕੀ, ਬਾਹਾ ਪਕਰ ਪ੍ਰਭ ਕਾਢ ਲਿਆ। ਬਿਲਾਵਲ ਮਹੱਲਾ ਪੰਜਵਾਂ। ਆਪਣਾ ਪ੍ਰਵਾਇਆ ਚੀਤ, ਦੁਸ਼ਮਣ ਦੁਸ਼ਟ ਰਹੇ ਚਖ ਮਾਰਤ, ਕੁਸਲ ਭਇਆ ਮੇਰੇ ਭਾਈ ਮੀਤ ਰਹਾਓ। ਗਈ ਵਿਆਧ ਉਪਾਦ ਸਵਨਾਸੀ, ਅੰਗੀਕਾਰ ਕੀਓ ਕਰਤਾਰ, ਸਾਂਦ ਸੂਖ ਅਰ ਆਨੰਦ ਕਨੇ ਸਾਖ ਸਾਂਤ ਸੂਖ ਹਰ ਆਨੰਦ ਕਨੇਰੇ, ਪ੍ਰੀਤਮ ਨਾਮ ਹਿਰਦੇ ਉਰਹਾਰ, ਜੀਓ ਪਿੰਡ ਤੈਨ ਰਾਸ ਪ੍ਰਭ ਤੇਰੀ, ਤੂੰ ਸਮਰੱਥ ਸੁਆਮੀ ਮੇਰਾ, ਦਾਸ ਆਪਣੇ ਕੋ ਰਾਖਣ ਹਾਰਾ, ਨਾਨਕ ਦਾਸ ਸਦਾ ਹੈ ਚੇਰਾ। ਬਿਲਾਵਲ ਮਹੱਲਾ ਪੰਜਵਾਂ। ਗੋਬਿੰਦ ਸਿਮਰ ਹੋਆ ਕਲਿਆਣ, ਮਿਟੀ ਉਪਾਦ ਭਇਆ ਸੁਖ ਸਾਚਾ, ਅੰਤਰ ਜਾਮੀ ਸਿਮਰਿਆ ਜਾਣ ਰਹਾਉ। ਜਿਸ ਕੇ ਜੀ ਤਨ ਕੀਏ ਸੁਖਾਲੇ, ਭਗਤ ਜਨਾ ਕੋ ਸਾਚਾ ਤਾਣ, ਦਾਸ ਆਪਣੇ ਕੀ ਆਪੇ ਰਾਖੀ, ਪੈ ਪੰਜਨ ਉੱਪਰ ਕਰਤੇ ਮਾਣ। ਭਾਈ ਮਿਤਰਾਈ ਮਿਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਸ਼ਾਨ, ਸੂ ਸਹਿਜ ਆਨੰਦ ਕਿਨਾਰੇ, ਨਾਨਕ ਜੀਵੇ ਹਰ ਗੁਣੇ ਵਖਾਣ। ਬਿਲਾਵਲ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਭਏ ਕਿਰਪਾਲ, ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਭਏ ਨਿਹਾਲ ਰਹਾਓ। ਅੰਗੀਕਾਰ ਕੀਆ ਪ੍ਰਭ ਆਪਣੇ, ਦੁਖੀ ਸਗਲੇ ਭਏ ਰਿਵਾਲ, ਕੰਠ ਲਾਏ ਰਾਖੇ ਜਾਣੇ ਆਪਣੇ, ਉਧਰ ਲੀਏ ਲਾਏ ਆਪਣੇ ਪਾਲ, ਸਹੀ ਸਲਾਮਤ ਮਿਲ ਕਰ ਆਏ, ਨਿੰਦਕ ਕੇ ਮੁਖ ਹੋਏ ਕਾਲ, ਕਹੁ ਨਾਨਕ ਮੇਰਾ ਸਤਿਗੁਰ ਪੂਰਾ, ਗੁਰਪ੍ਰਸਾਦ ਪ੍ਰਭ ਭਏ ਨਿਹਾਲ। ਬਿਲਾਵਲ ਮਹੱਲਾ ਪੰਜਵਾਂ। ਮੂੰਹ ਲਾਲਣ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਤੂਟੈ ਸ਼ੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਣੀ, ਦਿਨ ਸਰੈਣ ਮਨ ਮੈਂ ਬਸਤ ਹੈ, ਤੂੰ ਕਰ ਕਿਰਪਾ ਪ੍ਰਭ ਆਪਣੀ। ਬਲ ਬਲ ਜਾਓ ਸਿਆਮ ਸੁੰਦਰ ਕੋ, ਅਕਥ ਕਥਾ ਜਾ ਕੀ ਬਾਤ ਸੁਣੀ, ਜਣ ਨਾਨਕ ਦਾ ਸੰਦਾਸ ਕਹੀਅਤ ਹੈ, ਮੋਹਿ ਕਰਹੋ ਕਿਰਪਾ ਠਾਕੁਰੇ ਆਪਣੀ। ਬਿਲਾਵਲ ਮਹੱਲਾ ਪੰਜਵਾਂ। ਹਰ ਕੇ ਚਰਨ ਜਪ ਜਾਊਂ ਕੁਰਬਾਨ, ਗੁਰਮੀਰਾ ਪਾਰ ਬ੍ਰਹਮ ਪਰਮੇਸ਼ਰ, ਤਾਕਾ ਹਿਰਦੇ ਧਰਮਨ ਧਿਆਨ ਰਹਾਓ। ਸਿਮਰ ਸਿਮਰ ਸਿਮਰ ਸੁਖਦਾਤਾ, ਜਾ ਕਾ ਕੀ ਆ ਸਗਲ ਜਹਾਨ, ਰਸਨਾ ਰਵਹੋ ਏਕ ਨਾਰਾਇਣ ਸਾਚੀ, ਦਰਗਹਿ ਪਾਵ ਹੋ ਮਾਨ, ਸਾਧੂ ਸੰਗ ਪ੍ਰਾਪਤ ਜਾ ਕੋ, ਤਿਨ ਹੀ ਪਾਇਆ ਇਹੋ ਨਿਦਾਨ। ਗਾਵੋ ਗੁਣ ਕੀਰਤਨ ਨਿਤ ਸੁਆਮੀ, ਕਰ ਕਿਰਪਾ ਨਾਨਕ ਦੀ ਜੈ ਦਾਨ। ਬਿਲਾਵਲ ਮਹੱਲਾ ਪੰਜਵਾਂ। ਰਾਖ ਲੀਏ ਸਤਿਗੁਰ ਕੀ ਸਰਨ, ਜੈ ਜੈਕਾਰ ਹੋਆ ਜਗ ਅੰਤਰ, ਪਾਰ ਬ੍ਰਹਮ ਮੀਰੋ ਤਾਰਨ ਤਰਨ ਰਹਾਉ। ਬਿਸਵੰਬਰ ਪੂਰਨ ਸੁਖਦਾਤਾ, ਸਗਲ ਸਮੱਗਰੀ ਪੋਖਣ ਭਰਨ, ਥਾਣ ਥਨੰਤਰ ਸਭ ਨਿਰੰਤਰ, ਬਲ ਬਲ ਜਾਈ ਹਰ ਕੇ ਚਰਨ। ਜੀ ਜੁਗਤ ਵਸ ਮੇਰੇ ਸਵਾਮੀ ਸਰਬ ਨਿਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਾਹੀ ਡਰਨ ਬਰਾਗ ਬਿਲਾਵਲ ਮਹੱਲਾ ਪੰਜਵਾਂ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਅੱਠਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਈਗੈ ਨੁਰਗੁਣ ਉਗੈ ਸਰਗੁਣ ਕੇਲ ਕਰਤਵੇ ਸਵਾਮੀ ਮੇਰਾ ਰਹਾਓ ਨਗਰ ਮੈਂ ਆਪ ਵਾਰ ਫੁਨੇ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਜਾ ਕੋ ਦੁਰਾਓ ਕਾ ਸਿਓ ਬਲਵੰਚਾ ਜਹਿ ਜਹਿ ਪੀਖੋ ਤਹਿ ਤਹਿ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੀਰਾ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਟਾ ਗੋਬਿੰਦ ਮੇਰੇ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਹੀਂ ਕਸ਼ਟੀਠਮ ਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦ ਪੂਲਣ ਤੁਮਰੋ ਵਿਦ ਪਤਿ ਉਦਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਤੂਰ ਪਰ ਹੋ ਰਹਾਓ ਗੁਰ ਕੋ ਸ਼ਬਦ ਮੇਰੇ ਹੀਰੇ ਬਾਸੇ ਹਰਨਾਮਾ ਮਣ ਸੰਗ ਧਰ ਹੋ ਤਸਕਰ ਪੰਚ ਨਿਵਾਰ ਹੋ ਠਾਕੁਰ ਸਗਲੋ ਪਰਮਾ ਹੋਮ ਜਰ ਹੋ ਜੋ ਤੁਮ ਕਰਹੋ ਸੋਈ ਪਲ ਮਾਨੇ ਭਾਵਨੇ ਦੁਬਦਾ ਦੂਰ ਟਰ ਹੋ ਨਾਨਕੇ ਪ੍ਰਭ ਤੁਮੀ ਦਾਤੇ ਸੰਤ ਸੰਗ ਲੈ ਮੋਏ ਉਧਰੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਣ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਾਨਕੀ ਟਹਿਲ ਸੰਭਾਖਣ ਜਨ ਸਿਓ ਉਠਣ ਬੈਠਣ ਜਨ ਕੇ ਸੰਗਾ ਜਾਨ ਚਰ ਰਜ ਮਾਥੇ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਣ ਨਾਨਕ ਜਨਮ ਜਨਮ ਕੇ ਹਰੇਕ ਲੰਗਾ ਬਿਲਾਵਲ ਮਹੱਲਾ ਪੰਜਵਾਂ ਜਿਉਂ ਭਾਵੇ ਤਿਉਂ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹੰਬਾਰਕ ਤੁਮ ਪਿਤਾ ਕਿਰਪਾਲ ਰਹਾਓ ਮੋਹੇ ਨਿਰਗੁਣ ਗੁਣ ਨਾਹੀਂ ਕੋਈ ਪਹੁੰਚ ਨਾ ਸਾਕੋ ਤੁਮਰੀ ਕਾਲ ਤੁਮਰੀ ਗਾਤਮੈ ਤੁਮ ਹੀ ਰਾਖੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਣਬੋਲਤ ਹੀ ਜਾਨੋ ਜਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਣ ਤੁਜ ਬਿਨ ਜੀਵਨ ਸਗਲ ਅਕਾਥ ਰਹਾਓ ਹਰੰਕ ਤੇ ਰਾਓ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਉਦਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ ਨਿਧ ਨਦਾਨ ਨਾਨਕ ਹਰ ਸੇਵਾ ਅਵਰ ਸਿਆਣਪ ਸਗਲ ਅਕਾਥ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਭੂ ਨਾ ਵਿਸਾਰ ਹੋ ਔਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਪ੍ਰਭ ਬਿਰਧ ਤਮਾਰੋ ਹਮਰੇ ਦੋਖ ਹਿਰਦੇ ਮਤ ਧਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾ ਰਹੋ ਜਾਲ ਵਿਹੂਣ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਸ਼ੇ ਖੁਸਲ ਪਿਆ ਕੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਵਿਆ ਰਹਾਓ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁੱਖ ਦਰਦ ਸਗਲਾ ਮਿਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਖੋਇ ਖਿਆ ਗੁਣੇ ਅਵਗਨ ਪ੍ਰਭ ਕਸ਼ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਵਡਾਈ ਚੁੱਤ ਵਿਨਾਸੀ ਨਾਨਕ ਉਚਰੈ ਹਰ ਕੀ ਜਾਇਆ ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹ ਪਤਿ ਦੋਦਾਰ ਰਾਖ ਸੁਆਮੀ ਆਪਰੋਸੇ ਰਹਾਓ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਵਿਖਿਆ ਰਾਤਾ ਸੁਆਨ ਜੈਸੇ ਔਦ ਬਿਹਾਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਾਰਨ ਦੁੱਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸੇ ਅਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੁੱਖ ਗਏ ਰਹਾਓ ਤਾਜ ਅਮਾਨ ਔਰ ਚਿੰਤ ਬਰਾਨੀ ਸਾਧ ਹੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ਮਹਾਂਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੁ ਨਾਨਕ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਾਂ ਮੇਰੀ ਆਸ ਪੁਣੀ ਰਹਾਓ ਪੀਰ ਗਈ ਬਾਧੀ ਮਨ ਤੀਰਾ ਮੋਹਿਓ ਆਨੰਦ ਧੁਣੀ ਉਪਜਿਓ ਚਾਓ ਮਿਲਨ ਪ੍ਰਪ੍ਰੀਤਮ ਰਹਿਣ ਨਾ ਜਾਏ ਖਨੀ ਖਿਣੀ ਅਨੇਕ ਭਗਤ ਅਨੇਕ ਜਨ ਤਾਰੇ ਸਿਮਰਹੇ ਅਨੇਕ ਮੁਨੀ ਅੰਧਲੇ ਟਿਕ ਨਿਰਧਨ ਤਨ ਪਾਇਓ ਪ੍ਰਭ ਨਾਨਕ ਅਨੇਕ ਗੁਣੀ ਰਾਗ ਬਿਲਾਵਲ ਮੁਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੋਹਣ ਨੀਂਦ ਨਾ ਆਵੇ ਹਾਵੇ ਹਜਰ ਹਾਰ ਕਜਰ ਬਸਤਰ ਅਬਰ ਨਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਬਿਲਾ ਮਿਲਾਵੋ ਕਬ ਕਰ ਆਵੇਰੀ ਸੁਣੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹਿਮ ਟਾਵੋ ਤੋ ਕਰ ਹੀ ਲਾਲਨ ਪਾਵ ਹੋ ਤਵ ਰਸ ਮੰਗਲ ਗੁਣ ਗਾਵ ਹੋ ਆਨੰਦ ਰੂਪ ਤਿਆਵ ਹੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ ਮੋਹਣ ਰੂਪ ਦਿਖਾਵੇ ਅਮੋਈ ਨੀਂਦ ਸੁਹਾਵੇ ਸਹਿ ਮੇਰੀ ਤਿਖਾ ਬਜਾਨੀ ਹੈ ਮੈਂ ਸਹਿ ਜਸਮਾਨੀ ਮਿੱਠੀ ਪਰੇ ਕਹਾਣੀ ਮੋਹਨ ਲਾਲਣ ਪਾਇਓ ਰੀ ਰਹਾਓ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹਿ ਜਾਏ ਦਰਸ਼ਨ ਪਾਪਤ ਹੇ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਓ ਆਹੇ ਮਨ ਅਵਰ ਨਾ ਭਾਵੇ ਚਰਨਾਵੇ ਚਰਨਾਵੇ ਉਲਜੋ ਅਲਮ ਕਰੰਦ ਕਮਲ ਜੋ ਅਨ ਰਾਸਨੇ ਚਾਹੇ ਏਕੇ ਹਰ ਲਾਹੇ ਅਣ ਤੇ ਟੂਟਗੇ ਰਿਖਤੇ ਛੂਟ ਗਏ ਮਨ ਹਰ ਰਸ ਕੁੱਟਗੇ ਸੰਗ ਸਾਧੂ ਉਲਟਗੇ ਅਣ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮੁਹੱਲਾ ਨੌਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮੁਹੱਲਾ ਨਾਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਣੋ ਅਜਾ ਮਲ ਗਨਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ ਰਹਾਓ ਗਰਜ ਕੀ ਤਰਾਸ ਮਿਟ ਹੀ ਛੁਣੂ ਮੈਂ ਤਬ ਛਿਨਹੂ ਮੈਂ ਤਬ ਜਬ ਹੀ ਰਾਮ ਬਖਾਨੋ ਨਾਰਦ ਕੈਦ ਸੁਣ ਤਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਪੈ ਪਦ ਪਾਇਓ ਜਾਗਤ ਰਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੀ ਤੁਮ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾਂ ਦੁਖ ਪਾਵੇ ਭਗਤ ਬਿਨਾਂ ਸਹਿਸਾ ਨਹਿ ਚੂਕੇ ਗੁਰ ਇਹੋ ਭੇਦ ਬਤਾਵੇ ਰਹਾਓ ਕਹਾਂ ਭਇਓ ਤੀਰਥ ਪ੍ਰਾਪਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨਿਫਲ ਤੈ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੁ ਨਾਨਕੇ ਬਿੰਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਵਾਂ ਜੈ ਮੈਂ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਕਾਰਤ ਖੋਇਆ ਜੈ ਰਾਖੋ ਮਨ ਮਾਹੀ ਰਹਾਓ ਤੀਰਥ ਕਰੇ ਬ੍ਰਤ ਫੁਨ ਰਾਖੇ ਨਹਿ ਬਨੁਆ ਬਸ ਜਾ ਕੋ ਨਹਿਫਲ ਧਰਮ ਤਾਹੇ ਤਉ ਮਾਨੋ ਸਾਚ ਕਹਿਤ ਮੈਂ ਜਾ ਕੋ ਜੈਸੇ ਪਾਹਣ ਜਲ ਮੈਂ ਰਾਖਿਓ ਪੇਦੇ ਨਹਿ ਤੈ ਪਾਣੀ ਤੈਸੇ ਹੀ ਤੁਮ ਤਾਏ ਪਛਾਨੋ ਭਗਤਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੇ ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਵਿਰਲਾ ਬੂਜੇ ਕੋਈ ਵਿਣ ਪੈ ਪਈਏ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਓ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਧ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੋ ਪੂਲੇ ਥਾਓ ਨਾ ਕੋਈ ਮਨ ਮਾਇਆ ਬੰਧੋ ਸਰਜਾਲ ਘਟ ਘਟ ਵਿਆਪ ਰਹੋ ਬਿਖਨਾਲ ਜੋ ਆਂਜੈ ਸੋ ਦੀਸੇ ਕਾਲ ਕਾਰਜ ਸੀ ਦੋਰੇ ਦੇ ਸਮਾਲ ਸੋ ਗਿਆਨੀ ਜਨ ਸ਼ਬਦ ਲਿਵਲਾਈ ਮਨਮੁਖ ਹੋਮੇ ਪਤ ਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਦੇ ਵੜਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾ ਬਿਨਾਂ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੈ ਵੇਖੇ ਜੋਤ ਸਾਸਤ ਸਿਮਰਤ ਨਾਮ ਦਿਰੜਾਮੰਗ ਗੁਰਮੁਖ ਸਾਂਤ ਊਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇੱਕ ਨਾਮ ਵਸਾਮਣ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਭਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਤ੍ਰਿਕਤ ਮੁਕਤ ਮਨ ਸਾਚਾ ਭਾਵੇ ਤਾਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇਂ ਕਿਸ ਸੰਗ ਨਾ ਜਾਨਾ ਰਹਾਓ ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ ਭਸਮੇ ਢੇਰੀ ਖਾਖੂ ਖਾ ਕਰਲੇ ਸਭ ਫੈਲ ਬਿਨ ਸਬਦੇ ਨਹੀਂ ਉਤਰੈ ਮੈਲ, ਗੀਤ ਰਾਗ ਕੰਤਾਲ ਸੇ ਕੂਰੇ, ਤ੍ਰੈ ਗੁਣ ਉਪਜੈ ਬਿਨ ਸੇ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਛੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਊਜਲ ਤਿਲਕ ਗਲਮਾਲਾ, ਅੰਤਰ ਕ੍ਰੋਧ ਪੜ੍ਹੇ ਨਾੜਸਾਲਾ, ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀਂ ਸੁਖ ਦੀਆ, ਸੂਕਰ ਸਵਾਨ ਗਰਦ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਦਿਨ ਜੋਨ ਪਵਾਈਏ, ਬੰਧਨ ਵਾਧਿਆ ਆਈਏ ਜਾਈਏ, ਗੁਰ ਸੇਵਾ ਤੇ ਲਹੇ ਪਦਾਰਥ, ਹਿਰਦੇ ਨਾਮ ਸਦਾ ਕਿਰਤਾਰਥ, ਸਾਚੀ ਦਰਗਹਿ ਪੂਛਣਾ ਹੋਏ, ਮਾਨੇ ਹੁਕਮ ਸੀਜੇ ਦਰ ਸੋਏ, ਸਤਿਗੁਰ ਮਿਲੇ ਤਾਂ ਤਿਸਕੋ ਜਾਣੇ, ਰਹੇ ਰਜਾਈ ਹੁਕਮ ਪਛਾਣੇ, ਹੁਕਮ ਪਛਾਣ ਸੱਚੇ ਦਰਵਾਸ, ਕਾਲ ਬਿਕਾਲ ਸ਼ਬਦ ਪਏ ਨਾਸ, ਰਹੇ ਅਤੀਤ ਜਾਣੇ ਸਭ ਤਿਸਕਾ, ਤਨ ਮਨ ਅਰਪੇ ਹੈ ਇਹੋ ਜਿਸਕਾ, ਨਾ ਹੋ ਆਵੇ ਨਾ ਹੋ ਜਾਏ, ਨਾਨਕ ਸਾਚੇ ਸਾਚ ਸਮਾਏ, ਬਿਲਾਵਲ ਮਹੱਲਾ ਤੀਜਾ, ਅਸ਼ਟਪਦੀਆ ਕਰਦਾ ਸਮਾਏ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਮਾਣ, ਬਿਨ ਨਾਵੇ ਪਾਜ ਲੈ ਨਿਦਾਨ, ਸਤਿਗੁਰ ਸੇਵ ਨਾਮ ਵਸੇ ਮਨਚੀਤ, ਗੁਰ ਭੇਟੇ ਹਰ ਨਾਮ ਚੇਤਾਵੇ, ਬਿਨ ਨਾਵੇ ਹੋਰ ਝੂਠ ਪ੍ਰੀਤ, ਰਹਾਉ ਗੁਰ ਕਹਿਆ ਸਾ ਕਰ ਕਮਾਹੋ, ਸ਼ਬਦ ਚੀਨ ਸਹਿਜ ਕਰ ਆਵ ਹੋ, ਸਾਚੇ ਨਾਏ ਵਡਾਈ ਪਾਵ ਹੋ, ਆਪ ਨਾ ਬੂਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿ ਠੌਰ ਕੈਸੇ ਪਾਵੇ, ਹਰ ਜੀਓ ਸੇਵੀਏ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੇ ਪਹਿਨਾਮੀ, ਸਾਚਾ ਨਾਮ ਸਾਚੇ ਸ਼ਬਦ ਜਾਣੇ, ਆਪੇ ਆਪ ਮਿਲੈ ਚੁੱਕੇ ਅਭਿਮਾਨੇ, ਗੁਰਮੁਖ ਨਾਮ ਸਦਾ ਸਦਾ ਵਖਾਨੇ, ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ, ਔਗੁਣ ਕਾਟ ਪਾਪਾ ਮਤ ਖਾਈ, ਕਾਂਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਆ ਵੱਡੀ ਵਡਿਆਈ, ਦੁੱਖ ਕਾਟੇ ਹਿਰਦੇ ਨਾਮ ਵਸਾਈ, ਨਾਮ ਰਤੇ ਸਦਾ ਸੁਖ ਹੋਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੇ ਸਾਧਾਰ, ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਕਰ ਗਿਆਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪੇ ਆਪ ਖਾਏ ਹੋ ਮੇਟੇ ਆਂਦਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੇ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਾਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖੈਨ ਪਲ ਰਹਿ ਨਾ ਸਕੋ ਬਿਨ ਨਾਵੇਂ, ਗੁਰਮੁਖ ਹਰ ਹਰ ਪਾਠ ਪੜਾਈਆ, ਰਹਾਉ ਏਕ ਗਿਰਹੋ ਦਸ ਦੁਆਰ ਹੈ ਜਾ ਕੇ, ਐਨਸ ਤਸਕਰ ਪੰਚੋਰ ਲਗਈਆ, ਧਰਮ ਅਰਥ ਸਭ ਹਿਰ ਲੈ ਜਾਵੇ, ਮਨਮੁਖ ਅੰਧਲੇ ਖਬਰ ਨਾ ਪਈਆ, ਕਾਂਚਨ ਕੋਟ ਬਹੁ ਮਾਣਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ, ਤਸਕਰ ਹੇਰੂ ਆਏ ਲੁਕਾਨੇ, ਗੁਰ ਕੇ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਿਥਾ, ਖੇਪਟ ਸਤਿਗੁਰ ਪਾਰ ਲਗਾਈਆ, ਜਮਗਾ ਜਗਾਤੀ ਨੇੜ ਨਾ ਆਵੇ, ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਰ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ, ਗੁਰਮੁਖ ਮਨੁਆ ਇਕਤ ਕਰ ਆਵੇ, ਮਿਲੋ ਗੋਪਾਲ ਨਿਸ਼ਾਨ ਬਜਈਆ, ਨੈਣੀ ਦੇਖ ਦਰਸ ਮਨ ਤ੍ਰਿਪਤੇ, ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਣ ਸੁਣ ਆਤਮ ਦੇਵ ਹੈ ਪੀਨੇ, ਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ ਸਭ ਸਮ ਕਰ ਜਾਣੇ, ਨਦਰੀ ਆਵੇ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਿਆਲ ਪਏ ਹੈ, ਭਗਤ ਪਾਏ ਹਰ ਨਾਮ ਸਮਈਆ, ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੂਹੀਆ, ਜਪ ਜਗਨਨਾਥ ਜਗਦੀਸ਼ ਗੁਸਈਆ, ਸਰਨ ਪਰੇ ਸਹੀ ਜਾਨੀ ਉਭਰੇ, ਜੋ ਪ੍ਰਹਿਲਾਦ ਉਧਾਰ ਸਮਈਆ, ਰਹਾਉ ਪਾਰ ਅਠਾਰਾਂ ਮੈਂ ਚੰਦਨੀ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ, ਸਾਖਤ ਕੂੜੇ ਊ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਤਮਿਤ ਕਰਤਾ ਆਪੇ ਜਾਣੇ, ਸਭ ਵਿਧ ਹਰ ਹਰ ਆਪ ਬਨਈਆ, ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਾਈਆ, ਰਤਨ ਪਦਾਰਥ ਗੁਰਮੁਖ ਪਾਵੇ, ਸਾਗਰ ਭਗਤ ਭੰਡਾਰ ਖੁਲਈਆ, ਗੁਰਚਰਨੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ, ਪਰਮ ਬੈਰਾਗ ਨਿਤ ਨਿਤ ਹਰ ਧਿਆਈ, ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਏ, ਹਰ ਪਾਰ ਨਾ ਪਾਵੇ ਪਰੇ ਪਰਈਆ, ਸਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰਹੋ ਖਟ ਕਰਮ ਦਰੜਈਆ, ਮਨਮੁਖ ਪਖੰਡ ਪਰਮ ਵਿਗੂਤੇ, ਲੋਭ ਲਹਿਰ ਨਾ ਭਾਰ ਬੁੜਈਆ, ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸਾਸਤਰ ਨਾਮ ਦਰੜਈਆ, ਹੋਮੇ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੇ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੇ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਾਜੇ, ਜਿਤ ਪਾਵੇ ਤਿਤ ਰਾਹੇ ਚਲਈਆ, ਬਿਲਾਵਲ ਮਹੱਲਾ ਚੌਥਾ। ਗੁਰਮੁਖਿ ਅਗਮੈ ਗੋਚਰ ਧਿਆਇਆ, ਹੋ ਬਲਬਲ ਸਤਿਗੁਰ ਸਤਿ ਪਰਖਈਆ। ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰ ਸਰ ਨਾਮ ਸਮਈਆ। ਜਨ ਕੀ ਟੇਕ ਹਰ ਨਾਮ ਟਕਈਆ, ਸਤਿਗੁਰ ਕੀ ਤਰ ਲਾਗਾ ਜਾਵਾ। ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ, ਇਹੋ ਸਰੀਰ ਕਰਮ ਕੀ ਧਰਤੀ। ਗੁਰਮੁਖ ਮਤ ਮਤ ਤਤ ਕਢਈਆ, ਲਾਲ ਜਵੀਰ ਨਾਮ ਪ੍ਰਗਾਸਿਆ। ਪਾਂਡੇ ਭਾਉ ਭਵੇ ਤਤ ਆਈਆ, ਦਾਸਨ ਦਾਸ ਦਾਸ ਹੋਏ ਰਹੀਏ। ਜੋ ਜਨ ਰਾਮ ਭਗਤ ਨਿਜ ਭਈਆ, ਮਨ ਬੁੱਧ ਅਰਪ ਧਰੋ ਗੁਰਿਆ ਗੇ। ਗੁਰਪ੍ਰਸਾਦੀ ਮੈਂ ਕਥ ਕਥਈਆ, ਮਨ ਮੁਖ ਮਾਇਆ ਮੋਹੇ ਵਿਆਪੇ। ਇਹੋ ਮਨ ਤ੍ਰਿਸ਼ਨਾ ਜਲਤ ਦਿਖਈਆ, ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ। ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹੋ ਮਨ ਨਾਚੇ ਸਤਿਗੁਰਿਆ ਗੇ। ਅਣਹਦ ਸ਼ਬਦ ਧੁਨ ਧੂਰ ਵਜਈਆ, ਹਰ ਹਰ ਉਸਤ ਕਰੇ ਦਿਨ ਰਾਤੀ। ਰਖ ਰਖ ਚਰਨ ਹਰਤਾਲ ਪੂਰਈਆ, ਹਰ ਕੇ ਰੰਗ ਰਤਾ ਮਨ ਗਾਵੇ। ਰਸ ਰਸਾਲਸਾ ਰਸ ਸ਼ਬਦ ਗਵਈਆ, ਹਰ ਕੇ ਰੰਗ ਰਤਾ ਮਨ ਗਾਵੇ। ਰਸ ਰਸਾਲ ਰਸ ਸ਼ਬਦ ਰਵਈਆ, ਨਿਜ ਘਰ ਤਾਰ ਚੋਏ ਅਤਿ ਨਿਰਮਲ। ਜਨ ਪੀਆ ਤਿਨ ਹੀ ਸੁਖ ਲਹੀਆ, ਮਨ ਹਠ ਕਰਮ ਕਰੇ ਅਵਾਨੀ। ਜਿਉਂ ਬਾਲਕ ਬਾਲੂ ਕਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਟਿਣ ਪਿਣ ਪਿਣ ਟਹਿ ਪਈਆ। ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸੇ ਸਭ ਖੇਲ ਖਿਲਈਆ। ਜਿਉਂ ਜਲ ਤਰੰਗ ਜਲ ਜਲੇ ਸਮਾਵੇ, ਨਾਨਕ ਆਪੇ ਆਪ ਰਮਈਆ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੇ ਮਨ ਮੁੰਦਰਾ ਪਾਈ, ਗੁਰ ਕਾ ਸਾਬ

ਦੂਜੇ ਨੇ ਤ੍ਰਿਸ਼ਨਾ ਮਿਲ ਸੰਸਾਦ ਦਇਆ ਕਰ ਲਹੀਆ ਆਸਣ ਸਿੱਧ ਸਿਖੇ ਬਹੁ ਤੇਰੇ ਮਨ ਮਾਂਗੇ ਰਿਧ ਸਹਿ ਚੇਟਕ ਚੇਟਕਈਆ ਤ੍ਰਿਪਤ ਸੰਦੋਖ ਮਨ ਸਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜਿਰ ਸੇ ਤਜੋਤਪਜ ਸਭ ਵਰਨ ਰੂਪ ਜੀ ਜੰਤੋ ਪਈਆ ਸਾਧੂ ਸਰਨ ਪਰੇ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਗੰਭੀਰ ਤਰਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਾਨ ਧੰਨਾ ਜਟ ਸੈਣ ਮਿਲਿਆ ਹਰ ਪਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਡੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਧੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਿਨ ਮੋਹੇ ਮਨ ਲਈਆ ਹੋ ਆਕਲ ਬਿਕਲ ਪਈ ਗੁਰ ਦੇਖੈ ਹੋ ਲੋਟ ਪੋਟ ਹੋਏ ਪਈਆ ਰਹਾਉ ਹੋ ਨਿਰਿਖਤ ਫਿਰ ਹੋ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਢ ਦਿਓ ਗੁਰ ਆਗੇ ਜਨ ਹਰ ਪ੍ਰਭ ਮਾਰਗ ਪੰਥ ਦੇਖਾਈਆ ਕੋਈ ਆਣ ਸਦੇਸਾ ਦੇ ਪ੍ਰਭ ਕੇਰਾ ਹਿਰਦੇ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਢ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧੇ ਗੁਣ ਕਾਮਨ ਕਰ ਹਰ ਪ੍ਰਭ ਲਹੀਆ ਭਗਤ ਵਛਲ ਓਆ ਕੋ ਨਾਮ ਕਹੀ ਅਤ ਹੈ ਸਰਨ ਪ੍ਰਭੂ ਤਿਸ ਪਾਸ਼ੇ ਪਈਆ ਖੀਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਓ ਕਟ ਕਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਟ ਗਹਿਣ ਗਹਿਣਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕਿਸ ਕੀਜੇ ਸਭ ਬਾਦ ਸਿਗਾਰ ਫੋਕਟ ਫੋਕਟਈਆ ਕੀਓ ਸਿਗਾਰ ਮਿਲਣ ਕੇ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੋ ਰੱਖ ਲੇਵਹੋ ਨਾਨਕ ਹਰ ਗੁਰ ਸਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਤਨ ਪ੍ਰੇਮ ਅਗਮ ਠਾਕੁਰ ਕਾ ਖਿਣ ਖਿਣ ਸਰਦਾ ਮਨ ਬਹੁਤ ਉਠਾਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮੈਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੈ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਪੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹੋ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਈ ਪ੍ਰਭ ਕੇਰੀ ਤਨ ਅਵਰ ਨਾ ਭਾਵੇ ਬਿਨ ਹਰ ਕੋ ਦੂਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹੋ ਤਿਸ ਵਿਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸੇਜ ਏਕੋ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਈ ਮਨ ਪਖੰਡ ਕਰਮ ਕਾਪਟ ਕਲੋਬਈਆ ਬੇਸੋਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰਿਆ ਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸ ਆਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਹਾ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਕਰ ਬਾਹਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਜ ਅਨਸਾਰਨ ਤਾਜ ਆਣ ਸਰਨ ਗਈ ਰਹਾਉ ਪ੍ਰਭ ਚਰਨ ਕਮਲ ਅਪਾਰ ਹੋ ਜਾਓ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਣ ਕਥੇ ਨਾ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦਹਿਣ ਚੜਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਬਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਏ ਬਿਸਮਾਦ ਚਖ ਆਨੰਦ ਪੂਰਨ ਸਾਧ ਨਹਿ ਡੋਲੀਏ ਐਤ ਊਤ ਪ੍ਰਭ ਵਸੇ ਹਰ ਹਰ ਚੀਤ ਤਿੰਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੇ ਨੈਣ ਸੁਣ ਮੋਹੇ ਅਣਹਤ ਬੈਣ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸਲ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰਹਿ ਮੁਣ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾਂ ਬਿਖੜੀ ਕਾਰ ਤਾਂ ਕੀ ਮਿਤ ਨ ਜਾਣੇ ਕੋਏ ਜਲ ਥਲ ਮਈਲ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰ ਹੋ ਸਾਧੂ ਤੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨ ਮਰਨੇ ਵਾਰ ਹਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਇਸ਼ਟ ਹਰ ਹਰ ਰੰਗ ਕਰ ਦਇਆ ਲਿਹੋ ਲੜ

0: ਦਾਤਾ ਜੀ ਆ, ਅੰਦਰ ਤੂੰ ਜੀ ਹੈ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ, ਭੇਖ ਭਾਵਨੀ ਹੱਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ। ਪਿੰਨੜੀ ਰਹਿਣ ਭਲੀ ਦਿਨਸ ਸੁਹਾਏ, ਰਾਮ ਨਿਜ ਘਰ ਸੁਤੜੀਏ, ਪਰਮ ਜਗਾਏ ਰਾਮ। ਨਵਹਾਣ ਨਵਤਨ ਸ਼ਬਦ ਜਾਗੀ, ਆਪਣੇ ਫਿਰ ਪਾਣੀਆਂ, ਤਜ ਕੂੜ ਕਪਟ ਸਭਾਉ ਦੂਜਾ ਚਾਕਰੀ ਲੋਕਾਣੀਆਂ। ਮੈਂ ਨਾਮ ਹਰ ਕਾ ਹਾਰ ਕੰਠੇ, ਸਭ ਸ਼ਬਦ ਨੀਸਾਣੀਆਂ, ਕਰ ਜੋੜ ਨਾਨਕ ਸਾਚ ਮਾਗੈ, ਨਦਰ ਕਰ ਤੁਦ ਪਾਣਿਆ। ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ, ਜਿਨ ਸੁਨ ਮੰਨੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਵਾਣੀ, ਕੋ ਵਿਰਲਾ ਗੁਰਮੁਖ ਬੂਜੈ, ਉਹ ਸ਼ਬਦ ਸਮਾਏ ਅਬ ਗਵਾਏ, ਤ੍ਰੇ ਪਵਨ ਸੋ ਜੀ ਸੂਜੈ। ਰਹੇ ਅਤੀਤ ਪਰੰਪਰ ਰਾਤਾ, ਸਾਚ ਮਾਣ ਗੁਣ ਸਾਰਿਆ, ਉਹ ਪੂਰਿਆ ਸਰਬ ਠਾਈ, ਨਾਨਕਾ ਉਰ ਧਾਰਿਆ। ਮਹਿਲ ਬੁਲਾਈੜੀਏ ਭਗਤ ਸਨੇਹੀ ਰਾਮ, ਗੁਰਮਤ ਮਨ ਰਹਿ ਸੀ ਜਿਸ ਦੇਹੀ ਰਾਮ। ਮਨ ਮਾਰੀ ਜੇ ਸ਼ਬਦ ਸੀ ਜੇ, ਤ੍ਰੈ ਲੋਕ ਨਾਥ ਪਛਾਣੇ, ਮਨ ਡੀਕ ਡੋਲ ਨਾ ਜਾਏ, ਕਥੇ ਆਪਣਾ ਫਿਰ ਜਾਣੇ। ਮੈਂ ਆਧਾਰ ਤੇਰਾ ਤੂੰ ਖਸ ਮੇਰਾ, ਮੈਂ ਤਾਣ ਤਕੀਆ ਤੇਰਾ, ਸਾਚ ਸੂਚਾ ਸਦਾ, ਨਾਨਕ ਗੁਰ ਸ਼ਬਦ ਝਗਰ ਨਿਵੇਰਾਉ। ਸੰਤ ਸ਼ੰਤ ਬਿਲਾਵਲ ਮਹੱਲਾ ਚੌਥਾ, ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰਾ ਹਰ ਪ੍ਰਭ ਸੀਜੇ ਆਇਆ, ਮਨ ਸੁੱਖ ਸਮਾਣਾ ਰਾਮ, ਗੁਰ ਤੁੱਠੇ ਹਰ ਪ੍ਰਭ ਪਾਇਆ, ਰੰਗ ਰਲੀਆ ਮਾਣਾ ਰਾਮ। ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ। ਨਿਮਾਣਿਆ ਹਰ ਮਾਣ ਹੈ, ਹਰ ਪ੍ਰਭ ਹਰ ਆਪੇ ਰਾਮ, ਗੁਰਮੁਖ ਆਪ ਗਵਾਇਆ, ਨਿਤ ਹਰ ਹਰ ਜਾਪੇ ਰਾਮ। ਮੇਰੇ ਹਰ ਪ੍ਰਭ ਭਾਵੈ ਸੋ ਕਰੇ, ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ, ਹਰ ਰਸ ਤ੍ਰਾਪੇ ਹਰ ਹਰ ਰਸ ਤ੍ਰਾਪੇ ਰਾਮ। ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੀਰਾ ਰਾਮ, ਗੁਰਮੁਖ ਮਿਲ ਸੁਹਾਗਣੀ, ਰੰਗ ਹੋਏ ਕਨੇਰਾ ਰਾਮ। ਜਿਨ ਮਾਨਸ ਜਨਮ ਨਾ ਪਾਇਆ, ਤਿੰਨ ਭਾਗ ਮਦੇਰਾ ਰਾਮ, ਹਰ ਹਰ ਹਰ ਹਰ ਰਾਖ ਪ੍ਰਭ, ਨਾਨਕ ਜਨ ਤੇਰਾ ਰਾਮ। ਗੁਰ ਹਰ ਪ੍ਰਭ ਅਗਮਿੰਦਰੜਾਇਆ, ਮਨ ਤਨ ਰੰਗ ਭੀਨਾ ਰਾਮ, ਭਗਤ ਵਛਲ ਹਰ ਨਾਮ ਹੈ, ਗੁਰਮੁਖ ਹਰ ਲੀਨਾ ਰਾਮ। ਬਿਨ ਹਰ ਨਾਮ ਨਾ ਜੀਵਦੇ, ਜਿਉਂ ਜਲ ਬਿਨ ਮੀਨਾ ਰਾਮ, ਸਫਲ ਜਨਮ ਹਰ ਪਾਇਆ, ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸੱਜਣ ਲੋੜ ਲਹੋ, ਮਨ ਵਸੇ ਵਡ ਭਾਗ, ਗੁਰਪੂਰੇ ਵੇਖਾ ਲਿਆ, ਨਾਨਕ ਹਰ ਲਿਵਲਾਗ ਸ਼ੰਤ। ਮੇਰਾ ਹਰ ਪ੍ਰਭ ਰਾਵਣ ਆਈਆ, ਹੋਮੇ ਬਿਖ ਝਾਗੇ ਰਾਮ, ਗੁਰਮਤਿ ਆਪ ਮਿਟਾਇਆ, ਹਰ ਹਰ ਲਿਵਲਾਗੇ ਰਾਮ। ਅੰਤਰ ਕਮਲ ਪ੍ਰਗਾਸਿਆ, ਗੁਰ ਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਭ ਪਾਇਆ, ਪੂਰੇ ਵਡ ਭਾਗੇ ਰਾਮ। ਹਰ ਪ੍ਰਭ ਹਰ ਮਨ ਪਾਇਆ, ਹਰ ਨਾਮ ਵਧਾਈ ਰਾਮ, ਗੁਰਪੂਰੇ ਪ੍ਰਭ ਪਾਇਆ, ਹਰ ਹਰ ਲਿਵਲਾਈ ਰਾਮ। ਅਗਿਆਨ ਅੰਧੇਰਾ ਕੱਟਿਆ, ਜੋਤ ਪ੍ਰਗਟਿਆਈ ਰਾਮ, ਜਨ ਨਾਨਕ ਨਾਮੇ ਆਧਾਰ ਹੈ, ਹਰ ਨਾਮ ਸਮਾਈ ਰਾਮ। ਤਨ ਹਰ ਪ੍ਰਭ ਪਿਆਰੇ ਰਾਵੀਆ, ਜਾਂ ਹਰ ਪ੍ਰਭ ਪਾਈ ਰਾਮ, ਅੱਖੀ ਪ੍ਰੇਮ ਕਸਾਈਆ, ਜੋ ਬਿਲਕੁਲ ਮਸਾਈ ਰਾਮ। ਗੁਰਪੂਰੇ ਹਰ ਮੇਲਿਆ, ਹਰ ਰਸ ਅਗਾਈ ਰਾਮ, ਜਨ ਨਾਨਕ ਨਾਮ ਵਿਸਿਆ, ਹਰ ਹਰ ਲਿਵਲਾਈ ਰਾਮ। ਹਮ ਮੂਰਖ ਮੁਗਦ ਮਿਲਾਇਆ, ਹਰ ਕਿਰਪਾ ਧਾਰੀ ਰਾਮ, ਤਨ ਤਨ ਗੁਰੂ ਸਾਬਾਸ ਹੈ, ਜਿਨ ਹੋਮੇ ਮਾਰੀ ਰਾਮ। ਜਿਨ ਵਡਭਾਗੀਆ ਵਡਭਾਗ ਹੈ, ਹਰ ਹਰ ਉਰ ਤਾਰੀ ਰਾਮ, ਜਨ ਨਾਨਕ ਨਾਮ ਸਲਾਹੇ ਤੂੰ, ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ। ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ, ਰਾਮ ਅਵਨਾਸੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੇ ਵੱਡੇ ਭਾਗੇ, ਕਬ ਮਿਲੀਏ ਪੂਰਨ ਪਤੇ, ਸਹਿਜ ਸਮਾਈਏ ਗੋਬਿੰਦ ਪਾਈਏ, ਦੇਹੋ ਸਖੀ ਮੋਇ ਮਤੇ, ਦਿਨ ਰਹਿਣ ਠਾਡੀ ਕਰੋ ਸੇਵਾ, ਪ੍ਰਭ ਕਵਣ ਜੁਗਤੀ ਪਾਇਆ, ਬਿਨਵੰਤ ਨਾਨਕ ਕਰੋ ਕਿਰਪਾ, ਲੇਹੋ ਮੋਇ ਲੜ ਲਾਇਆ। ਭਇਆ ਸਮਾਹੜਾ ਹਰ ਰਤਨ ਵਿਸਾਹਾ, ਰਾਮ ਖੋਜੀ ਖੋਜ ਲਦਾ ਹਰ ਸੰਤਨ ਬਾਹਾ ਰਾਮ। ਮਿਲੇ ਸੰਤ ਪਿਆਰੇ ਦਇਆ ਤਾਰੇ, ਕਥੇ ਅਕਥ ਵਿਚਾਰੋ, ਇੱਕ ਚਿਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਕਰ ਜੋੜ ਪ੍ਰਭੈ ਕਰ ਬਿਨੰਤੀ, ਮਿਲੇ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਹਗਮ ਅਥਾਹਾ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੇ ਸਮੂਹ ਪਿਆ ਗਿਆ ਵਜੋਗੋ ਰਾਮ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਆਚਾਰਜੇ ਜਾਂਝੀਆਂ, ਮਿਲ ਇਕੱਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਂਝੀਆਂ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਪਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਕਰ ਆਇੜਾ ਗੁਰਚਰਨੀ ਲਾਗੀ ਰਾਮ। ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨਿਆ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੋਨਿਆ। ਆਨੰਦ ਆਂਦਨ ਵਜੇ ਵਾਜੇ ਅਹਿਮ ਆਤਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵਲਾਗੀ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰਕੰਤ ਹਮਾਰਾ ਰਾਮ ਅਣਹਦ ਚਿਤਰਾ ਤਿਸ ਧੁੰਦ ਦਰਬਾਰਾ ਰਾਮ ਆਨੰਦ ਆਂਦਨ ਵਜੇ ਵਾਜੇ ਦਿਨ ਸਰੈਣ ਓ ਮਾਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹਾ ਰਹਿਦ ਸਹਿਦ ਸੁਰਾ ਸੁਧਾਰਾ ਸਿਮਰਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਵੰਜਾਂ ਪਾਰ ਬ੍ਰਹਮ ਪ੍ਰਾਣ ਅਦਾਰਾ ਸੁਣ ਸਖੀਏ ਸਹੇਲੜੀਓ ਮਿਲ ਮੰਗਲ ਗਾਵਹਿ ਰਾਮ ਮੰਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵਹਿ ਰਾਮ ਕਰ ਪ੍ਰੇਮ ਰਾਵੈ ਤਿਸੇ ਭਾਵੇ ਇੱਕ ਨਿਮਖ ਪਲਕ ਨਾ ਤਿਆਗੀਏ ਗੈ ਕੰਠ ਲਾਈਏ ਨਹਿ ਲਜਾਈਏ ਚਰਨ ਰਜ ਮਨ ਪਾਗੀਏ ਭਗਤ ਠਗੋਰੀ ਪਾਏ ਮੋਹ ਅੰਤ ਕਤੂ ਨਾ ਧਾਵਹਿ ਬਿਨਵੰਤ ਨਾਲ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ ਬਿਸਮਮ ਬਿਸਮ ਪਈ ਪੇਖ ਗੁਣੇ ਵਨਾਸੀ ਰਾਮ ਕਰ ਗਹਿ ਪੂਜਾ ਗਈ ਕਟ ਜਮਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸਕੀ ਨੇ ਅੰਕੁਰ ਉਤੋਦ ਜਣਾਇਆ ਮਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਹੀ ਜਾਣ ਹੈ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਅਸ ਵਸ ਆਓ ਸਖੀ ਅਸ ਪਿਰਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ ਹੈ ਤਜਮਾਨ ਮੋਹ ਬੇਕਾਰ ਦੂਜਾ ਸੇ ਵੇਖ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬੇਖੰਡਨੋ ਹੋਏ ਦਾਸ ਦਾਸੀ ਤਾ ਜੋ ਦਾਸੀ ਬੋੜ ਵਿਧੀ ਨਾ ਤਾਵਾ ਨਾਨਕ ਭਇਆਂ ਪੇ ਕਰੋ ਕਿਰਪਾ ਤਾਵ ਮੰਗਲ ਗਾਵਾ ਅੰਮ੍ਰਿਤ ਪ੍ਰੈ ਕਾ ਨਾਮੇ ਅੰਦਲੇ ਟੋਣੀ ਉਹ ਜੋਹੇ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾਂ ਬਚਿੱਤਰ ਚੰਚਲ ਅਨੇਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾਟ ਕਾਟੇ ਜੋਹਣੀ ਨਾਨਕ ਪਾਇਆਂ ਪੇ ਦਇਆ ਤਾਰੋ ਮੈਂ ਨਾਮ ਅੰਦਲੇ ਟੋਹਣੀ ਮੋਏ ਅਨਾਥ ਪ੍ਰੈ ਨਾਥ ਜਿਉ ਜਾਣੇ ਤ ਰੱਖੋ ਚਿਤਰਾਈ ਮੋਹਿ ਨਹਿ ਰਿਜਾਵੋ ਕਹਿ ਮੁੱਖ ਹੋ ਨਾ ਚਤਰ ਸੁਗਰ ਸੁਜਾਣ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੇ ਤੈ ਰੱਖ ਤੁਹੀ ਜੈ ਜੈ ਜੈ ਅੰਪੇ ਸਗਲ ਜਾਕੋ ਕਰਨਾ ਪਤ ਗਿਤ ਕਣ ਲਖੋ ਨਾਨਕ ਪੈ ਅੰਪੇ ਸੇਵ ਸੇਵਕ ਜਿਉਂ ਜਾਣੋ ਤੋ ਮੋਹਿ ਰੱਖੋ ਮੋਹਿ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੇ ਮੋਹਿ ਚਾਤ੍ਰਿਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੇ ਪਿਆਸ ਮੇਰੀ ਜੀ ਹੀ ਆ ਪ੍ਰਾਣ ਪਤੇ ਲਾਡਲੇ ਲਾਡ ਲਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੇਤ ਚੇਤ ਵੋ ਮਿਟ ਅੰਧਾਰੇ ਜਿਉਂ ਆਸ ਚੱਕ ਵੀਦਨ ਚਰੇ ਨਾਨਕ ਭਇਆਂ ਪੇ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵੀਸਰੈ ਤਾਨ ਧਨ ਹਮਾਰੇ ਭਾਗ ਕਰਿ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸਕਣਾ ਨਵਲ ਨਵਤਣ ਨਾਹੋਂ ਬਾਲਾ ਕਮਣ ਰਸਨਾ ਗੁਣਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰਾ ਨਾਨਕ ਭਇਆਂ ਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸੰਤ ਦਇਆਲ ਪ੍ਰਭ ਸਰਬ ਸੁਖਾਨਿਦ ਪੀਓ ਸੁਖ ਸਾਗਰ ਪ੍ਰਭ ਭੇਟੀਏ ਨਾਨਕ ਸੁਖੀ ਹੋ ਤੇ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੇ ਭਾਗੋ ਰਾਮ ਮਾਨਣ ਮਨ ਵਜਾਈਏ ਹਰ ਚਰਨੀ ਲਾਗੋ ਰਾਮ ਛੋੜ ਸਿਆਣਪ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਥਰ ਹੋਏ ਸੁਹਾਗੋ ਰਾਮ ਪ੍ਰਭ ਤਾਜ ਕਾ ਪ੍ਰਭ ਸੋ ਪ੍ਰਭ ਤਾਜ ਕਦ ਲਾਗੀਏ ਜਿਸ ਬਿਨ ਮਰ ਜਾਈਏ ਰਾਮ ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਪਾਤਿਤ ਪਾਵਨ ਪ੍ਰਭ ਤਿਆਗ ਕਰੇ ਕੋ ਕਤ ਠਹਿਰਾਈਏ ਰਾਮ ਨਾਨਕ ਭਗਤ ਭਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰਹਿ ਬਲ ਗਈਏ ਦੁਹ ਚਾਰਣ ਰਸਨਾ ਰਾਮ ਪ੍ਰਭ ਭਗਤ ਵਛਲ ਨੈ ਸੇਵ ਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਭ ਮੋਹੀ ਦੁਖ ਨਾ ਜਾਣਹੀ ਕੋੜ ਜੋਨੀ ਵਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਪਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬਿਰਾਗਣ ਰਾਮ ਚੰਦਰ ਚੀਨ ਸੁਗੰਧ ਰਸਾ ਹੋਮੇ ਬਿਖ ਤਿਆਗਣ ਰਾਮ ਈ ਤੂਤ ਨੈ ਡੋਲੀਏ ਹਰ ਸੇਵਾ ਜਾਗਣ ਰਾਮ ਨਾਨਕ ਜਨ ਪ੍ਰਾਪਾਇਆ ਆਪਣਾ ਸਹਿ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਟ ਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤਗਾਈਏ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਹੀਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਬ ਅੰਤ ਤਰੰਗੇ ਰਾਮ ਇੱਕ ਥਲ ਪ੍ਰਭੂ ਨਾ ਵੀਸਰੇ ਜਿਣ ਸਭ ਕੁਛ ਦੀਨਾ ਰਾਮ ਬੇਟਾ ਵਡਭਾਗੀ ਮੇਲਾਵੜਾ ਗੁਰਮੁਖ ਪਰਚੀਨਾ ਰਾਮ ਬਾਹਾ ਪਕੜ ਤਮ ਤੇ ਕਾਢਿਆ ਕਰੇ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਵਿਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਭਏ ਪਾਰਗ ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪੁਜਾਈ ਰਾਮ ਨਾਨਕ ਉਦਰੇ ਜਪ ਹਰੇ ਸਭ ਹੂ ਕਾ ਸੁਆਮੀ ਰਾਮ ਰਸ ਭਿਨੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਪ੍ਰਪੇਕਤ ਇੱਛਾ ਪੁਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀ ਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣੇ ਉਚਰੇ ਹਰ ਹਰ ਹਰ ਉਰਲੇ ਬਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਏ ਜਬ ਮੁੱਖ ਹੋਵੇ ਨਾਮ ਰਾਗਨਾਥ ਸਭ ਸੋਹਣੇ ਜਾਂ ਲਾਗੇ ਸਹਿ ਧਿਆਨ ਰਾਗਨਾਥ ਛੋੜ ਹਰ ਸੇਵੀਏ ਤਾਂ ਦਰਗਹਿ ਪਾਈਏ ਮਾਣ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਾਨੇ ਬਾਣ ਪੌੜੀ ਤੂੰ ਹਰ ਪ੍ਰਵਿਆਪ ਗਮ ਹੈ ਸਭ ਤੋਂ ਦੋ ਪਾਇਆ ਤੂੰ ਆਪੇ ਆਪ ਵਰਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਆਹ ਵੋ ਭਗਤ ਹੋ ਦਿਨ ਸਰਾਤ ਅੰਤ ਲਈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੇ ਪਾਏ ਮਿਲਾਵਲ ਨਾ ਹੋਵੀ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਿਹੋ ਤੁਮ ਪਿਆਰਿਓ ਏਕ ਸਿਉ ਲਿਵਲਾਏ ਜਨਮ ਮਰਨ ਦੋ ਕੱਟੀਏ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਹਿ ਖਸਮ ਸੋ ਭਗਤ ਜਨ ਚਿਤ ਕਰ ਤੁਧ ਅੱਪੜ ਕੋਈ ਨਾ ਸਕੇ ਸਭ ਚੱਕ ਚੱਕ ਭਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਪਾਏ ਜਿਨਕੇ ਹਿਰਦੇ ਹਰ ਵਸੇ ਹੋਮੇ ਰੂਪ ਗਵਾਏ ਗੁਣ ਰਵੇ ਗੁਣ ਸੰਗ ਰਹੇ ਜੋਤੀ ਜੋਤ ਮਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੀ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀਆ ਸ਼ਬਦ ਨਾ ਲੱਗੋ ਭਾਓ ਹੋਮੇ ਰੋਗ ਕਮਾਵਣਾ ਅਤ ਦੀਰਘ ਬਹੁ ਸੁਆਓ ਮਨ ਹਠ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲਏ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਈ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੇ ਸਹਿ ਸੁਭਾਏ ਨਾਨਕ ਜਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹੋਮੇ ਮਾਨ ਮਿਲਾਇਨ ਗੁਰ ਕੇ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸ ਹੀ ਕੀ ਚੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ ਜੇ ਕਲ ਕਰਤੇ ਪਾਵੇ ਸ ਨਿਤਨ ਚੜੇ ਸਵਾਈ ਚਾ ਸਭ ਚੱਕ ਚੱਕ ਮਰੇ ਲੋਕਾਈ ਸਲੋਕ ਮਹੱਲਾ ਤੀਜਾ ਤ੍ਰੇਘੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤਲਾਏ ਹਰ ਸੁਖ ਪਲਰ ਤਿਆਗਿਆ ਨਾ ਵਿਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਧਲੇ ਜਨਮ ਮਰਹਿ ਫਿਰ ਆਵੇ ਜਾਏ, ਕਾਰਜ ਸਦਨਾ ਹੋਵਨੀ ਅੰਤ ਗਿਆ ਪਛਤਾਏ। ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਇਣ, ਜਨ ਨਾਨਕ ਤਿਨ ਜਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਣੀ ਜਿਨ ਮੋਹਿਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ, ਹੁਕਮੀ ਹੀ ਜਮ ਲੱਗਦਾ ਸੋ ਉਭਰੇ ਜਿਸ ਬਖਸੇ ਕਰਤਾਰ। ਨਾਨਕ ਗੁਰਪ੍ਰਸਾਦੀ ਇਹੋ ਮਨ ਤਾਂ ਤਰੇ ਜਾਂ ਛੋਡੇ ਅਹੰਕਾਰ, ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰਸਬ ਦੀ ਵਿਚਾਰ ਪੌੜੀ। ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰਸਾਈ, ਅੱਗੇ ਸਭ ਆਪੇ ਵਰਦਾ ਹਰ ਸੱਚਾ ਨਿਆਈ। ਕੂੜਿਆਰਾਂ ਕੇ ਮੋਹ ਫਿੜ ਕੇ ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ, ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ, ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ। ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਪਾਹੇ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੇ ਹੋਮੇ ਜਾਏ ਮਾਨ। ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾਵ ਸਿੱਖਦਾਰ ਹੈ, ਤਿਤਨੇ ਸਭ ਹਰ ਕੇ ਕੀਏ। ਜੋ ਕਿਛ ਹਰ ਕਰਾਵੈ ਸੋ ਉਹ ਕਰੇ ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ। ਤਿੰਨ ਸਭ ਵਾਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਰ ਕਢਾਵਣ ਕੋ ਦੀਏ। ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤਸਾ ਮਾਰ ਕਿੜੀਏ। ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਾਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾਲ ਲਾਗੇ ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੇ ਦੁਖਿਆ ਗਏ ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ। ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਪਉ ਪਾਗੇ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਅੰਗ ਹੈ ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰਹੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ। ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹੋਮੇ ਮਲ ਜਾਈ। ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤਮਾਰ, ਦੂਜੇ ਪਾਏ ਸੂਤੇ ਕਬਹੂ ਨਾ ਜਾਗੇ ਮਾਇਆ ਮੋਹ ਪਿਆਰ। ਨਾਮ ਨਾ ਚਿੱਤ ਹੈ ਸ਼ਬਦ ਨਾ ਵਿਚਾਰੇ ਇਹ ਮਨੁੱਖਾ ਵਿਚਾਰ, ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ। ਨਾਨਕ ਜਮ ਮਾਰ ਕਰੇ ਖੁਆਰ ਪੌੜੀ, ਜਿਸ ਨੂੰ ਹਰ ਭਗਤ ਸੱਚ ਬਖਸੀ ਅਨਸੋ ਸੱਚਾ ਸਾਹੋ। ਤਿਸ ਕੀ ਮੁਹਤਾਜੀ ਲੋਕੜ ਦਾ ਹੋਰ ਤਹਟ, ਨਾ ਵੱਥ ਨਾ ਵੇਸਾਹੋ। ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਪਸ ਪਾਹੋ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ, ਤਿਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲਧਿਆ ਸਦਾ ਵੇ ਪ੍ਰਵਾਹੋ। ਸਲੋਕ ਮਹੱਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਖਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰਪ੍ਰਸਾਦੀ ਨਾਮ ਮਨ ਵਸਿਆ ਅਣ ਦਿਨ ਨਾਮ ਧਿਆਇਆ, ਵਿਖਿਆ ਮਾਇ ਉਦਾਸ ਹੈ ਹੋਮੇ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ, ਸਦਾ ਸਹਿ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ। ਬ੍ਰਹਮਾ ਬਿਸਨ ਮਹਾਂਦਿਰੋ ਤ੍ਰੈ ਗੁਣ ਭੁੱਲੇ ਹੋਮੇ ਮੋਹ ਵਧਾਇਆ। ਪੰਡਿਤ ਪੜਪਣ ਮੋਨੀ ਭੁੱਲੇ ਦੂਜੇ ਭਾਏ, ਪੰਡਿਤ ਪੜਪਣ ਮੋਨੀ ਭੁੱਲੇ ਦੂਜੇ ਭਾਏ ਚਿਤਨਾਇਆ, ਸੰਨਿਆਸੀ ਭੁੱਲੇ
1: ਤਤ ਨਾ ਪਾਇਆ। ਮਨਮੁਖ ਦੁਖੀਏ ਸਦਾ ਭਰਮ ਭੋਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਝੈ, ਜੇ ਆਪੇ ਬਖਸ਼ ਮਿਲਾਇਆ। ਮਹੱਲਾ ਤੀਜਾ। ਨਾਨਕ ਸੋ ਸਲਾਹੀਏ ਜਿਸ ਵਸ ਸਭ ਕਿਛ ਹੋਏ, ਤਿਸੇ ਸਰੇਵੋ ਪ੍ਰਾਣੀਓ ਤਿਸ ਬਿਨ ਅਵਰ ਨ ਕੋਏ। ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ। ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇ ਵਾਲੀਏ ਜੁਗ ਮਾਹੀ। ਉਹ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਈ। ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ, ਖੋਵਣ ਸਗਫਾ ਵੀ ਆਪ ਲਿਖਾਏ। ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਉਹ ਭਾਵੇ ਤਿੱਥੇ ਜਾਏ। ਗੁਰਮੁਖ ਸੇਵਕ ਭਾਏ ਹਰ ਧਨ ਮਿਲੇ, ਤਿੱਥੋਂ ਕਰਮਹੀਣ ਲੈ ਨਾ ਸਕੇ, ਹੋਰ ਥੈ ਦੇਸ ਦਿਸ਼ਾਂਤਰ ਹਰ ਧਨ ਨਾਹੀ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ। ਜੋ ਕੁਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੋ ਨਾ ਜਾਏ। ਨਾਨਕ ਤਿੰਨ ਕਾ ਆਖਿਆ ਆਪ ਸੁਣੇ, ਜੇ ਲਈਨ ਪੰਨੇ ਪਾਏ। ਮਹੱਲਾ ਤੀਜਾ। काल मार मन सा मने समाणी अंतर निर्मल नाओ आंदन जागे कदे ना सोवे सहज अमृत पियाओ मीठा बोले अमृत वाणी आंदन हर गुण गाओ निज कर वासा सदा सोहंदे नानक तिन मिलिया सुख पाओ पौड़ी हर धन रतन जवेहरी सो गुर हर तन हर पासों देवाया जे किसे क्यों दिस आवे ता कोई क्यों मंग लै अके कोई क्यों देवाए एहो हर तन जोर कीते किसे नाल ना जाए बंडाया जिसनों सतगुर नाल हर सरदा लाए तिस हर तन की वंड हथ आवै जिसनों करते धुर लिख पाया इस हर तन का कोई सरीक नाही किसे का खत नाही किसे के सीव बन्ने रोल नाही जे को हर तन की वकीली करे तिसका मूँह हर चौं कुंडा विच काला कराया हर के दित्ते नाल किसे जोर वकीली ना चलही दियो दियो नित नित चढ़े सवाया सलोक महला तीजा जागत जलंदा रख लै अपनी कृपा तार जित द्वारे उबरे तिते लिहो बार सतगुर सुख विखा लिया सच्चा शब्द विचार नानक अवर न सुझई हर बिन वक्षण हार महला तीजा होमे ममता मोहनी दूजे लगे जाए ना ए मारी ना मरे ना ए हट बिकाए गुर के शब्द पर जालिए ताए बिचों जाए तन मन होवे उजला नाम बसे मन आए नानक माया का मारन शब्द है गुरमुख पाया जाए पौड़ी सतगुर की वडियाई सतगुर दित्ती तुरों हुक्म बोझ निसान पुत्ती पाती जवाई सकी अगों पिछों टोल डिठा लाहियों सबना का अभिमान जिथे को बेखे तिथे मेरा सतगुर हर बख्शियो सब जहान जे सतगुर नो मिल मन्ने सो हालत पालत सिझे जे बेमुख होवे सो फिरे प्रेष्ट थान जन नानक केवल हुआ मेरा स्वामी हर सज्जन पुरख सुजान पौधी फित देख के सब आए पए सतगुर की पैरी लाहियुन सब ना क्यों मनो गुमान श्लोक महला पहला कोई वाहे को लुणे को पाए खलिहान नानके बना जापई कोई खाए निधान महला पहला जिस मन वस्या तरिया सोए नानक जो पावै सो होए पौड़ी पार ब्रह्म दयाल सागर तारिया गुरपुरे मेहरवान परम पौ मारिया काम क्रोध विकराल दूत सब हारिया अमृत नाम निधान कंठ ओर तारिया नानक साधु संग जन्म मरण सवारिया श्लोक महला तीजा जिने नाम बिसारिया कूड़े कहन कहन पंच चोर तिना कर मोहन ओ मैं अंदर सन साकत मुठे दुरमती हर रस ना जानन जिन्नी अमृत परम लुटाया विकस्यों रचे रचन दोस्तां सेती पिरहड़ी जन स्यों वाद करन नानक साकत नरक मैं जम बधे दुख सहन पहिए करत कमावदे जिव राखे तिवे रहन महला तीजा जिन्ने सतगुर सेविया तान निताने तिस सास ग्रास सदा मन बसे जम जोय न सके तिस हिरदे हर हर नाम रस कमला सेवक तिस हर दासा का दास होए परम पदार्थ तिस नानक मन तन जिस प्रभ बसे हों सदगुर वाणे तिस जिनको पूर्व लिखिया रस संत जना स्यों तिस पौड़ी जो बोले पूरा सतगुरु सो परमेसर सुनिया सोई वरत्या जगत में कट कट मुख पणिया बहुत वड्याईया साहिब है नै जाही गणिया सच सहज आनंद सतगुरु पास सच्चे गुरमणिया नानक संत सवारे पार ब्रह्म सच्चे स्यों बणिया श्लोक महला तीजा अपना अपना पछाणई हर प्रभ जाता दूर गुर की सेवा विसरी क्यों मनो रहे हजूर, मन मुख जन्म गवाया झूठे लालच कोर, नानक बख्श मलायन सच्चे शब्द हदूर। महला तीजा, हर प्रभ सच्चा सोहिला गुरमुख नाम गोविंद, आंदेन नाम सलाहना हर जप्या मन आनंद, वडपागी हर पाया पूरन परमानंद, जन नानक नाम सलाहया बहुड़ न मन तन पंग पौड़ी। कोई निंदक होवे सतगुरु का फिर सारन गुर आवे, पिछले गुने सतगुर बख्सले सत संगत नाल रलावे, ज्यों मीह उठे गलियां नालियां टोबियां का जल, जाए पवे बिच सुरसरी सुरसरी मिलत पवित्र पावन होए जावे। ए वड्याई सतगुर निरवैर बिच जित मिलिए तिस ना भोखी उतरे, हर शांत तड़ आवे। नानकी हो चार्ज देखो मेरे हर सच्चे साका, जे सतगुरु नो मन्ने सो सब ना पावे। सुध बिलावल वाणी भगतां की कबीर जियो की, एक ओंकार सतनाम करता पुरख गुर प्रसाद, ऐसो ही हो संसार पेखना रहन न को पहिया रे, सूदे सूदे रेग चलो तुम नतर को धक्का दिवैया रे, रहाओ बारे बूढ़े तारुणे पहिया सबू जम ले जाइए रे, मानस वपरा मूसा कीनो मीच बेलैया खई है रे, तनवंतार निरतन मन ही ताकि कछो न कानी रे, राजा परजा समकर मारे ऐसो काल बिडानी रे, हर के सेवक जो हर पाए तिनकी कथा निरारी रे, आवे न जाए न कभू मरते पार ब्रह्म संघारी रे, पुत्र कलत्र लक्ष्मी माया एह तजो जी जानी रे, कहत कबीर सुनो रे संतो मिल है सारंग पानी रे। बिलावल विद्या न परो भाद नहीं जानो, हर गुण कथत सुनत बौरानो, मेरे बाबा मैं बौरा सब खलक सियाणी, मैं बौरा मैं बिगरियो बिगरे अत औरा, रहाओ आपना बौरा राम कियो बौरा, सतगुर यार गयो परम मोरा, मैं बिगरे अपनी मत खोई मेरे परम पुलो मत कोई, सो बौरा जो आप ना पछाने आप पछाने ता एक जाने, अबे न माता सो कबो न माता कै कबीर रामे रंग राता। बिलामल ग्रह तज वन खंड जानिए, ग्रह तज वंड खंड जाइए, चुन खाइए कंधा अजो विकार न छोड़े पापी मन मंदा, क्यों छोटो कैसे तरो पव जल निध पारी, राख राख मेरे वीठला जन सारण तुम्हारी, रहो बिखे बिखे की वासना तजिए न जाई, आनक जतन कर राखिए फिर लपटाई, जरा जीवन जो बन गया कछु न किया ना निका, इहो जीरा निर्मोल को कौड़ी लगमी का, कौ कबीरो मेरे माधवा तू सर्व व्यापी, तुम समसर नाही दयाल मोहे समसर पापी। बिलावल नित उठ कोरी घागरिया ने लीपत जियो गयो, ताना वाना कछु न सोजे हर हर रस लपटे हो, हमारे कुल कोणे राम कयो जब की माला लई निपुते तब ते सुख न पहयो, रहो सुनो जठाणी सुनो दिराणी अचार जे एक पयो, सात सो तिन मुंडिये खोए ए मुंडिया क्यों न मोयो, सर्ब सुखा का एक हर स्वामी सो गुर नाम दयो, संत प्रहलाद की पायज जिन राखी हर नाख सनख विदरियो, घर के देव पितर की छोड़ी गुर को शब्द लयो, कहत कबीर सगल पाप खंडन संते लय उधरियो। बिलावल हो हर समान नहीं राजा, ए पोपत सब दिवस चार के झूठे करत दिवा जा रहाऊं। तेरो जन होए सोए जा कत डोले तीन पवन पर साजा। हाथ पसार सके को जन को बोल सके नांदा जा। चेत अचेत मूड़ मन मेरे बाजे अनहद वाजा। कह कबीर संसा परम चुको त्रों प्रहलाद निवाजा। बिलावल राख लियो हम ते विगरे सेल तर्म जप तन भगत नकीनी। हों अभिमान ढेड़ पगरी लाओ अमर जान संचिए काया। ई मिथ्या काची गगरी जिने निवाज साज हम किए तिसे बिसार अवर लगरी। संदक तोए साध नहीं कयो सरन परे तुमरी पगरी। कह कबीरे विनती सुनियो मत कहलो जब की खबरी। बिलावल दरमा दे ठांडे दरबार तुझ बिन सुरत करे को मेरी। दर्शन दीजे खोल किवार रहाओ तुम तन तनी उदार त्यागे। श्रवणन सुनियत सो जस तुमार। मांगो कहे रंक सब देखो तुम ही ते मेरो निस्तार। जय दियो नामा विप्त स्वामा जय दियो नामा विप सुधामा। तिनको कृपा पही है अपार। कह कबीर तुम समर्थ दाते चार पदार्थ देत न वार। बिलावल डंडा मुद्रा खिंथा धारी भ्रम कै पाए पवे पेख तारी। आसन पवन दूर कर बबरे छोड़ कवट नित हर भज बबरे रहाओ। जे तू जाचे सो तिर पवन पोगी कह कबीर के सो जग जोगी। बिलावल इन माया जगदी सुगुसाई तुमरे चरण विसारे। किंचित प्रीत न उपजे जन को जन कहाँ करे विचारे रहाओ। त्रिग तन त्रिग तन त्रिगे माया त्रिग त्रिग मत बुद्ध फनी। इस माया को दृढ़ कर रखो बांधे आप बचनी। क्या खेती क्या ले वादे पर पांच चोट गुमाना। कह कबीर ते अंत विगुते आया काल निधाना। बिलावल शरीर सरोवर पीतरे आछे कमल अनूप। परम ज्योत पर खोतम जाके रेख न रूप। रे मन हर पज परम तजो जग जीवन राम राओ। आवत कशु न दिसई नै दिसे जात। जय उपजे बिन से तही जैसे पुरवन पात। मिथ्या कर माया तजी सुख सहज विचार। कह कबीर सेवा करो मन मांज मुरार। बिलावल जन्म मरण का परम गया गोविंद लिव लागी। जीवत सुन समानिया गुर साखी जागी रहो। कासी ते तुन उपजे तुन कासी जाई। कासी फूटी पंडता तुन कहाँ समाई। त्रिकुटी संद में पेखिया कट हूँ कट जागी। ऐसी बुद्ध समाचरी कट माए त्यागी। आप आपते जानिया तेज तेज समाना। कौ कबीर अब जानिया गोविंद मन माना। बिलावल चरण कमल जाके हृदय बसे सो जन क्यों डोले देव। मानो सब सुख नौ निद तांक है सहज सहज जस बोले देव रहो। तबे मत जो सब मैं पिके कुटल गांठ जब खोले देव। बारन बार माया ते अटके ले नर जा मन तोले देव। जय हो जाए तही सुख पावे माया तास ना चोले देव। कह कबीर मेरा मन मानिया राम प्रीत की हो लै देव। बिलावल वाणी भगत नाम देव जी की एक ओंकार सतगुर प्रसाद। सफल जन्म मोको गुर की ना दुख विसार सुख अंतर लीना। ज्ञान अंजन मोको गुर दीना राम नाम बिन जीवन मन ही ना रहो। नाम दे सिमरन कर जाना जग जीवन स्यों जियो समाना। बिलावल वाणी रविदास भगत की एक ओंकार सतगुर प्रसाद। दारिद देख सब को हसे ऐसी दशा हमारी। अष्ट दशा सिद्ध कर तले सब कृपा तुम्हारी। तू जानत मैं कुछ नहीं पव खंडन राम। सगल जी शरणागति प्रभ पूरन काम रहो। जो तेरी शरणागता तिन नाही पार, ऊच नीच तुम ते तरे आलज संसार। कह रविदास कथ कथा बौ काए करीजे, जैसा तू तैसा तुही क्या उपमा दीजे। बिलावल जय कुल साध वैष्णो होए, वर्ण वर्ण रंक नहीं सर, बिमल वास जानिए जग सोए राओ। ब्राह्मण वैस सोदयार खत्री, डोम चंडार मलेश मन सोए। होए पनीत भगवंत भजंते, आप तार तारे कुल दोए। धन सो गाओ धन सो ठाओ, तन पनीत कुटंब सब लोहे। जिन पिया सार रस तजे, आन रस होए रस मगन डारे बिख खोए। पंडित सूर छतरपत राजा, भगत बराबर और न कोए। जैसे पुराण पात रहे जल समीप, पन रविदास जन में जग्यो है। बाणी सदने की राग बिलावल, एक ओंकार सतगुर प्रसाद। निरप कन्या कै कारण एक पहया पेख तारी, कामारथी स्वारथी वांकी पैज सवारी। तब गुण कहाँ जगत गुरा को, कर्म न नासे सिंह सरन कत जाइए। जो झंबक ग्रह से रहाओ, एक बूंद जल कारणे चात्रिक दुख पावे। प्राण गए संसाग सागर मिले, पुन काम नावे। प्राण जो था के थिर नहीं कैसे बिरमावो, बूढ़ मोए नौका मिले कौ कहे चढ़ावो। मैं ना ही कुछ हो नहीं कुछ आहे ना मोरा, औसर लजा राख लियो सदना जान तोरा। एक ओंकार सतनाम, करता पुरख निर्भव निर्वैर, अकाल मूरत अयुनी सैभंग गुर प्रसाद। राग गौंड चौप दे महला चौथा घर पहला। जे मन चित आस रखे हरि उपर, ता मन चिंदे अनेक अनेक फल पाई। हर जाने सब कुछ जो जी वरते, प्रभ कालिया किसे का एक तिल ना गवाई। हर तिसकी आस कीजे मन मेरे, जो सब मैं स्वामी रहा समाई। मेरे मन आसा कर जगदीश गुसाई, जो बिन हर आस अवर काहूं के कीजे। सा निफल आस सब विरथ जाई राओ, जो दिसे माया मोह कुटंब सब मत तिसकी आस लग जन्म गवाई। इनके कुछ हाथ नहीं कहाँ करे एक बपड़े, इनका वाया कछु ना बसाई। मेरे मन आस कर हर प्रीतम अपने की, जो तुझ तारे तेरा कुटंब सब छड़ाई। जो कुछ आस अवर करे पर मित्रे, मत तू जाने तेरे किते कम आई। ए आस पर मित्री भाव दूजा है, खिन में झूठ बिंस सब जाई। मेरे मन आसा कर हर प्रीतम साचे की, जो तेरा कालिया सब थाएं पाई। आसा मन सा सब तेरी मेरे स्वामी, जैसी तू आस करावें तैसी को आस कराई। किछ किसी के हाथ नाही मेरे स्वामी, ऐसी मेरे सतगुर बोझ बुझाई। जन नानक की आस तू जाने, हर दर्शन देख हर दर्शन तृप्ताई। गौंड महला चौथा। ऐसा हर सेविए नित त्याई है, जो खिन में किल विख सब करे बिना सा। जे हर त्याग बर की आस कीजे, ता हर निफल सब काल खवा गवासा। मेरे मन हर सेव्यो सुखदाता, स्वामी जिस सेविए सब भुखलासा। मेरे मन हरि ऊपर कीजे परवासा, जय जाइए तै नाल मेरा स्वामी। हरे अपनी पैज रखे जन दासा रहाओ, जे अपने विरथा कहो अबरा पै, ता अगे अपने विरथा बो बहुत कड़ासा। अपने विरथा कहो हरे अपने स्वामी पै, जो तुमरे दुख तत्काल कटासा। सो ऐसा प्रभ छोड़ अपनी विरथा, बरा पै कहिए अवरा पै कै मन लाज मरासा। जो संसारे के कुटंब मित्र भाई दिसे मन मेरे, ਤੇ ਸਭ ਆਪਣੇ ਸੁਆਏ ਮਿਲਾ ਸਾ ਜਿਤ ਦਿਨ ਉਨਕਾ ਸੌ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੂਕਾ ਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪ ਕਰੇ ਦੁੱਖ ਸੁਖਾ ਸਾ ਤਿਸ ਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾ ਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿੰਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾ ਸਾ ਜਨ ਨਾਨਕ ਅਨ ਦਿਨ ਨਾਮ ਜਪੋ ਹਰ ਸੰਤੋ ਇਹੋ ਛੁੱਟਣ ਕਾ ਸਾਰਾ ਪਰਵਾਸਾ ਗੌਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹੋ ਜਾਂ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰੇ ਸਵਾਮੀ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿੰਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉਤਮ ਸੰਤ ਪਇਓ ਵੱਡ ਵੱਡਣਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਕਟੇ ਨਾ ਕਿਸੇ ਕੀ ਕਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਣ ਜਨ ਨਾਨਕ ਕੋ ਹਰ ਦਾਨ ਇੱਕ ਦੀਜੇ ਨਿਤ ਵਸੇ ਹਿਰਦੇ ਹਰੀ ਮੋਹਿ ਚਰਣਾ ਗੌਂਡ ਮਹੱਲਾ ਚੌਥਾ ਜਿਤਨੇ ਸਾ ਪਾਤਸ਼ਾਹ ਮਰਾਵ ਸਿੱਕਦਾਰ ਚੌਧਰੀ ਸਭ ਮਿੱਥਿਆ ਝੂਠ ਪਾਓ ਦੂਜਾ ਜਾਣ ਹਰ ਅਬਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ

ਕਰੜ ਬੋਪੜਾ ਤਿਉ ਸਤ ਸੰਗਤ ਮਿਲ ਪਤਤ ਪਰਵਾਨ। ਉਹ ਸਭ ਤੇ ਉੱਚਾ ਸਭ ਤੇ ਸੋਚਾ ਜਾਂ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿੰਨ ਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ। ਗੌਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰਾਈਐ। ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਭ ਦੂ ਰੱਖ ਲਈ ਹੈ। ਮੇਰੇ ਮਨ ਹਰ ਜਪ ਹਰ ਨਿਤ ਬਣਾਈ ਹੈ ਹਰ ਬਿਨ ਕੋ ਮਾਰ ਜਵਾਲ ਨਾ ਸਾਕੇ ਤਾਂ ਮੇਰੇ ਮਨ ਕਾਇਤ ਕਹਿਣਾਈਐ ਰਹਾਉ। ਹਰ ਪ੍ਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਤਰਈ ਹੈ। ਹਰੇ ਕੋ ਬੋਲੇ ਹਰੇਕ ਬੁਲਾਏ ਗੁਰਪੂਰੇ ਹਰ ਏਕ ਦਿਖਾਈ ਹੈ। ਹਰ ਅੰਤਰ ਨਾਲੇ ਬਾਹਰ ਨਾਲੇ ਕੋ ਤਿਸ ਪਾਸੋਂ ਮਨ ਕਿਹਾ ਚੋ ਰਹੀ ਹੈ। ਨੇ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਹੈ। ਜਿਸ ਦੇ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈ ਹੈ। ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧ ਲੈ ਛੁਡਾਈ ਹੈ। ਗੌਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜਿਉਂ ਤ੍ਰਿਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਉ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਹਰ ਆਸ ਪਚਾਵੋ ਹਰ ਦਰਸ਼ਨ ਸਾਂਤ ਸਰੀਰ ਸ਼ਕਾਇਕ। ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਕਰਤਾ ਸਭ ਭੁਗਤਾ ਰਹਾਉ ਸੁਣ ਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਵਕਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ। ਗੌਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਊਰਜ ਰਹੋ ਕੁ ਸੰਭਾਈ ਲੈ। ਪਗ ਤਾਰੇ ਸਾਸ ਲੈ ਕੇ ਤੈ ਤੋ ਉਧਰੇ ਹਰ ਗੁਣ ਗਾਈ ਲੈ। ਮਨ ਸਮਝ ਛੋੜ ਵਾਹੀ ਲੈ ਆਪਣੇ ਕਹਿਣ ਕੋ ਠੌਰ ਨਾ ਪਾਵੇ ਕਾਏ ਪਰ ਕਹਿ ਜਾਈ ਲੈ ਰਹਾਓ। ਜਿਉ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾ ਪਰਿਓ ਕੁਟੰਭਾਈ ਲੈ। ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੇ ਥਿਰ ਸੰਗਤ ਹਰ ਹਰ ਤਿਆਈ ਲੈ। ਜੈਸੇ ਮੀਨ ਰਸਨ ਸਾਧ ਵਿਨਸਿਓ ਉਹ ਮੁੱਠੋ ਮੋੜ ਲਵਾਈ ਲੈ। ਤੂੰ ਹੋਆ ਪੰਚ ਵਾਸ ਵੈਰੀ ਕੇ ਛੋਟੇ ਪਰ ਸਰਨਾਈ ਲੈ। ਹੋ ਕਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਤਾਈ ਲੈ। ਪਾਵੋ ਦਾਨ ਸਦਾ ਦਰਸ ਪੇਕਾਂ ਮਿਲ ਨਾਨਕ ਦਾਸ ਦਸਾਈ ਲੈ। ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੀ ਪ੍ਰਾਣ ਕੀਏ ਜਿਨ ਸਾਂਝ ਮਾਟੀ ਮੈਂ ਜੋਤ ਰੱਖੀ ਨਿਵਾਜ। ਬਰਤਨ ਕੋ ਸਭ ਕਿਛ ਭੋਜਨ ਪੋਗਾਏ ਜੋ ਪ੍ਰਭ ਤਜ ਮੂੜੇ ਕੱਤ ਜਾਏ। ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੂਜੇ ਨਿਰੰਜਣ ਦੇਵ ਰਹਾਉ। ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਕ ਮਝਾਰ। ਜਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ। ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਣਾ ਤਾਂ ਕੇ ਕੇਤਕ ਗਣੀ। ਲਾਲ ਨਾਮ ਜਾਂ ਕੇ ਪਰੇ ਭੰਡਾਰ ਸਗਲ ਕਟਾ ਦੇਵੇ ਆਧਾਰ। ਸਤ ਪੁਰਖ ਜਾਂ ਕੋ ਹੈ ਨਾਉ ਮਿਟੇ ਕੋਟ ਅਗ ਨਿਮਕ ਜਸ ਗਾਉ। ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੇਤ। ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀ ਨੋ ਵਿਵਹਾਰ ਨਾ ਮੋਹੀ ਇਸ ਮਨ ਕਾ ਆਧਾਰ। ਨਾ ਮੋਹੀ ਚਿਤ ਕੀ ਨਿਓਟ ਨਾਮ ਜਪਤ ਮਿਟੇ ਪਾਪ ਕੋਟ। ਰਾਸ ਦੀ ਹਰ ਏਕੇ ਨਾਮ ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ। ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ। ਨਾ ਮੋਹੀ ਮਨ ਲਾਗਾ ਮੀਠਾ ਜਲ ਤਲ ਸਾਮੈ ਨਾਮੋ ਡੀਠਾ। ਨਾਮੈ ਧਰ ਗੈ ਮੁਖ ਉਜਲੇ ਨਾਮੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਜੀ ਸੰਗਤ ਜੀ ਸੇਵਕ ਪਰਿਵਾਰਾਂ ਵੱਲੋਂ ਅੱਜ ਦੇ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੇਵਕ ਪਰਿਵਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਨ ਦਰਬਾਰ ਹਾਲ ਦੇ ਅੰਦਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਬਨ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ

ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ।

ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੈ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ

ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਣਕ ਵਿਗਣ ਜੇ ਆਏ।

ਕਾ ਨਾਮ ਤੇ ਨਾਲ ਪਛਾਣੂ ਜੈ ਮਹਾ ਭਿਆਨ ਤਪ ਤਪੋ ਕਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜਹਾਂ ਤਿਰਖਾ ਮਨ ਤੁਜਿਆ ਕਰਖਹਿ ਤਹਿ ਨਾਨਕ ਹਰ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦੁਨੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ

ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਾ ਸੁਨਾਹੇ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ। ਹਰ ਹਰ ਜਨ ਕੈ ਓਣ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਹੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।

ਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟਿ ਉਪਾਪ ਦਰਗਹਿ ਨਹੀਂ ਸਿੱਜੈ।

ਜੇ ਕੋ ਜਨਮ ਮਰਨ ਤੇ ਡਰੈ ਸਤ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ।

ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨ ਹੋਇ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਣ ਰਸਨ ਬਖਾਨੀ

ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਤਉ ਨਾਨਕ ਸੀਜੈ ਜਿਹ ਪ੍ਰਸਾਦ ਤਾਰੀ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਅਮੁੱਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ

ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੂੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੇ ਉਤਾਰੇ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾ

ਗੰਦ ਬਿਨੁ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ

ਪ੍ਰਮਾ ਹੀ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੇ ਸਾਧਕ ਸੰਗਾ ਵਿਹੇ ਬਸ ਪੰਚਾ ਸਤ ਸੰਗ ਅੰਮ੍ਰਿਤ ਰਸ ਪੁੰਚਾ

ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕੈ ਸੰਗ ਕਲੂਖ ਤਹਰੈ ਸਾਧਕੈ ਸੰਗ ਨਰਕ ਪਰ

ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਹਾ।

0: ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕਉ ਜਾਣੇ ਭੇਦ
1: ਨਾਨਕ ਹਰ ਹਰ ਹਰੇ

0: ਗਿਆਨ ਕਿਉ ਹੋਆ ਪਰਸ ਸਗਲ ਨਿਸਤਾਰੇ ਅਸ਼ਟਪਦੀ
1: ਪੀਲ ਕੈ ਸਾਗਰ ਲੰਘੰਤ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਆ ਰੂਪ ਨ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪ੍ਰਹਰੇ ਮਨ ਕੀ ਬਾਸਨ ਮਨ ਤੇ ਟਰੈ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੁਐ ਸਾਂ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਕਰੰਤ ਗੋਬਿੰਦ
0: ਆਪ ਦ੍ਰਿੜੈ ਅਵਰੇ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ
1: ਸੰਤ ਸਵਾਜਨੇ ਚੇਤ ਮੂੜਾ
0: ਨਾਨਕ ਤੇ ਬਿਨਸੈ।

ਰਾੜੀ ਨਿਵਾਰਨ ਵਿਆਧ ਅਪਾੜਨ ਸੰਤ ਨਾਨਕ ਲਭ ਕਰਮਣ ਜਾਤ ਕਥ ਰਵਣ ਸਰਨ ਸਰਵਤਰ ਜੀਣ ਤਥ ਲਗਨ ਪ੍ਰੇਮ ਨਾਨਕ ਪ੍ਰਸਾਦਨ ਗੁਰਦਰਸ਼ਨ ਚਰਨਾਰ ਵਿਧਨ ਮਨ ਵਿਧਨ ਸਿਧਨ ਸਰਬ ਕੁਸਲ ਨੇ ਗਾਥਾ ਗੁਵੰਤ ਨਾਨਕ ਭਵਨ ਪਰਾ ਪੂਰਬਣ ਸਭ ਬਚਨ ਰਮਣ ਗਮਣ ਸਾਹ ਸੰਗੈਣ ਉਦਰ ਨੇ ਸੰਸਾਰ ਸਾਗਰ ਨਾਨਕ ਪੁਨਰਗ ਜਨਮ ਨਾ ਲਭ ਤੇ ਵੇਦ ਪੁਰਾਣ ਸ਼ਾਸਤਰ ਵਿਚਾਰਨ ਏਕੰਕਾਰ ਨਾਮ ਔਰ ਧਾਰਨ ਕੁਲ ਸਮੂਹ ਸਗਲ ਅਧਾਰਨ ਵਡਭਾਗੀ ਨਾਨਕ ਕੋ ਤਾਰਨ ਸਿਵਰਨ ਗੋਬਿੰਦ ਨਾਮ ਉਦਰਨ ਕੁਲ ਸਮੂਹ ਲਵਦਨ ਸਾਧ ਸੰਗੈ ਨਾਨਕ ਵਡਭਾਗੀ ਭੇਟੰਤ।

ਪਾਪ ਦੀ ਔਸਤ ਕਹਿ ਨਾ ਜਾਏ ਮੁਖੋ ਤੁਹਾਰੀਆਂ ਮੋਈ ਦੇਖ ਦਰਸ਼ ਨਾਨਕ ਬਲਿਹਾਰੀਆਂ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੇ ਸਭ ਸ਼ਿੰਗਾਰ ਇਹ ਜੀਉ ਸਭ ਦਿਮਾ ਆਸ ਪਿਆਸੀ ਸੇਜ ਸੁਖੰਤ ਵਛਾਈ ਹੈ ਹਰ ਹਾਂ ਮਾਤਕ ਹੋਵੇ ਭਾਗ ਤਾਂ ਸਾਜਨ ਪਾਈ ਹੈ ਸਖੀ ਕਾਜਲ ਹਾਰ ਤਬੋਲ ਸਭੇ ਕੇ ਸਾਜਿਆ ਸੋਹਲੇ ਕੀ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਕਰ ਆਵੇ ਕੰਤ ਤਾਂ ਸਭ ਕੁਛ ਪਾਈਏ ਹਰ ਹਾਂ ਕੰਤੇ ਵਾਜ ਸ਼ਿੰਗਾਰ ਸਭ ਬਿਰਥਾ ਜਾਈਐ ਜੈਸ ਘਰ ਵਸਿਆ ਕੰਤ ਸਾ ਬੁੱਢ ਭਾਗਣੇ ਤਸ ਬਣਿਆ ਹਵ ਸ਼ਿੰਗਾਰ ਸਾਈ ਸੁਹਾਗਣੇ ਹੋ ਸੁੱਤੀ ਹੋ

ਜਾਏ ਲਖ ਘਾਟੀ ਉੱਚੋ ਘਣੋ ਚੰਚਲ ਚੀਤ ਵਿਹਾਲ ਨਿਵਰਤ ਕਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਨ ਵਦਨ ਚਿਤ ਚਾਰ ਮੂਸਣ ਮੰਗਲ ਬ੍ਰਹਮ ਸਿਉ ਖੰਡ ਖੰਡ।

ਆਦਿ ਜਗਾਇ ਦੇ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ।

ਕਬੀਰ ਜਾ ਦਿਨ ਹੋ ਮੂਆ ਪਾਛੇ ਪਿਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਸਬ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੇ ਪਹ ਅਨੇਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ ਕਬੀਰ

0: ਜਗ ਮੂਆ ਅਮਰ ਪੀ ਨਾ ਜਾਣਿਆ
1: ਕੋਏ,
0: ਐਸੇ ਮਰਨੇ ਜੋ ਮਰੇ ਬਹੁਰਨ ਮਰਨਾ ਹੋਏ। ਕਬੀਰ ਮਾਨਸੋ ਜਨਮ ਦਲੰਬ ਹੈ, ਹੋਏ ਨਾ ਬਾਰੇ ਬਾਰ, ਜੋ ਵਲ ਫਾਕੇ ਭੋਏ ਗਰੇ ਬਹੁਰਨ ਲਾਗੇ ਡਾਰ। ਕਬੀਰ

ਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਏ ਰਹੇ ਅਕਾਏ ਬੋਰ ਨਾ ਤਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕਹਿ ਕਿਛੁ ਨਾਹੀ ਹਾ ਤਿਸ ਕਾ ਹੁਕਮ ਬੂ ਸੁਖ ਹੋਏ ਤਿਸ ਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ

ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤਿਉ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹੇ ਨਾ ਲਾਗਹਿ ਦੂਖ

0: ਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਬੜ ਭਾਗੈ। ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਨ, ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ।
1: ਗੁਣ ਹੈ ਪਰਾ ਹਮਾਰੇ ਬਾਰ,
0: ਸਹਿਜ ਸੁਭਾਅ
1: ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੂ ਕਿਛੁ ਹਾਰ ਕੀਆ ਭਇਓ।

ਆਏ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ, ਅੰਧਾ ਲੋਕ ਨ ਜਾਣੀ ਰਹੋ ਕਬੀਰਾ ਕੂਕ। ਕਬੀਰ ਸਤੀ ਪੁਕਾਰੇ ਚੇ ਚੜੀ, ਸੁਣਹੋ ਵੀਰ ਮਸਾਨ, ਲੋਕ ਸਵਾਇਆ ਚੱਲ ਗਯੋ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਭਇਓ, ਉਡ ਉਡ ਦਹਿ ਦਹਿ ਜਾਏ, ਜੋ

ਕਹਿਤਾ ਔਰ ਕਬੀਰ ਮਾਰੀ ਮਰੋ ਕੇ ਸੰਗ ਕੀ ਕੇਲੇ ਨਿਕਟ ਜੋਬੇਰ ਉਹ ਝੂਲੇ ਉਹ ਚੀਰੀਐ ਸਾਗਤ ਸੰਗ ਨਾ ਹੇਰ ਕਬੀਰ ਭਾਰ ਪਰਾਈ ਸਿਰ ਚਰੇ ਚਰਿਓ ਚਲਿਓ ਚਾਹੇ ਵਾਟ ਆਪਣੇ ਭਾਰੇ ਨਾ ਡਰੇ ਆਗੇ ਔਕਟ ਘਾਟ ਕਬੀਰ ਬਨਕੀ ਦਾਦੀ ਲਾ ਕਰੀ ਠੰਡੇ ਕਰੇ ਪਕਾਰ ਮਤ ਵਸ ਪਰੋਂ ਲੁਹਾਰ ਕੇ

0: ਕਬੀਰ ਸੰਗਤ ਕਰੀਏ ਸਾਧ
1: ਕੀ
0: ਅੰਤ ਕਰੇ ਨਿਰਵਹ ਸਾਖਤ ਸੰਗ ਨਾ ਕੀਜੀਏ ਜਾਤੇ ਹੋਏ ਬੇਨਾ ਕਬੀਰ ਜਗ ਮੇ ਚੇਤਿਓ ਜਾਣ ਕੇ ਜਗ ਮੇ ਰਹੋ ਸਮਾਏ ਜਿਨ ਹਰ ਕਾ ਨਾਮ ਚੇਤਿਓ ਵਾਧੇ ਜਨਮੇ ਆਏ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਨਰ

ਉਡਾਏ ਕਾਏ ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤੋ ਜਾਓ ਚਰਨ ਕਮਲ ਚਿੱਤ ਵਿਦਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜੰਤ ਵਜਾਵਤ।

ਆਏ ਕਬੀਰ ਹਰ ਕਾ ਸਿਮਰਨ ਛਾੜ ਕੈ ਪਾਲਿਓ ਬਹੁਤ ਕਟਾਂਬੋ ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਣ ਜਾਏ ਸਰਪਣ ਹੋਏ ਕੇ ਓਤਰੇ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਉਹੀ ਰਾਖੇ ਨਾਰ ਗਲੀ ਹੋਏ ਕੇ ਓਦਰੇ ਭਾਰ।

0: ਕਬੀਰ
1: ਸੋਈ ਮੁਖ ਧਨ ਹੈ ਜਾ ਮੁਖ ਕਹੀਏ ਰਾਮ ਦੇਹਿ ਕਿਸਕੇ ਵਾਪਰੀ ਪਵਿੱਤਰ ਹੋਏ ਗੋਗੁਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨ ਉਪਜੇ ਸੋ ਕੁਲ ਢਾਕ ਪਲਾਸ ਕਬੀਰ ਹੈ ਗਹਿ ਗਵਾਹਣ ਸਗਨ ਘਨ ਲਾਖ ਤਜਾ ਫਹਿਰਾਏ ਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹੋ ਫਿਰਿਓ ਮਾਂਦਲ ਕਾਂਦ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੇ ਠੋਕ ਵਜਾਏ ਮਾਰਗ ਮੋਤੀ ਵਿਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਘੇ ਜਾਏ ਬੁੱਢਾ ਵੰਸ ਕਬੀਰ ਕਾ ਉਪਜੋ ਪੂਤ ਕਮਾਲ ਹਰਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਸਨ ਲੀਜੈ ਕੋਏ ਪਾਛੇ ਪਾਉ ਨ ਦੀਜੀਏ ਆਗੇ ਹੋਏ ਸੋ ਹੋਏ ਕਬੀਰ ਜਗ ਬਾਧਿਓ ਜਿਹ ਜੇਵਰੀ ਤੇ ਮਤ ਬੰਧੋ ਕਬੀਰ ਜਹਿ ਆਟਾ ਲੂਣ ਜਿਉ ਸੋਣ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਹੀ ਸਹਿਣਾ ਅਜੋ ਜਿਉ ਨ ਛੁੱਡਹੀ ਰੰਕਾਈ ਨੈਣਾ ਕਬੀਰ ਨੈਣ ਨਿਹਾਰੋ ਤੁਧ ਕੋ ਸਰਵਣ ਸੁਣੋ ਤੋਏ ਨਾਉ ਬਹਿਣ ਉਤਰੋ ਤੇ ਨਾਮ ਜੀ ਚੰਨ ਕਮਲ ਰਿਦ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਿਹੋ ਸਤਿਗੁਰ ਕੇ ਪ੍ਰਸਾਦ।

ਰਹੋ ਹਰਖ ਗੁਣ ਗਾਏ। ਕਬੀਰ ਚੁਗੇ ਚਿਤਾਰੇ ਪੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਪਚਰੇ ਕੂੰਜ, ਮਨ ਮਾਇਆ ਮਮ ਤਾਰੇ। ਕਬੀਰ ਅੰਬਰ ਘਰ ਹਰ ਛਾਇਆ, ਵਰਖ ਭਰੇ ਸਰ ਤਾਲ, ਚਾਤਰਕ ਜਿਉਂ ਤਰਸਦ ਰਹੇ ਤਿਨਕੋ ਕੌਣ ਹਵਾਲ। ਕਬੀਰ ਚੱਕੀ ਜਿਉਂ ਨਿਸ ਵਿਸਰੇ।

ਰੋੜਾ ਹੋਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉੱਡ ਲਾਗੇ ਅੰਗ ਹਰਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਕਬੀਰ ਪਾਣੀ ਹੋਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ

ਤਜੀ ਤਾਂ ਕਿਆ ਭਇਆ, ਜਿਉਂ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਰਮੁਰ ਗਲੇ, ਮਾਨ ਸਭੇ ਕੋ ਖਾਏ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸਾਜੁਰ ਵਾਹਿਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇ ਜੇ ਛੇਕ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ, ਜਿਉਂ ਵਾਂਸ ਵਜਾਈਏ ਫੂਕ, ਕਬੀਰ ਹੈ ਗੈ ਵਾਹਣ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਬਟੰਤਰ ਨਾ ਪੁੱਜੇ ਹਰਜਨ ਕੀ ਪਨਿਹਾਰ, ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਣ, ਉਹ ਮਾਂਗ ਸੁਆਰੇ ਵਿਖੇ ਕੋ, ਉਹ ਸਿਮਰੇ ਹਰ ਨਾਮ, ਖਬੀਰ ਥੋਨੇ ਪਾਈ ਥਿਤ ਪਈ।

ਵੀਰ ਕਾਮ ਭਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ ਇਕ ਅਵਕਟ ਘਾਟੀ ਰਾਮ ਕੇ ਤੇ ਚੜ ਰਿਹੋ ਕਬੀਰ ਕਬੀਰ ਦੁਨੀਆਂ ਕੇ ਦੋਖੇ ਮੂਆ ਚਾਲਦ ਕੁਲ ਕੇ ਕਾਨ ਤਵ ਕੁਲ ਕਿਸਕੀ ਲਾਜ ਸੀ ਜਵਲ ਤਰੇ ਮਸਾਣ ਕਬੀਰ ਡੁੱਬੋਂਗੇ ਰੇ ਬੋਪਰੇ ਬਹੁ ਲੋਗਣ ਕੀ ਕਾਨ ਪਾਰੋਸੀ ਕੇ ਜੋ ਹੂਆ ਤੂੰ ਆਪਣੇ ਪੀ ਜਾਣ ਕਬੀਰ ਭਲੀ ਮਧੂਕਰੀ ਨਾਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਵੱਡ ਰਾਜ ਕਬੀਰ ਦਾਵੇ ਦਾ ਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੁਰੰਕ ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪਿਓ ਕਬੀਰ ਕਬੀਰ ਪਰਵਾਤੇ ਤਾਰੇ ਖਿੱਸੇ ਤਿਉਂ ਇਹ ਖਿਸੇ ਸਰੀਰ ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਿਹੋ ਕਬੀਰ ਕਬੀਰ ਕੋਠੀ ਕਾਠ ਕੀ ਦੈਦ ਸਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਏ ਬਾਵਨ ਹੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤਨ ਛਾਡੇ ਸੰਤ ਹੀ ਜੋ ਕੋਟਕ ਮਿਲੇ ਅਸੰਤ ਮਲ ਅਗਰ ਪਿੰਗ ਵਿਡਿਓ ਤਾਂ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਣਹਾਰ ਕੀ ਜਾਣੇ ਨਾਹੀਂ ਕੋਏ ਕਹਿ ਜਾਣੇ ਆਪਣ ਧਨੀ ਕਹਿ ਦਸ ਦਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਭਰਿਆ ਦਿਸ਼ਾ ਗਈ ਸਭ ਭੂਲ ਓਰਾ ਗਰ ਪਾਣੀ ਭਰਿਆ ਜਾਏ ਮਿਲਿਓ ਢਲ ਕੂਲ ਕਬੀਰ ਧੂਰ ਸਕੇਲ ਕੇ ਪੁਰੀਆਂ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਬੀਰ ਸੂਰਜ ਚਾਂਦ ਕੈ ਉਹਦੇ ਭਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇ ਜਹ ਅਨਪੋ ਤੈ ਭੈ ਨਹੀਂ ਜਹ ਭਉ ਤੈ ਹਰ ਨਾਹੇ ਕਹੋ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਏ ਕਬੀਰ ਜਿਨਹੂ ਕਛ ਜਾਣਿਆ ਨਹੀਂ ਤਿਨ ਸੁਖ ਨੀਂਦ ਵਿਹਾਏ ਹਮਜੂ ਬੂਜਾ ਬੂਜਣਾ ਪੂਰੀ ਪਰੀ ਬੁਲਾਏ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੇ ਰਹੋ ਕਬੀਰਾ ਠੌਰ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ ਚੋੜ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁਲਾ

0: ਏਕ ਅਨੇਕੇ ਮਿਲ ਗਿਆ ਏਕ ਸਮਾਣਾ ਏਕ
1: ਪ੍ਰਭ ਆਇਆ
0: ਕਬੀਰ ਜਾਂ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਕਰਮ ਰਹਟ ਸਾਰ ਕੇ ਭੂਤ

ਜਾਏ ਕਬੀਰ ਹੱਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈ ਮੁਝਸੋ ਲਰ ਪਰਿਆ ਤੁਝੇ ਕਿਨ ਫਰਮਾਈ ਗਾਏ ਕਬੀਰ ਹੱਜ ਕਾਬੇ

ਵਿਆਜ ਵੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ ਮਹੱਲਾ ਪੰਜਵਾਂ, ਕਬੀਰੋ ਕੁਕਰ ਭੁੰਕਣਾ ਕਰੰਗ ਪਿੱਛੇ ਉੱਠ ਧਾਏ, ਕਰਮੀ ਸਤਿਗੁਰ ਪਾਇਆ ਜਿਨਹੋਂ ਲਿਆ ਛਲਾਏ ਮਹੱਲਾ ਪੰਜਵਾਂ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪੀ ਉਨਕੋ ਲਾਹੋ ਲਾਏ ਮਹੱਲਾ ਪੰਜਵਾਂ, ਕਬੀਰ ਚਾਵਲ ਕਾਰਨੇ ਤੁਕ ਮੋਹਲੀ ਲਾਏ, ਸੰਗ ਕਸੰਗੀ ਵੈਸਤੇ ਤਾਂ ਪੂਛੇ ਧਰਮ ਰਾਏ, ਨਾਮਾ ਮਾਇਆ ਮੋਹਿਆ।

ਜੋ ਕੀਚੜ ਆਟਾ ਗਰ ਭਰਿਆ ਕਿਛੂ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗੁਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਪੂਏ ਪਰੇ ਕਬੀਰ ਲਾਗੇ

ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕਣ ਅਵਕਟ ਘਾਟ ਕਬੀਰ ਇਹ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਤੇ ਜੋ ਕਿਨੇ ਸੋ ਲਾਭ ਕਬੀਰ ਭਾਗ।

0: ਕਹਿ ਕਬੀਰ ਗੁਰ ਭੋਲੀ ਬੁਝਾਈ ਕੀਤੀ ਹੋਏ ਕੇ
1: ਖਾਏ
0: ਕਬੀਰ ਜੋ ਤੋ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ ਕਬੀਰ ਜੋ ਤੋ ਸਾਧ ਪਰਮ ਕੀ ਪਾਕੇ ਸੇਤੀ ਖੇਲ ਕਾਟੀ ਸਰਸੋਂ ਪੇਲ ਕੇ